0: This is CJMR, the voice of the city, part of White Oaks Communications Group, your trusted local radio provider for more than 70 years.
1: ਕਈ ਵਾਰ ਵੇਖਿਆ ਮਹਾਤਮਾ ਗਾਂਧੀ ਜੀ ਦੀ ਵੀ ਹੋ ਜਾਂਦੀ ਹੈ, ਵੱਖ ਵੱਖ ਹੋਰਾਂ ਦੀ ਵੀ ਹੋ ਜਾਂਦੀ ਹੈ, ਪਰ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਧ ਦੀ ਬੇਅਦਬੀ ਦੀਆਂ ਖ਼ਬਰਾਂ ਆਮ ਹੀ ਆਉਂਦੀਆਂ ਰਹਿੰਦੀਆਂ ਨੇ। ਲੁਧਿਆਣਾ ਦੇ ਵਿਚ ਫੇਰ ਕਹਿੰਦੇ ਇਹ ਜਿਹੜਾ ਹੈ ਬੇਅਦਬੀ ਹੋਈ ਹੈ, ਕੀ ਕਹਿਣਾ ਚਾਹੋਗੇ?
2: ਹਾਂ, ਉੱਥੇ ਬੇਅਦਬੀ ਹੋਈ ਹੈ ਜੀ। ਅਸਲ ਚ ਨਾ ਵੈਸੇ ਤਾਂ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ, ਉਹਨਾਂ ਦੇ ਨਾ ਕਿਸੇ ਨੇ ਗਲ ਦੇ ਵਿਚ ਨਾ ਜੀ ਜੁੱਤੀਆਂ ਇਕੱਠੀਆਂ ਕਰਕੇ ਗਲ ਜੁੱਤੀਆਂ ਦਾ ਹਾਰ ਬਣਾ ਕੇ ਪਾ ਤਾ ਉਹਨਾਂ ਦੇ, ਤੇ ਉਹ ਇਸ ਕਰਕੇ ਉੱਥੇ ਫਿਰ ਵਾਲਮੀਕਿ ਭਾਈਚਾਰਾ ਤੇ ਹੋਰ ਸਮਾਜ ਜਿਹੜਾ ਹੈਗਾ ਉਹ ਇਕੱਠਾ ਹੋ ਗਿਆ, ਜਾਮ ਜੁਮ ਲਗਾਇਆ ਉੱਥੇ ਉਹਨਾਂ। ਤੁਸੀਂ ਇੱਕ ਸ਼ਬਦ ਆਖਿਆ ਕਿ ਪਤਾ ਨੀ ਕਿਉਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਬੇਅਦਬੀ ਹੁੰਦੀ ਹੈ, ਤੇ ਇਹ ਚਾਲਾ ਸਾਹਿਬ ਅੱਗੇ ਹੋਰ ਹੀ ਵਧਣਗੀਆਂ ਇਹ ਬੇਅਦਬੀਆਂ, ਇਹ ਕੋਈ ਗੱਲ ਨੀ। ਪਿੱਛੇ ਜੇ ਨਾ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਗੁਰੂ ਰਵਿਦਾਸ ਦੇ ਕਾਂਸੀ ਤੋਂ ਕਲਸ਼ ਯਾਤਰਾ ਲੈ ਕੇ ਆਏ ਸੀ, ਉਹ ਕਲਸ਼ ਸਿਰ ਤੇ ਹੈ, ਤੇ ਪਰ ਉਹ ਕਲਸ਼ ਆਉਣ ਵਾਲੇ ਸਮੇਂ ਚ ਜੇਕਰ ਜਿਵੇਂ ਆਰ ਐਸ ਐਸ ਕੰਮ ਕਰ ਰਹੀ ਆ ਭਾਰਤ ਵਿਚ, ਜਿੱਦਾਂ ਕਿ ਉਹਨਾਂ ਦੇ ਗ੍ਰੰਥ ਲਿਖਦੇ ਨੇ, ਮੈਂ ਨੀ ਕਹਿ ਰਿਹਾ ਗੱਲ ਇਹ, ਜਿਵੇਂ ਕਿ ਕੁਝ ਸਨਾਤਨੀ ਗ੍ਰੰਥਾਂ ਵਿਚ ਗੱਲ ਲਿਖੀ ਹੋਈ ਆ ਇਹ, ਜਿਵੇਂ ਕਿ ਸ਼੍ਰੀ ਰਾਮ ਮਾਰਨ ਦਾ, ਵੱਧ ਕਰਨ ਦਾ, ਸੰਭੂ ਕੁਰਿਸ਼ੀ ਦਾ, ਹੋਰ ਕਿੰਨੇ ਹੀ ਘਟਨਾਵਾਂ ਨੇ, ਇਕੱਲਾ ਹਿੰਦੂ ਧਰਮ ਹੀ ਜਿਹਦੇ ਵਿਚ ਵਰਣ ਵਿਵਸਥਾ ਹੈਗੀ ਆ, ਜਿਹਦੇ ਵਿਚ ਕਿ ਬ੍ਰਾਹਮਣ ਵੀ ਆ, ਛੱਤਰੀ ਵੀ ਆ, ਵੈਸ਼ ਵੀ ਆ, ਸ਼ੂਦਰ ਵੀ ਆ, ਇਕੱਲਾ ਹਿੰਦੂ ਧਰਮ ਆ ਜਿਹਦੇ ਵਿਚ ਕਿ ਸਤਯੁਗ ਵੀ ਆ, ਤ੍ਰੇਤਾ, ਦੁਆਪਰ ਹੈ, ਕਲਯੁਗ ਹੈ, ਇਹ ਕਿਸੇ ਹੋਰ ਧਰਮ ਚ ਨਹੀਂ ਹੈਗੇ। ਬੇਸ਼ੱਕ ਸਿੱਖ ਧਰਮ ਨੇ, ਸਿੱਖ ਧਰਮ ਉਧਰੋਂ ਹੀ ਆਪਣਾ ਹਿੰਦੂ ਧਰਮ ਵੱਲੋਂ ਹੀ ਕਨਵਰਟ ਹੋਇਆ, ਪਰ ਉਸ ਪਾਸੇ ਆ, ਇਸ ਕਰਕੇ ਸਿੱਖ ਧਰਮ ਦੇ ਜਿਹੜੇ ਅੱਜ ਦੇ ਸਰਮਾਏਦਾਰ ਸਿੱਖ ਸਮਾਜ ਆ, ਉਹ ਇਹਨਾਂ ਰਵਾਇਤਾਂ ਨੂੰ ਮੰਨਣ ਲੱਗ ਪਿਆ, ਮੰਨਦਾ, ਤੇ ਉਹ ਇਹ ਜਿਹੜਾ ਨਾ ਲਗਾਤਾਰ ਜੋ ਚੱਲ ਰਿਹਾ ਘਟਨਾਕ੍ਰਮ ਜੋ ਗ੍ਰੰਥਾਂ ਚ ਲਿਖਿਆ ਹੋਇਆ, ਜਿਵੇਂ ਦੰਦਰਾਂਦੀ ਹੋਈ ਆਰ ਐਸ ਐਸ ਤੇ ਬੀਜੇਪੀ ਪੰਜਾਬ ਦੇ ਵਾਲੇ ਪਾਸੇ ਵੱਧ ਰਹੀ ਆ ਜਾਂ ਭਾਰਤ ਵਿਚ ਪੂਰੀ ਤਰ੍ਹਾਂ ਵੱਧ ਰਹੀ ਆ, ਹਲਦਵਾਨੀ ਕਾਂਡ ਵਾਪਰਦਾ, ਹਲਦਵਾਨੀ ਦੇ ਵਿਚ ਸ਼ੁੱਧੀਕਰਨ ਹੁੰਦਾ, ਤੇ ਉੱਥੇ ਮਲਕਾਰਜਨ ਖੜਗੇ ਦੀ ਰੈਲੀ ਤੋਂ ਬਾਅਦ ਸ਼ੁੱਧੀਕਰਨ ਕਰਦੀ ਹੈ ਸ਼੍ਰੀ ਰਾਮ ਸੈਨਾ, ਉੱਥੇ ਬੜੇ ਲੰਮੇ ਸਮੇਂ ਬਾਅਦ ਕੱਲ ਕੇਸ ਦਰਜ ਵੀ ਕਰ ਲਿਆ ਗਿਆ ਰਾਮ ਸੈਨਾ ਦੇ ਉੱਤੇ। ਇਹ ਬਦਲਗੇ ਜਾਮਲਾ ਸਾਹਿਬ, ਇਹ ਆਉਣ ਵਾਲੇ ਸਮੇਂ ਵਿਚ ਨਾ ਜਿੰਨੇ ਵੀ ਕੋਈ ਜਿੰਨੇ ਸ਼ੂਦਰਾਂ ਦੇ ਰਹਿਬਰ ਨੇ ਜਾਂ ਦਲਿਤਾਂ ਦੇ ਰਹਿਬਰ ਨੇ, ਉਹਨਾਂ ਦੇ ਉੱਪਰ ਏਦਾਂ ਹੋਊਗਾ, ਇਸ ਤਰ੍ਹਾਂ ਦਾ ਘਟਨਾਕ੍ਰਮ ਵਾਪਰਨਗੇ ਤੇ ਹੋਰ ਵਧਣਗੇ, ਕਿਉਂਕਿ ਵਿਦੇਸ਼ ਵਿੱਚੋਂ ਬੈਠਾ ਹੋਇਆ ਜਿਹੜਾ ਕਿ ਮਿਸਟਰ ਗੁਰਪ੍ਰਵੰਤ ਸਿੰਘ ਪੰਨੂ ਆ, ਉਹ ਡਾਕਟਰ ਅੰਬੇਦਕਰ ਦੀ ਬੇਅਦਬੀ ਨੂੰ ਕਰਾਉਣ ਵਾਸਤੇ ਪ੍ਰੇਰਦਾ, ਉਹ ਕਹਿੰਦਾ ਵੀ ਇਹਦੀ ਬੇਅਦਬੀ ਕਰੋ, ਇਹਦੇ ਬੁੱਤ ਨੂੰ ਤੋੜੋ, ਉਹ ਕਹਿੰਦਾ ਪੰਨੂ ਵੀ ਕਹਿੰਦਾ। ਇਸ ਕਰਕੇ ਲੋਕ ਪੰਜਾਬ ਦੇ ਵਿੱਚ ਕੀ ਲੋਕ ਪੰਜਾਬ ਦੇ ਕੀ ਨਸ਼ੇੜੀ ਲੋਕ ਨੇ ਬਹੁਤ ਸਾਰੇ ਜੀ, ਤੇ ਉਹ ਕੁਝ ਕੁ ਚਾਰ ਕੁ ਛਿੱਲੜਾਂ ਦੇ ਮਾਮਲੇ ਦੇ ਪਿੱਛੇ ਲੱਗ ਕੇ ਉਹ ਅਜਿਹੇ ਰਹਿਬਰਾਂ ਦੀ ਬੇਇੱਜ਼ਤੀ ਬੇਅਦਬੀ ਕਰ ਦਿੰਦੇ ਆ। ਇਹ ਮੈਨੂੰ ਲੱਗਦਾ ਕਿ ਦੁਖਦਾਈ ਗੱਲ ਆ, ਮੈਂ ਜਿਹੜੀ ਕਹਿ ਰਿਹਾ ਘਟਨਾ ਦੁਖਦਾਈ ਆ, ਮੈਨੂੰ ਦੁਖਦਾਈ ਲੱਗ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਲਿਤਾਂ ਦੇ ਰਹਿਬਰਾਂ ਦੇ ਬੇਅਦਬੀਆਂ ਹੋਣਗੀਆਂ।
1: ਅੱਛਾ, ਇੱਕ ਹਿਮਾਚਲ ਦੇ ਬੋਰਡਿੰਗ ਸਕੂਲ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ, ਸਿੱਖ ਬੱਚੇ ਨੂੰ ਜਿਸ ਤਰੀਕੇ ਦੇ ਨਾਲ ਚਪੇੜਾਂ ਮਾਰੀਆਂ ਜਾ ਰਹੀਆਂ ਨੇ, ਉਹ ਬਾਬਾ ਬਲਬੀਰ ਸਿੰਘ ਨੇ ਵੀ ਕਿਹਾ ਤੇ ਵੈਸੇ ਉਹਦੀ ਨਿਖੇਧੀ ਵੱਖ ਵੱਖ ਲੋਕ ਕਰ ਹੀ ਰਹੇ ਨੇ ਕਿ ਇਹਦੀ ਬਦ ਸਲੂਕੀ ਨਿੰਦਣਯੋਗ ਹੈ। ਇਹ ਘਟਨਾ ਕੀ ਹੈ, ਮਤਲਬ ਰੈਗਿੰਗ ਕੀਤੀ ਜਾ ਰਹੀ ਹੈ ਜਾਂ ਕੋਈ ਉਹਨੂੰ ਜਾਣ ਬੁੱਝ ਕੇ ਕੁੱਟਿਆ ਜਾ ਰਿਹਾ, ਮਾਰਿਆ ਜਾ ਰਿਹਾ, ਕੋਈ ਸਜ਼ਾ ਦਿੱਤੀ ਜਾ ਰਹੀ?
2: ਦੇਖੋ, ਇਸ ਨੂੰ ਰੈਗਿੰਗ ਦਾ ਨਾਂ ਦਿੱਤਾ ਗਿਆ ਚਾਵਲਾ ਸਾਹਿਬ, ਆਮ ਤੌਰ ਤੇ ਨਾ ਮੀਡੀਆ ਦੇ ਵਿੱਚ ਇਹਨੂੰ ਰੈਗਿੰਗ ਕਿਹਾ ਜਾ ਰਿਹਾ, ਰੈਗਿੰਗ ਵੀ ਕਹਿ ਸਕਦੇ ਹਾਂ ਆਪਾਂ ਇਹਨੂੰ। ਰੈਗਿੰਗ ਦਾ ਮਤਲਬ ਹੁੰਦਾ ਵੀ ਜਿਹੜੇ ਕਿ ਛੋਟੇ ਬੱਚੇ ਹੈਗੇ ਨੇ ਉਹਨਾਂ ਨੂੰ ਕੁੱਟਣਾ ਮਾਰਨਾ, ਉਹ ਤੋਂ ਉਹ ਕੰਮ ਕਰਾਉਣਾ ਜਿਹੜਾ ਕੰਮ ਗੈਰ ਮਨੁੱਖੀ ਆ, ਗੈਰ ਸਮਾਜਿਕ ਹੈ, ਇਹੋ ਜਿਹੀ ਗੱਲਾਂ ਕਰਨੀਆਂ ਰੈਗਿੰਗ ਕਹਿੰਦੇ ਆ। ਪਰ ਨਾਲ ਦੇ ਨਾਲ ਇਹ ਵੀ ਇਸ ਗੱਲ ਨੂੰ ਜੇਕਰ ਪੜਤਾਲੀਆ ਨਜ਼ਰੀਏ ਨਾਲ ਦੇਖਦੇ ਹਾਂ ਆਪਾਂ, ਤਾਂ ਇਸ ਨੂੰ ਇਹ ਵੀ ਕਿਹਾ ਜਾ ਸਕਦਾ, ਇਹ ਵੀ ਗੱਲ ਕੁਛ ਸਾਹਮਣੇ ਨਿਕਲ ਕੇ ਆ ਰਹੀ ਹੈ ਵੀ ਉਹ ਜਿਹੜਾ ਸਿੱਖ ਬੱਚਾ ਹੈਗਾ, ਸਿੱਖ ਬੱਚੇ ਦੇ ਨਾਲ ਇਹ ਬਦਤਮੀਜੀ ਕੀਤੀ ਜਾ ਰਹੀ ਹੈ ਉੱਥੇ ਦੇ ਕੁਝ ਬੱਚਿਆਂ ਦੇ ਨਾਲ ਵੱਲੋਂ, ਤੇ ਉਹ ਬਦਤਮੀਜੀ ਜਿਹੜੀ ਹੈਗੀ ਆ ਉਹਨੂੰ ਰੈਗਿੰਗ ਕਹਿ ਕੇ ਇੱਕ ਪੱਖ ਕੱਟ ਜਾਂਦਾ। ਜੇ ਧਾਰਮਿਕ ਮਾਮਲਾ ਬਣਨਾ ਸੀਗਾ, ਉਹ ਧਾਰਮਿਕ ਮਾਮਲਾ ਨਹੀਂ ਬਣ ਦਿੱਤਾ ਜਾ ਰਿਹਾ ਉੱਥੇ ਇਸ ਸਕੂਲ ਦੇ ਵਿੱਚ, ਇਸ ਨੂੰ ਸੋਲਣ ਦੇ ਵਿੱਚ, ਤੇ ਇਸ ਨੂੰ ਸਿਰਫ ਮਹਿਜ ਬੱਚਿਆਂ ਦੀ ਰੈਗਿੰਗ ਦਾ ਮਾਮਲਾ ਕਰਾਰ ਦੇ ਕੇ ਇਸ ਨੂੰ ਦਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬਾਬਾ ਬਲਵੀਰ ਸਿੰਘ ਤੋਂ ਲੈ ਕੇ ਸਾਡੇ ਐਡਵੋਕੇਟ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਧਾਮੀ ਸਾਹਿਬ, ਉਹਨਾਂ ਨੇ ਤੇ ਪੀਰ ਮੁਹੰਮਦ ਸਾਹਿਬ ਨੇ ਤੇ ਹੋਰ ਕਿੰਨੇ ਹੀ ਜਿਹੜੇ ਸਿੱਖ ਸੰਸਥਾਵਾਂ ਦੇ ਆਗੂ ਨੇ, ਉਹਨਾਂ ਨੇ ਇਸ ਮਾਮਲੇ ਦੀ ਬਹੁਤ ਸਖ਼ਤ ਨਿੰਦਿਆ ਕੀਤੀ ਆ। ਸਿੰਪਲ ਨਿੰਦਿਆ ਕਰਨ ਨਾਲ ਕੁਝ ਨਹੀਂ ਬਣਦਾ ਹੁੰਦਾ ਚਾਵਲਾ ਸਾਹਿਬ, ਸਿੰਪਲ ਨਿੰਦਿਆ ਤੁਸੀਂ ਕਰਦੇ ਹੋ ਆਮ ਤੌਰ ਤੇ ਸਾਡੀ ਸ਼੍ਰੋਮਣੀ ਕਮੇਟੀ ਦਾ ਇਹੀ ਕੰਮ ਹੁੰਦਾ ਨਾ, ਜੇਕਰ ਕੋਈ ਸਿੱਖ ਨਾਲ ਮਾੜਾ ਹੋ ਰਿਹਾ ਤਾਂ ਲੈਟਰ ਲਿਖ ਦਿੰਦੇ ਆ ਉਹ, ਜਾਂ ਫਿਰ ਅਖਬਾਰਾਂ ਚ ਬਿਆਨ ਦੇ ਦਿੰਦੇ ਆ, ਅਸੀਂ ਨਿੰਦਿਆ ਕਰਦੇ ਹਾਂ, ਬਾਕੀ ਕੁਛ ਨੀ, ਬਾਕੀ ਕੋਈ ਕਾਰਵਾਈ ਨੀ ਕਰਦੇ। ਇਹ ਕਮੇਟੀ ਬਣਾਉਣੀ ਚਾਹੀਦੀ ਉਹਨਾਂ ਨੂੰ, ਸ਼੍ਰੋਮਣੀ ਕਮੇਟੀ ਨੂੰ, ਕਮੇਟੀ ਬਣਾ ਕੇ ਉੱਥੇ ਵਿਸ਼ੇਸ਼ ਤੌਰ ਤੇ ਇਸ ਘਟਨਾ ਦੀ ਜਾਂਚ ਕਰਨੀ ਚਾਹੀਦੀ ਆ। ਇਹ ਜਾਂਚ ਹੋਵੇ ਇਸ ਦੀ, ਵੀ ਅਸਲ ਚ ਕੀ ਚੀਜ਼ ਆ ਇਹ, ਅਸਲ ਚ ਕੀ ਕਾਰਨ ਵਾਪਰਿਆ ਇਹ, ਕਾਹਨੂੰ ਨਾ ਵਾਪਰੇ ਉੱਥੇ। ਜੇਕਰ ਧਾਰਮਿਕ ਮਾਮਲਾ ਹੈਗਾ ਤਾਂ ਇਸ ਤੋਂ ਵੱਡਾ ਖਤਰਨਾਕ ਹੋਰ ਕੰਮ ਸਕੂਲ ਦੇ ਵਿੱਚ ਕੀ ਹੋ ਸਕਦਾ।
1: ਬਿਲਕੁਲ ਸਹੀ, ਤੁਸੀਂ ਇੱਕ ਪੁਆਇੰਟ ਬਹੁਤ ਵੱਡਾ ਕਿਹਾ ਕਿ ਇਹਦੀ ਕਮੇਟੀ ਬਣਾ ਕੇ ਜਾਂਚ ਕੀਤੀ ਜਾਣੀ ਹੈ, ਚਾਹੀਦੀ ਹੈ ਕਿ ਕੀ ਇਹ ਰੈਗਿੰਗ ਦਾ ਮਾਮਲਾ ਹੈ ਜਾਂ ਨਹੀਂ, ਜਾਂ ਉਸ ਨੂੰ ਜਲੀਲ ਕੀਤਾ ਜਾ ਰਿਹਾ, ਉਹਨੂੰ ਪਨਿਸ਼ਮੈਂਟ ਕੀਤੀ ਜਾ ਰਹੀ ਹੈ ਬਿਨਾਂ ਵਜ੍ਹਾ ਤੋਂ ਐਜ ਏ ਸਿੱਖ ਸਟੂਡੈਂਟ ਹੋਣ ਦੇ ਨਾਤੇ। ਹਿਮਾਚਲ ਦਾ ਮਾਮਲਾ, ਹਿਮਾਚਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਸਥਿਤੀ ਜਿਹੜੀ ਹੈ ਪਹਿਲਾਂ ਬਣੀ ਹੋਈ ਹੈ ਹਿਮਾਚਲ ਦੇ ਵਿੱਚ ਸਿੱਖ ਭਾਈਚਾਰਾ ਤੇ ਉੱਥੋਂ ਦੇ ਜਿਹੜੇ ਲੋਕਾਂ ਦੇ ਵਿੱਚ ਆਪਸ ਵਿੱਚ ਜਿਹੜੀ ਸਿੰਘ ਫਸੀ ਸੀ। ਹਿਮਾਚਲ ਦੀ ਪਾਰਲੀਮੈਂਟ ਦਾ ਵੀ ਆਪਾਂ ਜ਼ਿਕਰ ਕਰ ਲਈਏ ਤਾਂ ਕੋਈ ਦੋਹਰਾਵਾਂ ਨਹੀਂ। ਦੂਸਰੀ ਗੱਲ ਇਹ ਵੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਰਸਾ ਹੋਣੀ ਤਾਂ ਬੜਾ ਬੁੜਕ ਬੁੜਕ ਪੈਂਦੇ ਹੁੰਦੇ ਜਦੋਂ ਕਿਸੇ ਦੀ ਦਸਤਾਰ ਲੈ ਜਾਵੇ, ਤਾਂ ਇਹ ਮਾਮਲਾ ਕੀ ਉਹਨਾਂ ਦੀ ਨਿਗਾਹ ਦੇ ਵਿੱਚ ਹੁਣ ਨਹੀਂ ਰਿਹਾ? ਹੋਰ ਜਿਹੜੀ ਸਾਡੀਆਂ ਜਥੇਬੰਦੀਆਂ ਨੇ ਉਹ ਗੱਲ ਉਹਨਾਂ ਤੱਕ ਨਹੀਂ ਪਹੁੰਚੀ? ਮੈਨੂੰ ਲੱਗਦਾ ਕਿ ਥੋੜੇ ਦਿਨਾਂ ਤੱਕ ਜੇ ਕਿਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਇਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਉਹਨਾਂ ਨੇ ਗੱਲ ਦੀ ਤਹਿ ਤੱਕ ਪਹੁੰਚ ਵੀ ਜਾਣਾ, ਤੇ ਜਿਨ੍ਹਾਂ ਨੇ ਚਪੇੜਾਂ ਮਾਰੀਆਂ ਨੇ, ਵੇਖਿਓ ਤੁਸੀਂ ਅੱਜ ਨਹੀਂ ਤਾਂ ਕੱਲ ਉਹਨਾਂ ਨੇ ਆਪ ਲਾਈਵ ਹੋ ਕੇ ਮਾਫ਼ੀ ਮੰਗਣੀ ਆ। ਜੇਕਰ ਬਕਾਇਦਾ ਬਿਲਕੁਲ ਸਿੱਖ ਜਥੇਬੰਦੀਆਂ ਨੇ ਇਸ ਨੂੰ ਅੱਜ ਜੇਕਰ ਨਾ ਨੱਪਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਬਾਗੀ ਹੋਣਗੇ, ਤੇ ਜੇ ਉਹਨਾਂ ਨੂੰ ਬਾਗੀ ਹੋਣ ਤੋਂ ਬਚਾਉਣਾ ਤਾਂ ਇਸ ਬੱਚੇ ਨੂੰ ਇਨਸਾਫ਼ ਮਿਲਣਾ ਬੜਾ ਲਾਜ਼ਮੀ ਆ। ਬਲਕਿ ਇਸ ਬੱਚੇ ਨੂੰ, ਕਿਉਂ ਕਿਸੇ ਵੀ ਮਜ਼ਹਬ ਨਾਲ ਸੰਬੰਧ ਰੱਖਦਾ ਬੱਚਾ, ਉਹਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨ ਦਾ ਕਿਸੇ ਨੂੰ ਹੱਕ ਨਹੀਂ ਹੈ। ਤੁਹਾਨੂੰ ਪਤਾ ਕਿ ਬੱਚੇ ਕਿੰਨੇ ਸੁਸਾਈਡ ਕਰ ਗਏ ਪਹਿਲਾਂ ਰੈਗਿੰਗ ਦੇ ਮਾਮਲੇ ਵਿੱਚ, ਕਿੰਨੀਆਂ ਖ਼ਬਰਾਂ ਆਪਾਂ ਸੁਣੀਆਂ ਪੜੀਆਂ ਨੇ। ਥੋੜੇ ਦਿਨ ਰੌਲਾ ਰੱਪਾ ਪੈਣਾ, ਬਾਅਦ ਦੇ ਵਿੱਚ ਉਸ ਮਾਂ ਬਾਪ ਨੇ ਜਾਂ ਜਿਨ੍ਹਾਂ ਦਾ ਪਰਿਵਾਰ ਦਾ ਜੀ ਤੁਰ ਜਾਂਦਾ ਸਦਾ ਵਾਸਤੇ, ਉਹਨਾਂ ਨੂੰ ਜ਼ਖਮ ਮਿਲਦੇ ਨੇ, ਤੇ ਅਸੀਂ ਤੁਸੀਂ ਖ਼ਬਰਾਂ ਪੜ੍ਹ ਕੇ ਸੁਣਾ ਦੇਣੀਆਂ, ਦੈਟਸ ਇਟ, ਮਾਮਲਾ ਉੱਥੇ ਦਾ ਉੱਥੇ। ਹਾਂਜੀ, ਸੋ ਇਸ ਕਰਕੇ ਸਾਡੀਆਂ ਇਹਨਾਂ ਜਥੇਬੰਦੀਆਂ ਨੂੰ, ਸਾਡੇ ਸੋ ਕਾਲਡ, ਮੈਂ ਤਾਂ ਕਈ ਵਾਰੀ ਮੇਰੇ ਤੋਂ ਬੜੇ ਦੁਖੀ ਹੁੰਦੇ ਨੇ ਜਿਹੜੇ ਸਾਡੇ ਜਥੇਦਾਰਾਂ ਦੇ ਰਿਸ਼ਤੇਦਾਰ ਭੈਣ ਭਰਾ ਨੇ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਕੁਰਸੀਆਂ ਨੂੰ ਜਫੇ ਨਾ ਪਾਓ, ਕੁਰਸੀਆਂ ਦੇ ਉੱਤੇ ਬੈਠ ਕੇ ਤੇ ਆਪਣੀ ਜਿਹੜੀ ਮਾਨਸਿਕ ਸਥਿਤੀ ਆ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ, ਕੁਰਸੀ ਦਾ ਇਸਤੇਮਾਲ ਕਰਕੇ, ਤੇ ਇਹੋ ਜਿਹੜੀਆਂ ਬਦਸਲੂਕੀਆਂ ਹੋ ਰਹੀਆਂ ਨੇ ਉਹਨਾਂ ਦੀ ਕੱਲੀ ਨਿੰਦਾ ਨਾ ਕਰੋ, ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਨੂੰ ਇਹੋ ਜਿਹੀਆਂ ਮੁਸ਼ਕਲਾਵਾਂ ਦਾ ਸਾਹਮਣਾ ਨਾ ਪਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਸਰ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਮੈਂ ਤੁਹਾਡਾ ਦੋਸਤ ਹੁਸਦਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM। ਅੱਜ ਅਸੀਂ ਰੇਡੀਓ ਤੇ ਹੀ ਆ ਔਰ ਟੈਲੀਵਿਜ਼ਨ ਤੇ ਸਿਰਫ ਤੁਸੀਂ ਸਾਡੀ ਸਾਊਂਡ ਸੁਣ ਰਹੇ ਹੋ, ਆਵਾਜ਼ ਸੁਣ ਰਹੇ ਹੋ। ਸਾਡੇ ਟੈਕਨੀਸ਼ੀਅਨ ਅੱਜ ਕਿਸੇ ਕਾਰਨ ਕਰਕੇ, ਟੈਕਨੀਕਲ ਇਸ਼ੂ ਹੋਣ ਕਰਕੇ, ਅਸੀਂ ਜਿਹੜਾ ਹੈ ਤੁਹਾਨੂੰ ਸਿਰਫ ਤੇ ਸਿਰਫ ਰੇਡੀਓ ਰਾਹੀਂ ਸੰਬੋਧਨ ਹੋ ਰਿਹਾ। ਵੈਸੇ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੈਂ ਰੇਡੀਓ ਕਰਦਾ, ਕੱਲਾ ਟੈਲੀਵਿਜ਼ਨ ਤੇ ਐਨ ਧੌਣ ਆਕੜ ਜਾਂਦੀ, ਸਾਹਮਣੇ ਵੇਖਣਾ ਵੀ ਪੈਂਦਾ, ਤੇ 9058131320 ਔਰ ਪਰਮਜੀਤ ਸਿੰਘ ਬਿਰਦੀ ਹੋਣਾ ਨੇ, ਆਲੂ ਵਾਲੇ ਸਾਹਿਬ ਨੇ, ਪਿਛਲੇ ਜਦੋਂ ਮੇਰੀ ਬੇਟੀ ਦੀ ਸ਼ਾਦੀ ਸੀ ਤੇ ਇਨ੍ਹਾਂ ਵੀਰਾਂ ਨੇ ਪ੍ਰੋਗਰਾਮ ਕੀਤਾ 4 ਘੰਟੇ, ਤੇ ਬਿਰਦੀ ਸਾਹਿਬ ਦਾ ਅਗਲੇ ਦਿਨ ਮੈਨੂੰ ਫੋਨ ਆਇਆ, ਕਹਿੰਦਾ ਬਾਬਾ ਧੰਨ ਹੈ ਤੂੰ। ਮੈਂ ਕੀ ਹੋਇਆ? ਕਹਿੰਦਾ 4 ਘੰਟੇ ਯਾਰ ਬਹਿੰਦਾ ਕਿਵੇਂ ਆ? ਮੈਂ ਕਿਹਾ ਮਟੀਰੀਅਲ ਤਿਆਰ ਕਰਨਾ ਪੈਂਦਾ 2-2.5 ਘੰਟੇ ਪਹਿਲਾਂ, ਉਹ ਵੱਖਰਾ ਬਹਿਣਾ ਮੈਂ, ਤੇ ਇਹ 4 ਘੰਟੇ ਜਿਹੜਾ ਵਾ ਸੁਚੇਤ ਹੋ ਕੇ ਫਿਰ ਪ੍ਰੋਗਰਾਮ ਕਰਨਾ। ਖੈਰ ਹੁਣ ਸਾਨੂੰ ਆਦਤ ਜੀ ਪੈ ਗਈ ਹੋਣ ਕਰਕੇ ਅਸੀਂ ਇਹ ਤੁਹਾਡੇ ਪਿਆਰ ਮੁਹੱਬਤ ਸਦਕਾ ਪ੍ਰੋਗਰਾਮ 4 ਘੰਟੇ ਦਾ ਕਰ ਲੈਂਦੇ ਹਾਂ। ਤੁਸੀਂ ਜਿਸ ਮਾਧਿਅਮ ਦੇ ਰਾਹੀਂ ਸਾਨੂੰ ਸੁਣ ਰਹੇ ਹੋ, ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ, ਤੁਸੀਂ ਸਾਨੂੰ ਮਿਸ ਕਰਦੇ ਹੋ, ਕਿੱਥੇ ਚਲ ਗਏ ਭਾਊ ਜੀ? ਪੁਰਾਣੀ ਜਗ੍ਹਾ ਤੇ ਮੂਵ ਹੋ ਗਿਆ ਜੀ, 1320 AM ਤੇ। ਹੁਣ ਨਵੇਂ ਪ੍ਰੋਡਿਊਸਰ ਜਿਹੜੇ ਨੇ, ਨਵੇਂ ਹੋਸਟ ਜਿਹੜੇ ਨੇ, ਉਹ ਵੀ ਆਉਣਗੇ, ਤੇ ਤੁਹਾਡੇ ਵੱਲੋਂ ਕੁਝ ਸਾਨੂੰ ਇਹ ਕਿਹਾ ਜਾਂਦਾ ਜੀ ਫਲਾਣੇ ਨੂੰ ਵੀ ਲੈ ਕੇ ਆਓ, ਦੂਸਰੇ ਨੂੰ ਲੈ ਕੇ ਆਓ, ਤੀਸਰੇ ਨੂੰ ਲੈ ਕੇ ਆਓ। ਭਾਈ ਸਾਡੇ ਵੱਲੋਂ ਦਰਵਾਜੇ ਸਾਰਿਆਂ ਲਈ ਖੁੱਲੇ ਨੇ, ਚੀਜ਼ਮਾਰ 1320 AM ਦੀ ਮੈਨੇਜਮੈਂਟ ਦੇ ਦਰਵਾਜੇ ਸਾਰਿਆਂ ਲਈ ਖੁੱਲੇ ਨੇ। ਜਿਵੇਂ ਅਸੀਂ, ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਨਾ ਸੀ, ਅਸੀਂ ਖੁਦ ਚੱਲ ਕੇ ਜਿੰਨੇ ਵੀ ਹੋਸਟ ਸੀ ਉਹ ਹੈਰੀ ਮੈਕਡੋਨਲ ਜਾਂ ਮਾਈਕਲ ਕੇਨ, ਮੈਟ ਕੇਨ ਦੇ ਕੋਲ ਗਏ ਕਿ ਅਸੀਂ ਟਾਈਮ ਸਾਨੂੰ ਚਾਹੀਦਾ, ਇਸ ਸਲੋਟ ਚਾਹੀਦਾ, ਅਸੀਂ ਪ੍ਰੋਗਰਾਮ ਸ਼ੁਰੂ ਕਰਨਾ, ਤੇ ਉਨ੍ਹਾਂ ਨੇ ਸਾਨੂੰ ਬਕਾਇਦਾ ਇੱਕ ਕੰਟਰੈਕਟ ਦਿੱਤਾ, ਉਹੀ ਕੰਟਰੈਕਟ ਹੈ ਜਿਹੜਾ ਉਨ੍ਹਾਂ ਨੇ ਸਾਈਨ ਕੀਤਾ, ਇੱਕ ਵੀ ਸ਼ਬਦ ਉਹਦਾ ਚੇਂਜ ਨਹੀਂ ਕੀਤਾ ਗਿਆ, ਸਿਰਫ ਮੈਨੇਜਮੈਂਟ ਚੇਂਜ ਹੈ ਉੱਤੇ, ਤੇ ਉਹ ਕੰਟਰੈਕਟ ਤੁਸੀਂ ਸਾਈਨ ਕਰਨਾ। ਜਿਹੜਾ ਸਮਾਂ ਸਾਡੇ ਕੋਲ ਹੋਇਆ, ਜੇ ਕਿਸੇ ਨੇ ਲੈ ਲਿਆ ਹੋਇਆ ਤਾਂ ਫਿਰ ਸੌਰੀ ਹੈ, ਬਾਅਦ ਦੇ ਵਿੱਚ ਤੁਸੀਂ ਕਹੋਗੇ ਸਾਨੂੰ ਦਿੱਤਾ ਨਹੀਂ ਸਮਾਂ, ਪਹਿਲਾਂ ਆਓ ਪਹਿਲਾਂ ਪਾਓ ਵਾਲੀ ਸਥਿਤੀ ਹੈ, ਫਸਟ ਕਮ ਫਸਟ ਸਰਵ। ਸਾਰਿਆਂ ਨੇ ਦਰਵਾਜੇ ਖੁੱਲੇ ਨੇ, ਅੰਡਰ ਸੀਆਰਟੀ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਕਾਇਦੇ ਕਾਨੂੰਨ ਨੂੰ ਮੱਦੇਨਜ਼ਰ ਰੱਖਦੇ ਹਾਂ, ਉਹਦੇ ਟਰਮ ਐਂਡ ਕੰਡੀਸ਼ਨ ਨੂੰ ਮੱਦੇਨਜ਼ਰ ਰੱਖਦੇ ਹਾਂ, ਹਰ ਕੋਈ ਸਵਾਗਤ ਹੈ ਜੀ, ਜਿਹੜਾ ਮਰਜ਼ੀ ਆ ਸਕਦਾ। 905-813-1320 ਸਟੂਡੀਓ ਦੇ ਨੰਬਰ ਹੈ। ਜਿਵੇਂ ਆਪਾਂ ਮਾਈਕਲ ਕੇਨ, ਮੈਟ ਕੇਨ ਉਹਨਾਂ ਨੂੰ ਕਾਲ ਕਰਦੇ ਸੀ, ਉਵੇਂ ਹੁਣ ਤੁਸੀਂ ਅਰਸ਼ ਨੂੰ ਕਾਲ ਕਰਨਾ, ਕਿਉਂਕਿ ਉਹ ਸੇਲਸ ਮੈਨੇਜਰ ਨੇ। ਨੰਬਰ ਟੂ ਕਾਲ 416-303-1515 416-303-1515 15-15 ਲੋ ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਫਿਰ ਹਾਜ਼ਰ ਹੁੰਦੇ ਹਾਂ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
4: ਪੰਜਾਬੀ ਦਿਲ, ਅੰਗਰੇਜ਼ੀ ਵਾਈਬ, CJMR ਇਜ਼ ਬੈਕ ਅਲਾਈਵ। CJMR 1320 ਆ ਗਿਆ ਹੋਏ, ਛਾ ਗਿਆ ਹੋਏ।
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ,
6: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ, ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ।
7: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5059। ਪੀ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ, ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ, 6476481847, 647-648-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
8: HK Movers, home, offices, apartments and delivery, big or small, we move it all.
9: HK Movers,
8: local and long distance, we also ship cars, tailor transport and moving services.
9: For service with a smile, give us a call.
8: Call Mr. Harminder 416-524-6704.
9: 416-524-6704.
8: Visit 140 Advance Boulevard, Unit Number 10, Brampton.
10: Long distance moving specialist,
8: HK Movers.
11: HK Movers.

0: جی بہت ہی خوبصورت نغمہ اور اسپانسر کی طرح سی کاوے ہومو کیر دی میتا جو کہ خاندانی ہوموپیتھ گولڈ میڈلس ہوموپیتھ ہے نے کوئی بھی اکیوٹ تے کرونک بیماری تسی جڑو ختم کرنا چاہتے ہو دین کانٹیکٹ میتا اوزا آرتھرائٹس انفرٹیلیٹی سکن ایشوز تھائرائیڈ ڈیزارڈر ورگیاں بیماریاں نے دین میتا اوزا جی نمبر ٹو کال ہے 6477602779 سویٹ میل دی فکریا پریشکش پریزنٹ کنوینشن سینٹر جتھے سو تو لے کے ہزار لوکاں دی پارٹی دا انتظام ہے فلی رینوویٹڈ ہال ہے گا جی انہاں دا اور بہت ہی ودیا ٹیسٹی ڈیلیشیس ویج اینڈ نان ویج کھانا اتھے تہاڈے لئی سویٹ محل دی مینجمنٹ ہی تیار کیتا جاندا ہے ٹو ارینج یور پارٹی گیو اس اے کال اور گیو دیم اے کال ایٹ 416-433-9191 لوکیشن ہے 1133 کریڈٹ سٹون روڈ ان کانکرڈ گل کردے ہیں ہائی پوائنٹ فرنیچر دے مانو جی دی جو کہ لوکیٹڈ ہے 7550 کمبل سٹریٹ مساگا وکھے بہت ہی ودیا ہائی کوالٹی دا ہائی پوائنٹ دا فرنیچر بائی کرنا چاہتے ہے گیو دین پہنچو ہائی پوائنٹ فرنیچر نمبر 6473825500 کسی پرکار دی بھی تسی ہوم رینوویشن کرا رہے ہو تب پھر ہارڈ بورڈ لیمنیٹ فلورنگ پورسلین ٹائلز سیرامک ٹائلز فاسٹ اتے پلمبنگ ایکسیسریز لئی نام ہے گا دیٹ از ہوم فکس سو بیفور یو فکس یور ہوم کال ہوم فکس نمبر 9057962555 تے کال کر سکتے ہو سندھو ڈینٹسٹری گور ابنزر لوکیشن 4550 ابنزر روڈ تے استھت برامٹن اتے شارلے لوکیشن ایٹ 510 شارلے بولیوارڈ آلسو ان برامٹن Any type of dental treatment you're looking for, implants, gum surgeries, dentures, root canal treatment karane ne, danda di whitening, polishing, bleaching karani hai, tab Sandhu Dentistry number 9054558585 Sandhu Dentistry.
1: Best renovation walon isse sanu sponsor kita ja raha hai. Inna di khasiyat eh hai ki sardiyan to pehla tusi apne ghar di basement check karo. ਜਦੋਂ ਕਿਤੇ ਬਾਰਿਸ਼ ਹੋਵੇ ਰੇਨਿੰਗ ਹੋਵੇ ਤਾਂ ਉਸ ਤੋਂ ਬਾਅਦ ਡੈਫੀਨੇਟਲੀ ਆਪਣੀ ਬੇਸਮੈਂਟ ਦੇ ਵਿੱਚ ਜਾ ਕੇ ਤੁਸੀਂ ਸਮੇਂ ਦੇ ਨਾਲ ਚੈੱਕ ਕਰਿਆ ਕਰੋ ਕਿਤੇ ਕੋਈ ਪਾਣੀ ਲੀਕ ਤਾਂ ਨਹੀਂ ਕਰ ਰਿਹਾ ਜੇ ਲੀਕ ਕਰ ਰਿਹਾ ਤਾਂ ਫਿਰ ਇਸ ਤੋਂ ਪਹਿਲਾਂ ਕਿ ਖਤਰਨਾਕ ਸਥਿਤੀ ਹੋਰ ਬਣ ਜਾਵੇ ਜ਼ਿਆਦਾ ਨੁਕਸਾਨ ਹੋਵੇ ਉਹਨੂੰ ਰਾਈਟ ਵੇ ਹੀ ਠੀਕ ਕਰਾਉਣਾ ਬੜਾ ਜ਼ਰੂਰੀ ਹੈ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵੰਤ ਸਿੰਘ ਜੀ ਕੰਕਰੀਟ ਦੇ ਸਟੈਪ ਅਤੇ ਪੈਟੀਓ ਨਿਊ ਸਾਈਟ ਐਂਟਰਸ ਡੋਰ ਵਿੰਡੋ ਇੰਸਟਾਲ ਵਿੰਡੋ ਡੇਨ ਆਲ ਕੰਪਲੀਟ ਵਰਕ ਵਿਦ ਪਰਮਿਟ ਦੇ ਨਾਲ ਕਰਾਉਣਾ ਚਾਹੁੰਦੇ ਹੋ 25 ਸਾਲ ਦੀ ਵਾਰੰਟੀ ਹੈ ਲੀਕੇਜ ਵਾਸਤੇ ਸਦਾ ਸਦਾ ਵਾਸਤੇ ਬੈਸਟ ਰੈਨੋਵੇਸ਼ਨ ਸਰਦਾਰ ਸਤਵਿੰਦਰ ਸਿੰਘ 416-452-5565 416-451-4565 ਤੇ ਕਾਲ ਕਰੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਆਲਬਿਨ ਜ਼ਿਲਿੰਗਟਨ ਦੇ ਚੜੇ ਬਿਆਰ ਦੇ ਵਿਚ ਹੈ ਜਿੱਥੇ ਤੁਸੀਂ ਬਹੁਤ ਹੀ ਸ਼ਾਨਦਾਰ ਟੇਸਟੀ ਖਾਣਾ ਅੰਡਰਲੀ ਕੋ ਲਾਇਸੈਂਸ ਚਾਈਨੀਜ਼ ਖਾਣੇ ਦਾ ਆਨੰਦ ਮਾਣ ਸਕਦੇ ਹੋ ਏਸ਼ੀਆ ਗਾਰਡਨ 264 ਜ਼ਿਲਿੰਗਟਨ ਐਟ ਆਲਬਿਨ 416-759-8383 ਕੈਲਡਨ ਪੇਵਿੰਗ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਡਰਾਈਵੇ ਪਾਰਕਿੰਗ ਲਾਟ ਟਰੱਕ ਟਰਮੀਨਲ ਸਰਵਿਸ ਫਾਰਮ ਡਰਾਈਵੇ ਪੇਵਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਲਈ ਕੈਲਡਨ ਪੇਵਿੰਗ ਦੇ ਜਸ ਬਾਲਜੀ ਨੂੰ 416-818-9900 ਤੇ ਕਾਲ ਕੀਤਾ ਜਾ ਸਕਦਾ ਹੈ
0: ਜੀ ਕਰੀ ਫਿਰ ਤੋਂ ਗੱਲ ਕਰਦੇ ਓਰੇਕਲ ਕੰਸਟਰਕਸ਼ਨ ਦੀ ਬਹੁਤ ਹੀ ਵਧੀਆ ਐਕਸਟੀਰੀਅਰ ਤੁਸੀਂ ਕੋਈ ਵੀ ਆਪਣਾ ਬੈਕ ਯਾਰਡ ਤੁਸੀਂ ਫਰੰਟ ਯਾਰਡ ਆਪਣਾ ਬਹੁਤ ਹੀ ਵਧੀਆ ਲੈਂਡਸਕੇਪ ਕਰਾਉਣਾ ਚਾਹੁੰਦੇ ਹੋ ਮਿਸਤਰੀ ਦਾ ਵਰਕ ਹੈ ਸਟੋਨ ਵਰਕ ਹੈ ਇੰਟਰਲੋਕਿੰਗ ਪੇਵਿੰਗ ਚਿਮਨੀ ਦਾ ਕੰਮ ਹੈਗਾ ਸਟੈਪਸ ਬਣਾਉਣੇ ਨੇ ਵਾਕਵੇਜ਼ ਬਣਾਉਣੇ ਫੈਂਸਿੰਗ ਦਾ ਕੋਈ ਕੰਮ ਹੈਗਾ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਦੀ ਟੀਮ ਤੁਹਾਡੇ ਪ੍ਰੋਫੈਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੀ ਕੁਆਲਿਟੀ ਵਰਕ ਹੈ ਜੀ ਇਹਦਾ ਤੁਸੀਂ ਬਹੁਤ ਹੀ ਜਲਦੀ ਟੀਵੀ ਦੇ ਵਿੱਚ ਵੀ ਐਡ ਦੇਖੋਗੇ ਔਰ 416-474-6836 ਇੱਕ ਗੋਰਿਆਂ ਦੀ ਕੰਪਨੀ ਹੈਗੀ ਜੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਔਰ ਵਕਤ ਸਿਰ ਕੰਮ ਤੁਹਾਡਾ ਪੂਰਾ ਕਰਦੇ ਨੇ ਦੈਟ ਇਜ਼ ਓਰੇਕਲ ਕੰਸਟਰਕਸ਼ਨ ਨੰਬਰ ਟੂ ਕਾਲ ਵੰਸ ਅਗੇਨ 416-474-6836 ਤੇ ਕਾਲ ਕੀਤੀ ਜਾ ਸਕਦੀ ਹੈ ਗੱਲ ਕਰਦੇ ਹਾਂ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਦੀ ਜੋ ਕਿ 100% ਪਿਓਰ ਵੈਜੀਟੇਰੀਅਨ ਖਾਣਾ ਸਰਵ ਕੀਤਾ ਜਾਂਦਾ 26 ਲੋਕੇਸ਼ਨਸ ਇਹਨਾਂ ਦੀ ਹੈਗੀਆਂ ਨੇ ਆਲ ਓਵਰ GTA ਮਿਠਾਈਆਂ ਦਾ ਭੰਡਾਰ ਔਰ ਖਾਣਾ ਬਹੁਤ ਹੀ ਸਵਾਦ ਦੈਟ ਇਜ਼ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ 100% ਪਿਓਰ ਵੈਜੀਟੇਰੀਅਨ ਫੂਡ
1: ਗਿੱਲ ਹਾਊਸ ਪੇਂਟਿੰਗ ਦੇ ਸਹਿਯੋਗ ਨਾਲ ਅੱਗੇ ਅਸੀਂ ਮਿੰਟੂ ਗੁਰੂ ਸਰੇ ਜੀ ਨਾਲ ਜੁੜਨ ਵਾਲੇ ਹਾਂ ਰੈਜੀਡੈਂਸ਼ੀਅਲ ਪੇਂਟਿੰਗ ਕਮਰਸ਼ੀਅਲ ਪੇਂਟਿੰਗ ਬੇਸਮੈਂਟ ਆਫਿਸ ਸਪਰੇ ਪੇਂਟਿੰਗ ਕ੍ਰੀਏਟਿਵ ਪੇਂਟਿੰਗ ਸਟੱਕੋ ਰਿਮੂਵ ਕਰਨਾ ਬੜਾ ਮਹੱਤਵਪੂਰਨ ਕੰਮ ਹੁੰਦਾ ਤੇ ਪਤਾ ਨੀ ਲੱਗਦਾ ਕਿ ਤੁਹਾਡਾ ਘਰ ਸਟੱਕੋ ਰਿਮੂਵ ਹੋਈ ਹੈ ਜਾਂ ਨਹੀਂ ਇਹਦੇ ਸਪੈਸ਼ਲਿਸਟ ਨੇ ਗਿੱਲ ਹਾਊਸ ਪੇਂਟਿੰਗ 30 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਹੈ ਵਧੇਰੇ ਜਾਣਕਾਰੀ ਲਈ ਕਮਲ ਗਿੱਲ ਜੀ ਨੂੰ 647-3359-60 6478-33-5960 ਤੇ ਕਾਲ ਕਰੋ ਬੇਪਲ ਵਨ ਕਿਚਨ ਬਾਥ ਇੰਗ ਪਿਛਲੇ 20 ਸਾਲਾਂ ਤੋਂ ਉਤੇ ਕਸਟਮ ਵੁੱਡ ਵਰਕਿੰਗ ਦੀਆਂ ਸਰਵਿਸ ਪ੍ਰੋਵਾਈਡ ਕਰ ਰਿਹਾ ਮੇਪਲ ਵਨ ਕਿਚਨ ਬਾਥ ਐਂਡ ਗੂਗਲ ਤੇ 5-star ਰੇਟਿੰਗ ਕੰਪਨੀ ਹਾਈ ਐਂਡ ਦੀ ਕਿਚਨ ਕੈਬਨਿਟ ਜਿਹੜੀ ਹੈ ਉਹਦੀ ਕੈਬਨਿਟ ਦੇ ਵਿੱਚ ਮਹਾਰਤ ਰੱਖਣ ਵਾਲਾ ਨਾਮ ਹੈ। ਆਫਿਸ ਤੁਸੀਂ ਕੋਈ ਆਫਿਸ ਤਿਆਰ ਕਰਾਉਣਾ ਜਿਹੜਾ ਫਰਨੀਚਰ ਜਾਂ ਕਿਚਨ ਕੈਬਨਿਟਸ ਬਣਾਉਣੀਆਂ ਨੇ ਤਾਂ ਕਮਰਸ਼ੀਅਲ ਵਰਕ ਲਈ, ਵੁੱਡ ਵਰਕਿੰਗ ਦੀਆਂ ਸੇਵਾਵਾਂ ਲਈ, ਡੈਂਟਲ ਆਫਿਸ, ਡਾਕਟਰ ਆਫਿਸ, ਆਪਟੀਕਲ ਸਟੋਰਸ ਲਈ ਮੇਪਲ ਵਨ ਕਿਚਨ ਬਾਥ ਇੰਕ। ਵਧੇਰੇ ਜਾਣਕਾਰੀ ਲਈ 173 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 34 ਚ ਉਨ੍ਹਾਂ ਦਾ ਸ਼ੋਰੂਮ ਹੈ। ਜਾਣਕਾਰੀ ਲਈ 9054570005 ਤੇ ਕਾਲ ਕਰੋ। ਹਾਈ ਪੁਆਇੰਟ ਫਰਨੀਚਰ ਤੇ ਲੈ ਚਲਦੇ ਆ, 7550 ਕਿੰਬਰ ਸਟਰੀਟ ਮਿਸੀਸਾਗਾ ਦੇ ਵਿਚ ਹੈ ਹਾਈ ਪੁਆਇੰਟ ਫਰਨੀਚਰ, ਜਿੱਥੇ ਕੁਆਲਿਟੀ ਦਾ ਫਰਨੀਚਰ ਮਾਨੁ ਜੀ ਕਹਿੰਦੇ ਨੇ ਕਿ ਵਾਜਬ ਰੇਟ ਆਸਾਨ ਕਿਸ਼ਤਾਂ ਤੇ ਤੁਸੀਂ ਲੈ ਕੇ ਜਾ ਸਕਦੇ ਹੋ। 6473285500 ਮਠਾਰੂ ਵੈਲਡਿੰਗ ਸਰਵਿਸ 98 ਯੂਨਿਟ ਨੰਬਰ 1 ਰਦਰਫੋਰਡ ਤੇ ਵਾਕਿਆ ਨੇ। ਵੈਲਡਿੰਗ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ 6474663055। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 499 ਰੇਲਾਸਨ ਤੇ ਮਿਕਲੋਗਲਨ ਦਾ ਏਰੀਆ, ਬੈਠ ਕੇ ਖਾਣਾ ਖਾਣ, ਟੇਕ ਆਊਟ, ਕੇਟਿੰਗ, ਲਾਈਵ ਓਨ ਲੋਕੇਸ਼ਨ ਅਤੇ ਭਾਜੀ ਤਿਆਰ ਕਰਵਾਉਣ ਲਈ, ਟਿਫਨ ਲਗਾਉਣ ਲਈ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ। ਘਰ ਵਰਗੇ ਖਾਣੇ ਦਾ ਟੇਸਟ ਲੈਣ ਲਈ ਬਾਈ ਜਸਪਾਲ ਜੀ ਨੂੰ 905-450-54-954-50-54-54। ਐਨੀ ਟਾਈਮ ਹੋਮ ਰੈਨੋਵੇਸ਼ਨ ਲੰਬੇ ਸਮੇਂ ਤੋਂ ਕਮਿਊਨਿਟੀ ਵਿਚ ਪਰਖਿਆ ਹੋਇਆ ਨਾਮ ਹੈ। ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੀਆਂ ਸੇਵਾਵਾਂ ਲਈ ਹਰਕਮਲਜੀਤ ਸਿੰਘ ਮੁੱਟੀ ਸਾਹਿਬ ਨੂੰ 641-7-1735 ਤੇ ਕਾਲ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਹੁਣ ਕਰਾਂਗੇ ਗੱਲਬਾਤ ਮਿੰਟੂ ਗੁਰੂ ਸਰੀਆ ਜੀ ਨਾਲ। ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ 905-813-1320 ਔਰ CGMR 1320 AM ਹੁਣ ਵੋਇਸ ਆਫ ਸਿਟੀ 1320 AM ਬੈਕ ਆ ਚੁੱਕਾ ਹੈ। ਔਰ ਇਹਦੇ ਬਾਰੇ ਦੱਸ ਦਈਏ ਕਿ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿੱਥੇ ਸਾਨੂੰ ਸੁਣਦੇ ਹੋ, ਬਹੁਤ ਸਾਰਿਆਂ ਨੂੰ ਅਜੇ ਪਤਾ ਨਹੀਂ ਹੈ, ਬਹੁਤ ਸਾਰਿਆਂ ਨੂੰ ਪਤਾ ਲੱਗ ਗਿਆ, ਪਰ ਫਿਰ ਵੀ ਅਸੀਂ ਚਾਹਾਂਗੇ ਕਿ ਤੁਸੀਂ ਜੇ ਸਾਨੂੰ ਸੁਣਦੇ ਹੋ ਤਾਂ ਆਪਣੇ ਵਰਗੇ ਜਿਹੜੇ ਸੁਹਿਰਦ ਦੋਸਤ ਮਿੱਤਰ ਸੁਨੇਹੀ ਨੇ ਉਨ੍ਹਾਂ ਨੂੰ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਓ ਕਿ 1320 ਬੈਕ ਆ ਚੁੱਕਾ ਹੈ। ਧੰਨਵਾਦੀ ਹੋਵਾਂਗੇ। ਔਰ ਇਸ ਵਕਤ ਜਿੱਥੇ ਦੂਰ ਦਰੇਡੇ ਤੁਸੀਂ ਸਾਨੂੰ ਸੁਣ ਰਹੇ ਹੋ ਵੱਖ ਵੱਖ ਕੰਟਰੀਆਂ ਦੇ ਵਿਚ ਰੇਡੀਓ ਪ੍ਰੋਗਰਾਮ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਆਪ ਸਭ ਦਾ ਧੰਨਵਾਦ। ਚਲਦੇ ਆ ਹੁਣ ਪੰਜਾਬ। ਹਾਜ਼ਰ ਹੋਣਗੇ ਮਿੰਟੂ ਗੁਰੂ ਸਰੀਆ ਜੀ। ਸਟੂਡੀਓ ਦਾ ਨੰਬਰ ਰਹੇਗਾ 905-813-1320।
2: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਂ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੂ ਗੁਰਸਰੀਏ ਦਾ। ਮਿੰਟੂ
3: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CGMR 1320, CGMR 1320, ਦ ਵੌਇਸ ਆਫ ਦ ਸਿਟੀ।
1: ਵੈਲਕਮ ਬੈਕ, ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। 8:33 ਸਟੂਡੀਓ ਦੇ ਘੜੀ ਦੇ ਮੁਤਾਬਕ ਫਿਲਹਾਲ 9 ਵਜੇ ਤੱਕ ਤੁਸੀਂ ਇਸ ਸ਼ੋਅ ਦਾ ਆਨੰਦ ਮਾਣੋਗੇ। ਔਰ ਪ੍ਰੋਗਰਾਮ ਦੇ ਨਾਲ ਜੁੜਨ ਲਈ ਜਿੱਥੇ ਧੰਨਵਾਦ। ਨੰਬਰ 905-813-1320 ਅਗਰ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਸਰਨ ਹੈ ਜਿੱਥੋਂ ਤੁਸੀਂ ਸਾਨੂੰ ਸੁਣ ਦੇਖ ਰਹੇ ਹੋ, ਈਸਟ ਵੈਸਟ ਨਾਰਥ ਸਾਊਥ, ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਤੇ ਰਹੋ ਮਿੰਟੂ ਜੀ ਮੇਰੇ ਨਾਲ ਹਾਜ਼ਰ ਨੇ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ
4: ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ।
1: ਕੀ ਹਾਲ ਚਾਲ, ਠੀਕ ਠਾਕ ਹੋ?
4: ਬਹੁਤ ਵਧੀਆ।
1: ਲਓ ਜੀ ਪਹਿਲਾ ਕੁਐਸਚਨ ਮੈਡਮ ਅੰਜੂ ਸਿੱਕਾ ਜੀ ਕਰਨਗੇ, ਦੇਖਦੇ ਆ ਕੀ ਕੁਐਸਚਨ ਕਰਨਗੇ।
0: ਥੈਂਕ ਯੂ ਦਿਲਬਾਗ ਜੀ। ਮਿੰਟੂ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ। ਖਬਰਾਂ ਦੇ ਸ਼ਾਇਆ ਕਿ ਸਰਕਾਰ ਨੇ ਮੁੱਖ ਮੰਤਰੀ ਦਫ਼ਤਰ ਦੇ ਕੇਸ ਲਈ ਬਹੁਤ ਹੀ ਚੋਟੀ ਦਾ ਵਕੀਲ ਹਾਇਰ ਕੀਤਾ, ਕੀ ਕਹਿਣਾ ਚਾਹੋਗੇ?
5: ਮਰੀ ਘਰਾਂ ਨੂੰ ਲੰਡਨ ਨੂੰ ਵਕੀਲ ਕਰਕੇ ਉਹ ਵਾਲਾ ਹਿਸਾਬ ਕਿਤਾਬ ਹੈ ਨਾ। ਹੁਣ ਅੱਜ ਕੱਲ ਸਾਡੇ ਵਕੀਲ ਜਿਹੜੇ ਆ ਉਹ ਲੰਡਨ ਜਾਂਦੇ ਆ।
1: ਅੱਛਾ,
5: ਲੰਡਨ ਨੂੰ ਵਕੀਲ ਸੱਦ ਕੇ ਤੇ ਬਰੀ ਘਰਾਂ ਨੂੰ ਆਪੇ, ਮਤਲਬ ਕਿ ਵਕਾਲਤ ਇੱਕ ਐਸਾ ਪੇਸ਼ਾ ਹੈ ਹਜ਼ੂਰ ਮੇਰਾ ਨਾ, ਇੱਕ ਸਿੱਟਾ ਕੱਢਿਆ ਹੋਇਆ ਕਿ ਅੰਜੂ ਜੀ ਮੇਰੇ ਤੇ 96 ਚ ਪਹਿਲਾ ਕੇਸ ਬਣਿਆ ਸੀਗਾ, ਜਦ ਮੈਂ ਲਾ ਲੋ ਕੋਈ ਹੋਊਗਾ ਆਲਮੋਸਟ ਕੋਈ 17-18 ਹਾਂਜੀ, ਤੇ ਅੱਜ 50 ਸਾਲ ਦੇ ਨੇੜੇ ਆ ਅਸੀਂ। ਤੇ ਜਦ ਤੋਂ ਅਸੀਂ ਵਕੀਲਾਂ ਦੇ ਨਾਲ ਕਚਹਿਰੀਆਂ ਦੇ ਨਾਲ ਵਵਾਸਤਾ, ਤੇ ਇੱਕ ਮੈਂ ਸਿੱਟਾ ਕੱਢਿਆ ਵੀ ਬੰਦਾ ਆਪਦੀ ਔਲਾਦ ਨੂੰ ਵਕੀਲ ਬਣਾ ਦੇਵੇ ਜੇ ਸਾਰਿਆਂ ਤੋਂ ਬਦਲੇ ਲੈਣੇ ਆ ਨਾ, ਧੌਂਸ ਰੱਖਣੀ, ਕਿਉਂਕਿ ਅਸੀਂ ਵੱਡੇ ਵੱਡੇ ਵੱਡੇ ਬੰਦੇ ਉੱਥੇ ਵੇਟਿੰਗ ਰੂਮ ਚ ਦੇਖੇ, ਵੱਡੇ ਵੱਡੇ ਵਕੀਲਾਂ, ਮਤਲਬ ਪੈਸੇ ਲੈ ਲਓ ਜਿੰਨੇ ਮਰਜ਼ੀ ਪੈਸੇ ਲੈ ਲਓ, 5 ਮਿੰਟ ਦੇ ਦਿਓ ਜੀ, ਮਤਲਬ ਕਿ ਵੱਡੇ ਵੱਡੇ ਨੇਤਾ ਵੀ, ਕਿਉਂਕਿ ਅਸੀਂ ਵੀ ਬੜੇ ਵੱਡੇ ਵੱਡੇ ਵਕੀਲਾਂ ਦੇ ਦਫਤਰਾਂ ਘਰਾਂ ਚ ਚੈਂਬਰਾਂ ਚ ਗੇੜੇ ਖਾਦੇ ਤੇ ਮੈਂ ਬਹੁਤ ਤਗੜੇ ਤਗੜੇ ਤਗੜੇ ਤਗੜੇ ਬੰਦੇ ਵੇਟਿੰਗ ਰੂਮਾਂ ਚ ਬੈਠੇ ਕਢਾ ਦੇ ਜਾਣ ਛੜਾ। ਖੈਰ ਵਕੀਲ ਚ ਬੜੀ ਤਾਕਤ ਹੁੰਦੀ ਹੈ ਜੀ, ਵਕਾਲਤ ਉਹਦੀ ਵਕਾਲਤ ਚ ਤਾਕਤ ਹੁੰਦੀ, ਵਕੀਲ ਨੇ ਕਿਹੜਾ ਆਪ ਉੱਥੇ ਜਾ ਕੇ ਘੁਲਣਾ ਖਲੀ ਵਾਂਗੂ। ਹੁਣ ਇਹਨਾਂ ਨੇ ਜਿਹੜਾ ਵਕੀਲ ਕੱਲ ਉੱਥੇ ਲਿਆਂਦਾ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਚੋਟੀ ਦਾ ਵਕੀਲ ਆ। ਹਰਭਜਨ ਮਾਨ ਨੇ ਇੱਕ ਗੀਤ ਚ ਆਖਿਆ ਸੀ, ਸੋਹਣੇ ਸੋਹਣਿਆਂ ਤੋਂ ਜਿਵੇਂ ਜੱਗ ਤੇ ਕਰੋੜ ਨੇ ਚੇਤੇ ਰੱਖੀ ਯਾਰਾ, ਉੱਚੇ ਉੱਚਿਆਂ ਤੋਂ ਹੋਰ ਨੇ। ਵਕੀਲ ਵਕੀਲ ਤੋਂ ਮਹਿੰਗਾ ਹੈ, ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਇਸ ਵਕੀਲ ਨੂੰ ਕੋਈ ਹੱਥ ਨੀ ਲਾਉਂਦਾ, ਟੱਚ ਨੀ ਕਰਦਾ ਰੇਟ ਦੇ ਮਾਮਲੇ ਚ। ਰੇਟ ਇੰਨੇ ਆ ਸਰ, ਮੈਂ ਤੁਹਾਨੂੰ ਦੱਸਾਂ ਤੁਸੀਂ ਮਤਲਬ ਕਿ ਹੈਰਾਨ ਹੋ ਜਾਓਗੇ ਕਿ ਵਕੀਲ ਇੰਨੇ ਪੈਸੇ ਲੈਂਦੇ, ਔਰ ਅਸੀਂ ਦੇ ਕੇ ਆਏ ਆ, ਬਹੁਤ ਵੱਡੀ ਵੱਡੀ ਅਮਾਊਂਟ ਦੇ ਕੇ ਆਏ ਆ। ਤੇ ਉਹ ਖੈਰ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਛ ਜਿਹੜਾ ਨਾ ਉਹ ਇਸ ਕਰਕੇ ਕਿਉਂਕਿ ਮੁੱਖ ਮੰਤਰੀ ਦਾ ਦਫ਼ਤਰ ਜਿਹੜਾ ਉਹ ਵਿਵਾਦਾਂ ਚ ਉਹਦੀ ਕੱਲ ਸੁਣਵਾਈ ਸੀ। ਹੁਣ ਕਮਾਲ ਇਹ ਵੇਖੋ ਕਿ ਮੁੱਖ ਮੰਤਰੀ ਦੇ ਕੋਲ ਆਪਣੇ ਕੋਲ ਐਡਵੋਕੇਟ ਜਰਨਲ, ਯਾਨੀ ਇੱਥੇ ਸਾਡੇ ਬੋਲਦੇ ਆ ਸਰਕਾਰੀ ਵਕੀਲ ਜਿਹਨਾਂ ਨੂੰ, ਉਹਨਾਂ ਨੂੰ ਬੋਲਦੇ ਆ ਐਡਵੋਕੇਟ ਜਰਨਲ ਆਫਿਸ, AG ਆਫਿਸ। AG ਆਫਿਸ ਦੇ ਵਿੱਚ 150 ਤੋਂ 200 ਚੋਟੀ ਦੇ ਵਕੀਲਾਂ ਦੀ ਫੌਜ ਆ, ਪਰ ਮੁੱਖ ਮੰਤਰੀ ਦੇ ਦਫ਼ਤਰ ਦਾ ਮੁੱਦਾ ਇੰਨਾ ਜ਼ਿਆਦਾ ਕਿਰਿਆ ਕਿ ਇੱਕ ਟੌਪ ਦਾ ਪ੍ਰਾਈਵੇਟ ਵਕੀਲ ਹਾਇਰ ਕਰਨਾ ਪਿਆ ਸਰਕਾਰ ਨੂੰ ਕਿ ਜਾ ਕੇ ਹੁਣ ਬਚਾ। ਤੇ ਉਹਨੇ ਪਹਿਲਾਂ ਹੀ ਕਹਿ ਲਓ ਕਿ ਜਿਹੜਾ ਗੇਂਦ ਸੁੱਟਿਆ ਉਹ ਗੁਗਲੀ, ਕਿ ਪਟੀਸ਼ਨ ਨੂੰ ਹੀ ਚੈਲੰਜ ਕਰ ਦਿੱਤਾ ਪੈਸੇ, ਫਿਰ ਅਗਲਾ ਕੋਈ ਐ ਮੂੰਹ ਵਿਖਾਉਣ ਦੇ ਥੋੜੀ ਲੈਂਦਾ ਨਾ ਵੀ ਮੈਂ ਜਾ ਕੇ ਮੂੰਹ ਦਿਖਾਉਣਾ, ਅਗਲੇ ਨੇ ਆਪਦੇ ਜੌਹਰ ਦਿਖਾਉਣੇ ਆ। ਤਾਂ ਉਹਨੇ ਪਟੀਸ਼ਨ ਨੂੰ ਹੀ ਚੈਲੰਜ ਕਰ ਦਿੱਤਾ ਕਿ ਭਾਈ ਸਾਹਿਬ ਤੂੰ ਕਿੱਦਾਂ, ਮਤਲਬ ਮਾਮਲਾ ਹੈ ED ਦਾ, ED ਨੇ ਪੱਤਰ ਲਿਖੇ, ਪੰਜਾਬ ਪੁਲਿਸ ਕੋਲ ਪੱਤਰ ਆਏ, ਤੇ ਭਾਈ ਤੁਸੀਂ ਵਿੱਚ ਪਾਰਟੀ ਕਿਵੇਂ ਬਣ ਗਏ। ਹੁਣ ਅੱਜ ਉਸ ਪਟੀਸ਼ਨ ਕਰਤਾ ਨੇ ਜਵਾਬ ਦੇਣਾ ਕਿ ਹਾਂ ਮੈਂ ਬਣ ਸਕਦਾ, ਕਿਉਂ, ਕਿਉਂਕਿ ਕਾਨੂੰਨ ਆ ਕਹਿੰਦਾ ਵਾ, ਜੋ ਜਜਮੈਂਟਾਂ ਨੇ ਜੋ ਹਵਾਲੇ ਨੇ ਉਹ ਸਾਰਾ ਕੁਛ ਕੋਰਟ ਹੋਊਗਾ। ਦਿਲਚਸਪ ਬਹਿਸ ਹੈ, ਪਰ ਇਹ ਕਹਾਣੀ ਬੜੀ ਰੌਚਕ ਹੈ ਕਿ ਤੁਸੀਂ ਹਿਸਾਬ ਲਾ ਲਓ ਕਿ ਇੰਨੀ ਜ਼ਿਆਦਾ ਹੁਣ ਭਾਅ ਦੀ ਬਣੀ ਪਈ ਆ ਕਿ ਜਿਹੜਾ ਵਕੀਲ ਦੇ ਭਾਅ ਨੂੰ ਸੁਣ ਕੇ ਭਾਅ ਦੀਆਂ ਬਣ ਜਾਂਦੀਆਂ, ਉਸ ਵਕੀਲ ਨੂੰ ਲਿਆ ਕੇ ਪੇਸ਼ ਕੀਤਾ। ਨਹੀਂ ਤੇ ਅੱਗੇ ਕੀ ਹੁੰਦਾ ਕਿ ਦੇਖੋ ਸੰਵਿਧਾਨਕ ਕੇਸਾਂ ਦੇ ਵਿੱਚ ਵਕੀਲ ਅੱਗੇ ਵੀ ਪੇਸ਼ ਹੁੰਦੇ ਨੇ, ਪਰ ਇਹਨਾਂ ਦੇ ਮਾਮਲੇ ਦੇ ਵਿੱਚ ਜਿਵੇਂ ਹੁਣ ਲਾ ਲਓ ਕੋਈ ਕ੍ਰਿਮੀਨਲ ਆ ਜਾਂ ਸਿਵਲ ਦਾ, ਉਹਦੇ ਵਿੱਚ ਏਡੇ ਛੋਟੇ ਪੱਧਰ ਤੇ ਪਟੀਸ਼ਨ ਦੇ ਪੱਧਰ ਤੇ ਅਸੀਂ ਕੋਈ ਏਡਾ ਵੱਡਾ ਵਕੀਲ ਦੇਖੀਏ ਆਪਣੇ ਮਤਲਬ ਕਿ ਜੀਵਨ ਦੇ ਵਿੱਚ ਬਹੁਤ ਘੱਟ ਮੌਕੇ ਹੋਣਗੇ ਜਿਹੜੇ ਅਸੀਂ ਦੇਖੇ ਜਾਂ ਮੈਨੂੰ ਤਾਂ ਯਾਦ ਹੀ ਨਹੀਂ ਘੱਟੋ ਘੱਟ ਕਿ ਇਹੋ ਜਿਹੇ ਮਾਮਲੇ ਲਈ, ਕਿਉਂਕਿ ਸਿਵਲ ਜਾਂ ਕ੍ਰਿਮੀਨਲ ਦੇ ਇੱਕ ਪਟੀਸ਼ਨ ਦੇ ਮਾਮਲੇ ਤੇ ਏਡਾ ਵੱਡਾ ਵਕੀਲ ਠੱਲ ਦੇਣਾ ਕਿਤੇ ਨਾ ਕਿਤੇ ਅੰਦਰ ਅੰਦਰ ਬੇਚੈਨੀ ਆ, ਅੰਦਰੇ ਅੰਦਰ ਉਹ ਪਰਾਮਤਾ ਆ ਕਿ ਯਾਰ ਕਿਤੇ ਕੰਮ ਖਰਾਬ ਨਾ ਹੋ ਜਾਵੇ। ਲਿਹਾਜ਼ਾ ਹੁਣ ਅੱਜ ਫੇਰ ਸੁਣਵਾਈ ਹੋਏਗੀ, ਦਿਲਚਸਪ ਮੈਟਰ ਆ, ਦਿਲਚਸਪ ਮਾਮਲਾ ਹੈ। ਉਧਰ ਕੀ ਆ ਕਿ ਇਹ ਮਾਮਲਾ ਨੈਸ਼ਨਲ ਵੂਮੈਨ ਕਮਿਸ਼ਨ ਦੇ ਕੋਲ ਵੀ ਚਲੇ ਗਿਆ ਕੱਲ, ਬੀਬਾ ਹਰਸਿਮਰਤ ਕੌਰ ਬਾਦਲ ਨੇ ਜਾ ਕੇ ਉੱਥੇ ਕੰਪਲੇਂਟ ਫਾਇਲ ਕੀਤੀ ਆ, ਸਾਰਾ ਡਾਟਾ ਫਾਇਲ ਕੀਤਾ ਉੱਥੇ ਕਿ ਆ ਦੇਖੋ ਕਿ ਜੀ ਇੱਕ ਔਰਤ ਦੀ ਅਸਮਤ ਲੁੱਟੀ ਗਈ ਆ, ਤੇ ਉਹਨੂੰ ਬਚਾਉਣ ਵਾਸਤੇ ਮੁੱਖ ਮੰਤਰੀ ਦਾ ਦਫ਼ਤਰ ਕਿਵੇਂ ਐਕਟਿਵ ਹੁੰਦਾ ਜਾਂ ਉਹਦਾ ਟੱਬਰ ਕਿਵੇਂ ਐਕਟਿਵ ਹੁੰਦਾ, ਤਾਂ ਇਹ ਸਾਰਾ ਕੁਛ ਦਫ਼ਤਰ ਤਾਂ ਨਹੀਂ ਆਪਾਂ ਕਹਿ ਸਕਦੇ ਇਸ ਮਾਮਲੇ ਚ, ਕਿਉਂਕਿ ਇੱਕ ਸੋ ਕਾਲਡ ਸਾਂਢੂ ਦਾ ਜ਼ਿਕਰ ਆਉਂਦਾ, ਪਰ ਉੱਥੇ ਵੀ ਮਾਮਲਾ ਜਿਹੜਾ ਵੂਮੈਨ ਸੁਰੱਖਿਆ ਦਾ ਜਾਂ ਹੱਕਾਂ ਦਾ, ਤਾਂ ਉਹ ਵੀ ਮਾਮਲਾ ਨੈਸ਼ਨਲ ਲੈਵਲ ਤੇ ਚਲਾ ਗਿਆ ਜੀ।
1: ਜੀ, ਇੱਕ ਵਿਅਕਤੀ ਦੀ ਮੌਤ ਹੁੰਦੀ ਹੈ, ਉਸ ਵਿਅਕਤੀ ਦੀ ਮੌਤ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਿਵਿਆਂ ਦੇ ਵਿਚ ਪੁਲਿਸ ਹੀ ਪੁਲਿਸ ਹੈ, ਪੁਲਿਸ ਹੀ ਪੁਲਿਸ ਹੈ, ਔਰ ਸਰਕਾਰੀ ਬੰਦਾ ਕੋਈ ਨੀ ਮਰਿਆ ਕਿ ਉਹਨੂੰ ਸਲਾਮੀ ਦੇਣ ਵਾਸਤੇ ਆਏ ਨੇ, ਪਰ ਕਹਾਣੀ ਇੱਥੇ ਕੁਝ ਹੋਰ ਹੈ। ਉੱਥੇ ਲੋਕ ਲੱਕੜੀਆਂ ਜਿਹੜੀਆਂ ਸਿਵਿਆਂ ਦੀ ਜਿਹੜੀਆਂ ਨੇ ਖਿਲਾਰ ਦਿੰਦੇ ਨੇ, ਨਾਮ ਹੈ ਮ੍ਰਿਤਕ ਦਾ ਗੁਲਜ਼ਾਰ, ਤੇ ਦੋਸ਼ ਸਿਰਫ ਇਹੀ ਹੈ ਕਿ ਨਸ਼ਿਆਂ ਦੇ ਖਿਲਾਫ਼ ਮੁਹਿੰਮ ਵਿੱਢਣ ਵਾਲੀ ਸਰਕਾਰ ਦੇ ਮੰਤਰੀ ਸੰਤਰੀ ਨੂੰ ਸਵਾਲ ਕਰ ਬੈਠਾ ਕਿ ਨਸ਼ਿਆਂ ਦਾ ਖਾਤਮਾ, ਤੇ ਮਹਿੰਗਾ ਪੈ ਗਿਆ ਉਹਨੂੰ ਇਹ ਸ਼ਬਦ। ਗੁਲਜ਼ਾਰ ਦੇ ਸੰਸਕਾਰ ਦੇ ਮੌਕੇ ਜੋ ਕੁਝ ਹੋਇਆ ਉੱਥੇ ਖਹਿਰਾ ਸਾਹਿਬ ਨੂੰ ਵੀ ਬੋਲਣ ਨਹੀਂ ਦਿੱਤਾ ਗਿਆ। ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਲੈਂਦੇ ਹੋ, ਕੀ ਕਹਿਣਾ ਚਾਹੋਗੇ?
5: ਗੱਲ ਇਹ ਆ ਕਿ
6: ਜੋ ਇਹ ਸਾਰਾ ਦ੍ਰਿਸ਼ਟਾਂਤ ਹੈ ਉਹਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਹੈ ਕਿ ਜਿਹੜੀ ਮੁੱਦੇ ਦੀ ਗੱਲ ਤੇ ਕੋਈ ਕਰ ਹੀ ਨਹੀਂ ਰਿਹਾ।
1: ਹਾਂ,
6: ਮੁੱਦਾ ਕੀ ਹੈ? ਮੁੱਦਾ ਕੀ ਹੈ? ਕਿਸੇ ਨੇ ਉਸ ਗੱਲ ਵੱਲ ਜਾਣਿਆ ਹੀ ਨਹੀਂ। ਮੁੱਦਾ ਸਰ ਇਹ ਹੈ ਕਿ ਉਹ ਗੁਲਜ਼ਾਰ ਸਿੰਘ, ਗੁਲਜ਼ਾਰ ਦਾ ਮਤਲਬ ਪਤਾ ਕੀ ਹੁੰਦਾ ਜੀ? ਗੁਲ, ਗੁਲ ਦਾ ਮਤਲਬ ਹੁੰਦਾ ਫਲਾਵਰ ਔਰ ਰੋਜ਼। ਜ਼ਾਰ ਦਾ ਮਤਲਬ ਹੁੰਦਾ ਜਿਸ ਜਗ੍ਹਾ ਤੇ, ਫੀਲਡ, ਜਿਸ ਫੀਲਡ ਦੇ ਵਿੱਚ ਖਿੜਿਆ। ਗੁਲਜ਼ਾਰ, ਗੁਲ ਖਿਲੇ, ਗੁਲਸ਼ਨ, ਗੁਲਸ਼ਨ। ਗੁਲ ਮਤਲਬ ਕਿ ਕਿਸੇ ਉਸ ਜਗ੍ਹਾ ਦਾ ਨਾਮ ਗੁਲਜ਼ਾਰ ਜਿਸ ਜਗ੍ਹਾ ਤੇ ਫੁੱਲ ਖਿੜੇ ਹੋਣ, ਜਿਹਦੀ ਔਲਾਦ ਸਾਹ ਦਰ ਸਾਹ ਮਰਦੀ ਪਈ ਹੋਵੇ, ਉਹਦਾ ਨਾਂ ਗੁਲਜ਼ਾਰ ਰੱਖਣ ਨਾਲ ਕੀ ਹੋ ਜਾਣਾ? ਅੰਦਰੇ ਅੰਦਰ ਤੇ ਉਹਦੇ ਸਾਰੇ ਚਾਵਾਂ ਦੇ ਫੁੱਲ ਜਿਹੜੇ ਆ ਉਹ ਮਰਝਾ ਕੇ ਮਰੂੰਡਾ ਬਣ ਗਿਆ, ਸੁੱਕ ਭਰੂੰਡਾ ਹੋ ਗਿਆ। ਤੋ ਗੱਲ ਇਹ ਆ ਕਿ ਅਸਲ ਮੁੱਦਾ ਸਰ ਇਹ ਆ ਕਿ ਐਸੀ ਭਾਈਚਾਰਿਆਂ ਦੇ ਕੋਲ, ਐਸੀ ਭਾਈਚਾਰੇ ਦੇ ਕੋਲ ਨਾ ਬੱਚਿਆਂ ਤੋਂ ਇਲਾਵਾ ਕੋਈ ਐਸੈਟ ਨਹੀਂ ਹੁੰਦਾ। ਜੱਟ ਕੋਲ ਹੁੰਦੀ ਹੈ ਜ਼ਮੀਨ। ਇਹ ਗੱਲ ਮੈਂ ਕਾਸਟਿਜ਼ਮ ਨੂੰ ਨਹੀਂ ਮੰਨਦਾ, ਮੈਂ ਨਕਾਰਦਾ। ਮੇਰੇ ਨਾਲ ਕਦੇ ਤੁਸੀਂ ਗੋਤ ਨਹੀਂ ਵੇਖਿਆ ਹੋਏਗਾ ਮੇਰੇ ਨਾਲ ਲੱਗਿਆ। ਮੈਂ ਕਾਸਟਿਜ਼ਮ ਨੂੰ ਨਕਾਰਦਾ ਔਰ ਮੈਂ ਆਪਣੇ ਬੇਟੇ ਨੂੰ ਵੀ ਇਹ ਸਿੱਖਿਆ ਦਿੱਤੀ ਹੋਈ ਆ ਕਿ ਕਦੇ ਕਾਸਟਿਜ਼ਮ ਦੀ ਗੱਲ ਨਹੀਂ ਕਰਨੀ। ਪਰ ਜੋ ਸਮਾਜ ਦੇ ਵਿੱਚ ਕਾਸਟਿਜ਼ਮ ਹੈ ਜਾਂ ਜੋ ਸਾਡੇ ਆਰਥਿਕ ਹਾਲਾਤ ਨੇ, ਆਰਥਿਕ ਪਾੜਾ ਹੈ, ਉਹਦੀ ਗੱਲ ਕਰਨੀ ਪੈਂਦੀ ਹੈ। ਮਤਲਬ ਐਸੀ ਭਾਈਚਾਰਾ, ਜੱਟ ਕੋਲ ਕੀ ਆ? ਜ਼ਮੀਨ ਆ। ਇੱਥੇ ਤੇ IVF ਦੇ ਨਾਲ ਜਿਨ੍ਹਾਂ ਦੇ ਬੱਚੇ ਚਲੋ ਅਨਫੋਰਚੁਨੇਟਲੀ ਗਏ ਆ ਨਸ਼ੇ ਕਰਕੇ, ਮੈਂ ਦੇਖਿਆ ਕਿ ਬਾਅਦ ਦੇ ਵਿੱਚ IVF ਦੇ ਜ਼ਰੀਏ ਵੀ ਬੱਚੇ ਉਹਨਾਂ ਨੇ ਪੈਦਾ ਕਰ ਲਏ। ਮੇਰੇ ਅੱਖੀ ਵੇਖਣ ਦੀ ਗੱਲ ਹੈ, ਬਹੁਤ ਕੁਛ ਹੈ ਮੇਰੇ ਇਸ ਛੋਟੇ ਜਿਹੇ ਭੇਜੇ ਦੇ ਵਿੱਚ, ਦਿਮਾਗ ਦੇ ਵਿੱਚ ਬਹੁਤ ਕੁਛ ਹੈ ਜੀ, ਬੜੀਆਂ ਕਹਾਣੀਆਂ, ਬਹੁਤ ਕਹਾਣੀਆਂ। ਕਿਉਂਕਿ 35 ਸਾਲ ਪਹਿਲਾਂ ਘਰੋਂ ਨਿਕਲੇ ਸੀਗੇ, ਅੱਜ ਤੱਕ ਮਤਲਬ ਕਿ ਇਸ ਦੁਨੀਆਦਾਰੀ ਚ ਆ। ਤੋ ਕਹਿਣ ਦਾ ਮਤਲਬ ਇਹ ਆ ਕਿ ਹੁਣ ਰੱਖੋ ਉਸ ਬੰਦੇ ਦੀ ਜਗ੍ਹਾ ਜਿਹਦੇ ਕੋਲ ਕੋਈ 10-20 ਕਿੱਲੇ ਆ, ਉਹਦੇ ਨਾਲ ਹੋ ਗਈ ਆ, ਉਹਦੇ ਘਰ ਨਸ਼ਾ ਵੜ ਗਿਆ, ਉਹਦੀ ਇੱਕ ਸਮੱਸਿਆ ਤੇ ਨਸ਼ੇ ਵਾਲੀ ਉਹੋ ਜਿਹੀ ਆ। ਪਰ ਇੱਕ ਉਹ ਆ ਜਿਹਦੇ ਪੁੱਤਰ ਨੇ 250-500 ਕਮਾ ਕੇ ਤੇ ਘਰ ਚਲਾਉਣਾ ਸੀ, ਉਹ ਵੀ ਨਸ਼ੇ ਨਾਲ ਪੀੜਤ। ਸੋ ਐਸੀ ਭਾਈਚਾਰੇ ਦੀ ਇਹ ਇੱਕ ਨਵੀਂ ਦਰਪੇਸ਼ ਚੁਣੌਤੀ ਆ ਕਿ ਇਹਨਾਂ ਦੇ ਮੁੰਡੇ ਬਹੁਤ ਅੱਛੇ ਵੀ ਹੈਗੇ ਆ, ਪਰ ਬਹੁਤ ਸਾਰੇ ਘਰਾਂ ਦੀ ਇਹ ਤਰਾਸਦੀ ਆ ਕਿ ਛੋਟੇ ਛੋਟੇ ਲੱਗ ਜਾਂਦੇ ਨੇ ਪੀਣ ਖਾਣ, ਕਿਉਂਕਿ ਸਰਕਾਰਾਂ ਨੇ ਵੀ ਇਹਨਾਂ ਵਾਸਤੇ ਕੁਝ ਜ਼ਿਆਦਾ ਨਹੀਂ ਸੋਚ ਰੱਖਿਆ, ਸਿਰਫ ਫ੍ਰੀ ਵੀਜ਼। ਤੋ ਮਤਲਬ ਪੜ੍ਹਾਈ ਡਰੋਪ ਆਊਟ ਹੋ ਜਾਂਦੇ ਆ, ਫਿਰ ਉਹ ਪੀੜਤ ਹੋ ਜਾਂਦੇ ਆ, ਫਿਰ ਉਹ ਪੈਡਲਰ ਬਣ ਜਾਂਦੇ ਨੇ ਛੋਟੇ ਛੋਟੇ। ਔਰ ਜਿਵੇਂ ਪੈਡਲਰ ਬਣਦੇ ਨੇ ਤਾਂ ਪਿੰਡਾਂ ਦੇ ਵਿੱਚ ਇੱਕ ਖਿਚਾਅ ਵੀ ਪੈਦਾ ਹੋ ਜਾਂਦਾ ਹੈ। ਉਹਨਾਂ ਨੂੰ ਜ਼ਾਤ ਨਾਲ ਸੰਬੋਧਨ ਕਰਕੇ ਕਿਹਾ ਜਾਂਦਾ ਕਿ ਇਹਨਾਂ ਨੇ ਗੰਦ ਪਾਇਆ ਸਾਡੇ ਪਿੰਡ ਚ, ਵਿੱਚ ਜੱਟਾਂ ਦੇ ਵੀ ਰਹੇ ਹੁੰਦੇ ਆ। ਸੋ ਪ੍ਰੋਬਲਮ ਸਰ ਇਹ ਹੈ ਐਕਚੁਅਲ ਚ
1: ਜੀ,
6: ਪ੍ਰੋਬਲਮ ਇਹ ਹੈ, ਦਰ ਹਕੀਕਤ ਇਹ ਆ, ਇਹਦੇ ਤੇ ਉਂਗਲ ਕੌਣ ਕਰ ਰਿਹਾ ਸਰ?
1: ਬਿਲਕੁਲ ਸਹੀ ਕਹਿ ਰਹੇ।
6: ਕੋਈ ਡਿਸਕੋਰਸ ਹੈ, ਕੋਈ ਮੀਡੀਆ ਚ ਗੱਲ ਹੈ ਕਿ ਇੱਕ ਦਲਿਤ ਪਰਿਵਾਰ ਕੋਲ, ਐਸੀ ਪਰਿਵਾਰ ਕੋਲ ਉਹਦਾ ਐਸੈਟ, ਉਹਦੀ ਔਲਾਦ ਆ, ਉਹ ਔਲਾਦ। ਔਰ ਇਹ ਕਿਸੇ ਕਹਾਣੀਆਂ ਕਿਸੇ ਇੱਕ ਪਿੰਡ ਦੇ ਨਹੀਂ ਹੈ, ਕਿਸੇ ਇੱਕ ਘਰ ਦੇ ਨਹੀਂ ਹੈ, ਮੈਂ ਸਮੁੱਚਤਾ ਚ ਗੱਲ ਕਰ ਰਿਹਾ ਵਾਂ। ਜੇ ਨਹੀਂ ਤੇ ਡਾਟਾ ਕੱਢ ਲੈਣ ਪਿੰਡ ਪਿੰਡ ਦਾ, ਹਰੇਕ ਪਿੰਡ ਦੇ ਵਿੱਚੋਂ ਇੱਦਾਂ ਦੇ ਨਾਮ ਕੱਢ ਲੈਣ, 13,000 ਪਿੰਡ ਹੀ ਆ, ਕਿੰਨੇ ਕੁ ਕਿਤੇ ਪਿੰਡ ਆ। ਤੋ ਗੱਲ ਇਹ ਆ ਕਿ ਇਹ ਕਹਾਣੀ ਹੈ ਜਿਹਦੇ ਤੋਂ ਇੱਕ ਪਿਤਾ ਦੁਖੀ ਹੋਇਆ। ਅੱਗੇ ਦਾ ਐਪੀਸੋਡ ਸਾਰਾ ਮੀਡੀਆ ਚ ਤੁਸੀਂ ਦੇਖਿਆ, ਮੈਂ ਉਹਨੂੰ ਰੈਪੀਟੇਸ਼ਨ ਨਹੀਂ ਦੇਵਾਂਗਾ। ਸੁਖਪਾਲ ਖੈ ਉੱਥੇ ਹੁੰਦੀ ਹੈ ਜੀ ਸਿਆਸਤ, ਜਿਹੜਾ ਬੰਦਾ ਇਸ ਤਰ੍ਹਾਂ ਦਾ ਮਾਮਲਾ ਮਤਲਬ ਕਿ ਚਲਾ ਜਾਂਦਾ, ਮਾਮਲਾ ਬਣ ਜਾਂਦਾ। ਮੈਂ ਕੱਲ ਵੀ ਲਿਖਿਆ ਸੀਗਾ ਕਿ ਇੱਥੇ ਗਰੀਬ ਜਿਉਂਦਾ ਲਵਾਰਸ ਆ ਤੇ ਮਰਿਆ ਗਿਰਜਾਂ ਦੀ ਭੀੜ ਚ ਪਿਆ ਇੱਕ ਵਸਤੂ ਆ। ਜਿਉਂਦਾ ਲਵਾਰਸ ਹੈ, ਜਿਉਂਦਾ ਉਹਦਾ ਕੋਈ ਰਿਸ਼ਤੇਦਾਰ ਨਹੀਂ ਸਰ। ਜਦੋਂ ਅਸੀਂ ਗਰੀਬੀ ਚ ਹੁੰਦੇ ਸੀ ਨਾ ਚਾਵਲਾ ਸਾਹਿਬ, ਸਾਡੇ ਲਾਗੇ ਸਾਡੇ ਰਿਸ਼ਤੇਦਾਰ ਹੁੰਦੇ ਸੀ, ਬਹੁਤੇ ਰਿਸ਼ਤੇਦਾਰ ਉਹਨਾਂ ਦੇ ਘਰਾਂ ਚੋਂ ਆ ਕੇ ਮੁੜ ਜਾਂਦੇ ਹੁੰਦੇ ਸੀ। ਹੁਣ ਕਹਿੰਦੇ ਮਿੰਟੇ ਨੂੰ ਮਿਲਣਾ ਜਾ ਕੇ, ਪਤਾ ਨਾ ਬੋਤਲ ਉਹਨੇ 3,000 ਦੀ, 4,000 ਦੀ ਰੱਖ ਦੇਣੀ ਆ ਕੇ। ਤੋ ਸਰ ਗਰੀਬ ਲਾਵਾਰਸ ਹੁੰਦਾ, ਪਰ ਜਦੋਂ ਗਰੀਬ ਮਰ ਜਾਂਦਾ ਹੈ, ਇਹੋ ਜਿਹਾ ਮਾਮਲਾ ਬਣ ਜਾਂਦਾ, ਫਿਰ ਓਬਜੈਕਟ ਬਣ ਜਾਂਦਾ ਇੱਕ ਸਿਆਸਤ ਦਾ। ਤੋ ਮਤਲਬ ਕਿ ਸਿਆਸਤ ਹੋਈ ਹੈ। ਮੈਂ ਤਾਂ ਕਹਿੰਦਾ ਮੈਂ ਕਹਿ ਰਹੇ ਉਹਨਾਂ ਨੂੰ ਮਜੀਠੀਆ ਸ਼ਜੀਠੀਆ ਜੋ ਵੀ ਹੈਗੇ ਨੇ ਇਹਨਾਂ ਤੋਂ ਲਿਖਾਓ, ਰਿਟਰਨ ਚ ਲਓ ਕਿ ਤੁਹਾਡਾ ਰਾਜ ਜੇ ਕੱਲ ਨੂੰ ਆਇਆ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂ ਵਾਪਰੇਗਾ। ਭੱਜਣਗੇ ਉੱਥੇ, ਭੱਜਣਗੇ ਉੱਥੇ। ਅਸੀਂ ਮਾਝੀ ਚ ਵੀ ਦੇਖਿਆ, ਤੀਰਥ ਚ ਵੀ ਦੇਖਿਆ, ਹੁਣ ਵੀ ਦੇਖਦੇ ਹਾਂ, ਅੱਗੇ ਵੀ ਦੇਖਾਂਗੇ।
1: ਬਿਲਕੁਲ,
6: ਇਹ ਨਿਕਲ ਜਾਣਗੇ, ਨਸ ਜਾਣਗੇ ਜਦੋਂ ਐਫੀਡੈਵਿਟ ਰੱਖੋਗੇ ਨਾ ਕਿ ਲਿਖੋ ਇਹਦੇ ਤੇ, ਭੱਜ ਜਾਣਗੇ
1: ਸਾਹਮਣੇ।
6: ਮਤਲਬ ਕਹਿਣ ਦਾ ਮਤਲਬ ਇਹ ਆ ਕਿ ਰਾਜਨੀਤੀ ਵਾਲਾ ਐਪੀਸੋਡ ਆਪਾਂ ਛੱਡ ਦਿੰਦੇ ਆ, ਅਸਲ ਸਮੱਸਿਆ ਇਹ ਆ ਜਿਹਦੇ ਕਰਕੇ ਗੁਲਜ਼ਾਰ ਮੁਰਝਾ ਗਿਆ।
1: ਲਓ ਜੀ, ਸੀ ਜਮਾਰ 1320 AM ਦੇ ਨਾਲ ਤੁਸੀਂ ਜੁੜੇ ਹੋਏ ਹੋ, ਸਾਨੂੰ ਇਸ ਵਕਤ ਖੁਸ਼ੀ ਹੈ। ਹਾਂਜੀ ਜੀ, ਦੇਖੋ ਜਿਹੜਾ ਨਵਾਂ ਆਪਾਂ ਟੈਕਨੀਸ਼ੀਅਨ ਨੇ ਸਾਨੂੰ ਸੈੱਟ ਕਰਕੇ ਦਿੱਤਾ ਸਿਸਟਮ, ਇੰਡੀਆ ਦੇ ਵਿੱਚ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਸਾਨੂੰ ਸੁਣਿਆ ਜਾ ਰਿਹਾ ਜੀ, ਨਾਲ ਦੀ ਨਾਲ ਸ਼ੋਅ ਹੋ ਰਿਹਾ ਔਰ ਕੈਨੇਡਾ ਦੇ ਵਿੱਚ ਤੇ ਅਮੈਰੀਕਾ ਦੇ ਵਿੱਚ ਵੀ ਹੈ। ਤੇ ਇਹ ਧੰਨਵਾਦ ਜੀ ਜਿਨ੍ਹਾਂ ਤੁਸੀਂ ਸਾਨੂੰ ਸੁਣ ਰਹੇ ਹੋ, ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਤੇ ਯੂਟਿਊਬ, ਫੇਸਬੁੱਕ ਤੇ ਅੱਜ IPTV ਬਾਕਸ ਤੇ ਸਿਰਫ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ, ਕੁਝ ਸਾਨੂੰ ਟੈਕਨੀਕਲ ਇਸ਼ੂ ਹੈ। ਸਾਡਾ CGMR 1320 AM ਦਾ ਟਾਵਰ ਇੱਕ ਤੋਂ ਦੂਜੀ ਥਾਂ ਤੇ ਮੂਵ ਹੋਣ ਕਰਕੇ ਅਸੀਂ ਤੁਹਾਡੇ ਕੋਲ ਫੀਡਬੈਕ ਲੈ ਰਹੇ ਹਾਂ, ਤੁਸੀਂ ਸਾਨੂੰ ਆਫ ਦੀ ਅਰ ਫੀਡਬੈਕ ਦੇ ਰਹੇ ਹੋ, ਧੰਨਵਾਦ। ਜਿੱਥੇ ਤੁਹਾਨੂੰ ਕਿਤੇ ਪਹਿਲਾਂ ਕਲੀਅਰ ਸੁਣਾਈ ਦਿੰਦਾ ਸੀ ਹੁਣ ਕਲੀਅਰ ਨਹੀਂ ਸੁਣਾਈ ਦਿੰਦਾ ਤਾਂ ਵੀ ਸਾਨੂੰ ਦੱਸੋ, ਜੇ ਪਹਿਲਾਂ ਕਲੀਅਰ ਨਹੀਂ ਸੁਣਾਈ ਦਿੰਦਾ ਸੀ ਉੱਥੇ ਹੁਣ ਕਲੀਅਰ ਸੁਣਾਈ ਦਿੰਦਾ ਉਹ ਵੀ ਸਾਨੂੰ ਦੱਸੋ। ਮਾਰਕਮ ਸਕਾਰਬੋਰ ਦੇ ਵਿੱਚ ਹਿੱਟ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਔਰ ਟੋਰਾਂਟੋ ਡਾਊਨਟਾਊਨ CN ਟਾਵਰ ਤੇ ਮੈਂ ਕਈ ਵਾਰ ਜਦੋਂ ਟਰਾਈ ਕਰਨੀ ਜਾਣਾ ਉੱਥੇ ਤੇ ਨਹੀਂ ਸੀ ਸੁਣਦਾ, ਪਰ ਸਾਨੂੰ ਇੱਕ ਵੀਡੀਓ ਭੇਜੀ ਗਈ ਹੈ, ਕ੍ਰਿਸਟਲ ਕਲੀਅਰ HD ਸਾਊਂਡ ਸੁਣਾਈ ਦੇ ਰਹੀ ਹੈ ਉੱਥੇ। ਨਾਲ ਅਗਲੇ ਨੇ ਟਾਵਰ ਵੀ ਦਿਖਾਇਆ ਕਿ ਥੱਲੇ ਸੁਣਦੇ ਪਏ ਆ, ਦੇਖ ਲਓ। ਔਰ ਇਹ ਟੋਰਾਂਟੋ ਡਾਊਨਟਾਊਨ ਦੇ ਵਿੱਚ ਵੀ CGMR 1320 ਭਾਵੇਂ ਕਿ 70 ਸਾਲ ਤੋਂ ਚੱਲਦਾ ਆ ਰਿਹਾ, 30 ਸਾਲ ਤੋਂ ਲਗਭਗ ਮੈਂ ਇੱਥੇ ਇਹਦੇ ਨਾਲ ਜੁੜਿਆ ਹੋਇਆ, ਪਰ ਇੰਨੀ ਵੱਡੀ ਤਾਦਾਦ ਦੇ ਵਿੱਚ ਉੱਥੋਂ ਤੱਕ ਹਿੱਟ ਹੋਣਾ ਇਹ ਸਾਡੇ ਲਈ ਪ੍ਰਾਊਡ ਵਾਲੀ ਮਾਣ ਵਾਲੀ ਗੱਲ ਹੈ। ਤੇ ਨੰਬਰ ਹੈ 905-800-1313-1320, ਲੋਕਲ ਨੰਬਰ 647-910-1320, ਅਮਰੀਕਾ 641-741-1919। ਤੇ ਮੇਰਾ ਕਾਲਰ ਨੇ, ਫਿਰ ਉਸ ਤੋਂ ਬਾਅਦ ਅਗਲਾ ਕੁਐਸਚਨ ਲਵਾਂਗੇ। ਵੈਲਕਮ ਜੀ।
7: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਆਓ ਜੀ ਜੀ, ਸਤਿ ਸ਼੍ਰੀ ਅਕਾਲ ਜੀ।
7: ਭਾਜੀ, ਮੈਂ ਜਿਹੜਾ ਭਾਜੀ ਤੋਂ ਪੁੱਛਣਾ ਸੀ, ਜਿਹੜਾ ਅੱਜ ਮੁੰਡੇ ਦੀ ਡੈਥ ਹੋਈ ਆ ਇੱਥੇ ਇੰਡੀਆ ਚ, ਆਪਣੇ ਜਿਵੇਂ ਤੇ ਉਹ ਜਿਹੜਾ ਕੁੱਟਿਆ ਵਗੈਰਾ ਬੇਇੱਜ਼ਤੀ ਹੋਈ ਆ, ਭਾਜੀ ਉਹ ਪੁਲਿਸ ਨੇ ਦੇਖੀ, ਉਹ ਜਦੋਂ ਫਿਊਨਰਲ ਕਰਾਉਣ ਰਹੇ ਉਹਦਾ ਦਾਗ ਦੇ ਰਹੇ ਆ,
1: ਬੜੀ ਸਾਰੀ ਗੱਲ ਤੇ ਹੀ ਕਰਕੇ ਗਏ ਸੀ ਤਕਰੀਬਨ 10 ਮਿੰਟ ਦੇ ਉੱਤੇ ਲਾਏ ਆਪਾਂ।
7: ਹਾਂਜੀ, ਨਹੀਂ ਨਹੀਂ, ਮੈਂ ਉਹੀ ਗੱਲ ਕਰਦਾ ਭਾਜੀ, ਹਾਲੇ ਤੇ ਕਹਿੰਦੇ ਅਸੀਂ ਆਮ ਆਦਮੀ ਦੇ ਬੰਦੇ ਆ।
1: ਨਹੀਂ, ਸਾਰੀ ਗੱਲ ਤਾਂ ਆਪਾਂ ਕਰ ਲਈ, ਹੁਣ ਇਹ ਤਾਂ ਕੁਐਸਚਨ ਆਪਾਂ ਕਰਦੇ ਹੋਰ ਕੁਐਸਚਨ ਹੈਗਾ ਜੀ।
7: ਯਾ ਉਧਰ ਮੋਦੀ ਸਾਹਿਬ ਕਹਿੰਦੇ ਆ, ਕਹਿੰਦੇ ਅਸੀਂ ਵਿਸ਼ਵ ਗੁਰੂ ਬਣ ਗਏ
1: ਜੀ। ਮਿਹਰਬਾਨੀ ਜੀ, ਥੈਂਕ ਯੂ ਜੀ।
6: ਮੁੰਡਾ ਨੀ, ਇੱਕ ਬਜ਼ੁਰਗ ਸੀਗਾ, ਮਜ਼ਦੂਰ ਸੀਗਾ, ਉਹਦਾ ਨਾਮ ਸੀ ਗੁਲਜ਼ਾਰ ਸਿੰਘ, ਪੂਰ ਬੰਜਾਰਾ ਪਿੰਡ ਆ ਦਿੜਵਾ ਹਲਕੇ ਦੇ ਵਿੱਚ, ਦਿੜਵਾ ਹਲਕੇ ਚ। ਗੱਲ ਇਹ ਹੋਈ ਸੀਗੀ ਕਿ ਐਕਚੁਅਲ ਚ ਜਦੋਂ ਇਹਨੇ ਦੁੱਖ ਰੋਏ ਸੀ, ਇਹਨੇ ਵਿਚਾਰੇ ਨੇ ਕੀ ਸਵਾਲ ਪੁੱਛਣੇ ਆ, ਅਨਪੜ੍ਹ ਮਜ਼ਦੂਰ ਕੀ ਸਵਾਲ ਪੁੱਛੇਗਾ, ਉਹਦੇ ਕੋਲ ਕਿਹੜਾ ਕੋਈ ਡਾਟਾ,
1: ਉਹਨੇ
6: ਤਾਂ ਢਿੱਡ ਫੋਲਣਾ ਨਾ। ਹਾਂਜੀ, ਉਸ ਤੋਂ ਬਾਅਦ ਕੀ ਹੋਇਆ ਕਿ ਪਿੰਡ ਦੇ ਵਿੱਚ ਹੁੰਦੇ ਨੇ ਚਵਲ ਚੌਧਰੀ, ਇੱਥੇ ਸਾਡੇ ਚਵਲ ਚੌਧਰੀ ਵੱਜਦੇ ਆ, ਉਹ ਹਰ ਪਿੰਡ ਚ ਅੱਜਕਲ ਬੜੇ ਆ, ਤੇ ਇਹ ਚਵਲ ਚੌਧਰੀ ਦਲਾਲੀਆਂ ਕਰਦੇ ਆ, ਅਯਾਸ਼ੀਆਂ ਕਰਦੇ ਆ, ਭਰਾ ਨੂੰ ਭਰਾ ਨਾਲ ਲੜਾਉਂਦੇ ਆ, ਔਰ ਕਈਆਂ ਨੇ ਆਪਦੀਆਂ ਜਥੇਬੰਦੀਆਂ ਬਣਾਈਆਂ ਨਿੱਜੀ ਤੌਰ ਤੇ, ਉਹਦੇ ਪੈਸੇ ਮਾਰ ਲਏ, ਉਹਦੇ ਪੈਸੇ ਮਾਰ ਲਏ, ਮਾਫ਼ ਕਰਨਾ ਇਹ ਸ਼ਬਦ ਕੌੜੇ ਆ ਪਰ ਇੰਨ ਬਿੰਨ ਸੱਚੇ ਆ। ਇਹ ਅੱਜਕਲ ਚਵਲ ਚੌਧਰੀਆਂ ਦੀ ਚੰਡਾਲ ਚੌਂਕੜੀ ਹਰੇਕ ਪਿੰਡ ਚ ਮਿਲ ਜਾਏਗੀ ਤੁਹਾਨੂੰ,
1: ਉੱਥੇ
6: ਵੀ ਇਹ ਚਵਲ ਚੌਧਰੀ ਸੀਗੇ। ਚਵਲ ਚੌਧਰੀਆਂ ਨੇ ਕੀ ਕੀਤਾ, ਚਵਲ ਚੌਧਰੀਆਂ ਨੇ ਕੀਤਾ ਕੀ, ਉਸ ਬੰਦੇ ਨੂੰ ਜ਼ਲੀਲ ਕੀਤਾ ਕਿ ਤੂੰ ਸਮਾਗਮ ਦੇ ਵਿੱਚ

0: ਮੁਸ਼ਕਤ ਕਿਉਂ ਕੀਤੀ?
1: ਤੂੰ
0: ਰੰਗ ਚ ਭੰਗ ਕਿਉਂ ਪਾਇਆ? ਬੇਸਿਕਲੀ ਆਹ ਗੱਲ ਸੀ ਕਿ ਮਾਫ਼ੀ ਮੰਗ ਜਨਤਕ ਤੌਰ ਤੇ। ਇੱਕ ਬੰਦਾ ਜਿਹੜਾ ਪਹਿਲਾਂ ਹੀ ਦੁਖੀ ਸੀ, ਫਿਰ ਉਹਦੀ ਆਤਮਾ ਜਿਹੜੀ ਆ ਉਹ ਇਸ ਬੋਝ ਨੂੰ ਨਹੀਂ ਸਹਾਰ ਸਕੀ, ਉਹਨੇ ਸਲਫਾਸ ਖਾ ਲਈ। ਐਕਚੁਅਲ ਚਾ ਮੁੱਦਾ ਸੀ ਚਵਲ ਚੌਧਰੀ ਇਹਦੇ ਵਾਸਤੇ ਜ਼ਿੰਮੇਵਾਰ।
1: ਇੱਕ ਕਿਸਮ ਦਾ ਦਾਗ ਲੱਗ ਗਿਆ ਜੀ ਆਮ ਆਦਮੀ ਪਾਰਟੀ ਨੂੰ, ਜੋ ਕਹਿੰਦੀ ਸੀ ਕਿ ਅਸੀਂ ਇਨਕਲਾਬ ਲਿਆਂਦਾ। ਕੰਡਿਆਂ ਨੂੰ ਗੁਲਾਬ ਕੀ ਲਿਖਣਾ, ਪਾਣੀ ਨੂੰ ਸ਼ਰਾਬ ਕੀ ਲਿਖਣਾ, ਦੇਣ ਵਾਲਾ ਜੇ ਬੇਹਿਸਾਬ ਦੇਵੇ, ਖਰਚ ਦਾ ਮੁੜ ਹਿਸਾਬ ਕੀ ਲਿਖਣਾ ਹੈ, ਜਿੱਤ ਗਿਆ ਰੂੰਦ ਮਾਰ ਕੇ ਜਿਹੜਾ ਉਸ ਨੂੰ ਕਾਮਯਾਬ ਕੀ ਲਿਖਣਾ ਹੈ, ਜੋ ਨਾ ਬਦਲੇ ਗਰੀਬ ਦੀ ਕਿਸਮਤ ਉਸ ਨੂੰ ਇਨਕਲਾਬ ਕੀ ਲਿਖਣਾ, ਜਿਹੜਾ ਇੱਜ਼ਤ ਗਰੀਬ ਦੀ ਨਾ ਕਰੇ ਉਹਨੂੰ ਇੱਜ਼ਤ ਮੁਆਬ ਕੀ ਲਿਖਣਾ ਹੈ, ਕਾਲਜੇ ਨੂੰ ਜਿਹੜੀ ਹੱਥ ਨਾ ਪਾਵੇ ਉਹ ਗਜ਼ਲ ਦਾ ਜਵਾਬ ਕੀ ਲਿਖਣਾ ਕੀ ਲਿਖਣਾ, ਜਿਹੜਾ ਤੜਪਾ ਨਾ ਦੇਵੇ ਕੁਦਸੀ ਨੂੰ ਇਸ ਤਰ੍ਹਾਂ ਦੀ ਕਿਤਾਬ ਦਾ ਕੀ ਲਿਖਣਾ। ਮੇਰੇ ਲਾਈਨਾਂ ਨੇ ਸਾਰੀਆਂ ਫਲੈਸ਼ ਹੋ ਰਹੀਆਂ ਤੇ 8:50 ਹੋਏ ਨੇ, 9 ਵਜੇ ਤੱਕ ਸਾਡਾ ਸ਼ੋਅ ਹੈ, ਦੇਖਦੇ ਹਾਂ ਅਗਲੀ ਕਾਲ। ਵੈਲਕਮ ਜੀ,
2: ਹੈਲੋ,
1: ਤੁਸੀਂ ਏਅਰ ਤੇ ਹੋ ਜੀ।
2: ਸਤਿ
1: ਸ੍ਰੀ ਅਕਾਲ ਜੀ,
2: ਮੈਂ ਤੁਹਾਨੂੰ ਫੋਨ ਤਾਂ ਕੀਤਾ, ਟੀਵੀ ਕਲੀਅਰ ਨਹੀਂ ਆ ਰਹੀ।
1: ਅੱਜ ਟੀਵੀ ਤੇ ਨਹੀਂ ਹੈਗੇ ਜੀ, ਅਸੀਂ ਸੋਰੀ ਆ, ਮਾਫੀ ਚਾਹੁੰਦੇ ਹਾਂ। ਅੱਜ ਟੈਕਨੀਕਲ ਇਸ਼ੂ ਚੱਲ ਰਿਹਾ ਸਾਡਾ, ਧੰਨਵਾਦ ਜੀ, ਸੋਰੀ। ਕੱਲ ਨੂੰ ਫੁੱਲ ਪਲਾ ਜਾਵੇਗਾ ਜੀ, ਰੰਗਦਾਰ ਤਸਵੀਰਾਂ ਆਉਣਗੀਆਂ। ਵੈਲਕਮ ਜੀ, ਸਵਾਗਤ ਹੈ।
3: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ।
3: ਮੈਨੂੰ ਸਤਿ ਸ੍ਰੀ ਅਕਾਲ ਤੇ, ਮੈਂ ਕਿਹਾ ਮੋਦੀ ਸਰਕਾਰ ਉਹਨਾਂ ਦੀ ਮੋਦੀ ਦੀ ਰੈਲੀ ਸੀਗੀ ਉੱਥੇ, ਦੂਏ ਸਾਊਥ ਵਿੱਚ ਪਤਾ ਨੀ ਗੋਆ ਪਤਾ ਨੀ ਕਿੱਥੇ, ਉੱਥੇ ਕਹਿੰਦੇ ਦੋ ਮੁੰਡੇ
1: ਫੜੇ ਗਏ। ਹਾਂਜੀ, ਆਈ ਹੈ ਖਬਰ,
3: ਫੜੇ ਗਏ।
1: ਹਾਂਜੀ ਮਿੰਟੂ ਜੀ, ਮਾਰਿਓ ਮਾਰੇ ਜੀ ਨਿਗਾਹ।
0: ਦੇਖੋ, ਹੋ ਸਕਦਾ ਸਸਪੈਕਟਡ ਜਿਹੜੇ ਆ ਉਹ ਕੋਈ ਬੁਰੀ ਨੀਅਤ ਨਾਲ ਆਏ ਹੋਣ, ਪਰ ਜਿਹੜੇ ਫੜੇ ਗਏ ਆ ਇਹ ਚੰਗੀ ਗੱਲ ਆ। ਪਰ ਇਹ ਵਾਰ ਵਾਰ ਹੁੰਦਾ, ਇੱਕ ਵਾਰੀ ਤੁਹਾਨੂੰ ਪਤਾ ਹੀ ਹੋਏਗਾ, ਸੁਰਾਬੂਦੀਨ ਉਹਨੂੰ ਵੀ ਇਸੇ ਕਰਕੇ ਮਾਰਿਆ ਗਿਆ ਸੀਗਾ ਕਿ ਇਹਨੇ ਪ੍ਰਧਾਨ ਮੰਤਰੀ ਤੇ ਉਦੋਂ ਮੁੱਖ ਮੰਤਰੀ ਸੀ ਗੁਜਰਾਤ ਕਿ ਮਾਰਨਾ, ਪਰ ਉਸ ਤੋਂ ਬਾਅਦ ਉਹ ਐਨਕਾਊਂਟਰ ਹੀ ਜਿਹੜਾ ਸਵਾਲਾਂ ਦੇ ਘੇਰੇ ਚ ਖੜ ਗਿਆ ਸੀਗਾ ਸੁਰਾਬੂਦੀਨ ਵਾਲਾ। ਸੋ ਇਹਨਾਂ ਦੇ ਬਾਬਤ ਤੇ ਬਹੁਤ ਵਾਰੀ ਹੋਇਆ, ਇਹਨਾਂ ਨੇ ਤੇ ਪਿੱਛੇ ਜੇ ਬੜੇ ਬੰਦੇ ਜਿਹੜੇ ਲੈਫਟਿਸਟ ਫੜੇ ਸੀ ਤੁਹਾਨੂੰ ਯਾਦ ਹੋਣਾ, ਜਿਹੜੀ ਉਹ ਕੋਰੇਗਾਮ ਭੀਮ ਕੋਰੇਗਾਮ ਵਾਲੀ ਘਟਨਾ ਤੋਂ ਬਾਅਦ ਇਹਨਾਂ ਨੇ ਧੜਾ ਧੜ ਕਵੀ ਚੱਕ ਕੇ ਅੰਦਰ ਸੁੱਟ ਦਿੱਤੇ ਸੀ ਕਿ ਇਹਨਾਂ ਦੀਆਂ ਪੈਨ ਡਰਾਈਵਸ ਦੇ ਵਿੱਚ ਆਹ ਮਿਲਿਆ ਆਹ ਮਿਲਿਆ, ਮੋਦੀ ਨੂੰ ਮਾਰਨ ਦੀ ਸਾਜਿਸ਼ ਆ। ਪਰੰਤੂ ਬਾਅਦ ਦੇ ਵਿੱਚ ਕੀ ਹੋਇਆ ਕਿ ਇੱਕ ਅਮਰੀਕਨ ਲਾਇਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਟੈਸਟਡ ਹੋਈਆਂ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਪਲਾਂਟ ਕੀਤੀਆਂ ਗਈਆਂ ਉਹਨਾਂ ਦੇ ਗੈਜਟਸ ਦੇ ਵਿੱਚ।
1: ਕਾਫੀ ਲੰਬੀ ਚੌੜੀ
0: ਖਬਰ, ਇਹ ਔਨ ਰਿਕਾਰਡ ਚੀਜ਼ਾਂ ਨੇ ਸਰ, ਔਨ ਰਿਕਾਰਡ ਚੀਜ਼ਾਂ ਨੇ। ਅਤੇ ਇਹ ਜੇ ਸਸਪੈਕਟਡ ਫੜੇ ਗਏ ਆ, ਜੇ ਇਹਨਾਂ ਦੀ ਕੋਈ ਵਧਨੀਤ ਸੀਗੀ ਤਾਂ ਜਾਂਚ ਹੋਣੀ ਚਾਹੀਦੀ ਆ ਕਿ ਕੌਣ ਭੇਜਣ ਵਾਲੇ ਆ, ਇਹ ਕੌਣ ਲੋਕ ਆ।
1: ਅਗਲੀ ਕਾਲ ਲੈ ਲੈਣੇ। ਵੈਲਕਮ ਜੀ,
4: ਵੀਰੇ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
4: ਚਾਹੁੰਦਾ ਸਰ ਮੇਰਾ ਕੁਐਸਚਨ ਸੀਗਾ ਆਪਣੇ ਮਿੰਟੂ ਸਾਹਿਬ ਉਹਨਾਂ ਨੂੰ, ਬਈ ਇਹ ਸਲਫਾਸ ਹੋਈ ਜਾਂ ਬਾਕੀ ਦਵਾਈਆਂ ਜਿਹੜੀਆਂ ਕੀਟਨਾਸ਼ਕ ਹੈਗੀਆਂ ਆ ਫਸਲਾਂ ਨੂੰ ਪੈਂਦੀਆਂ, ਇਹ ਜਿਸ ਵੇਲੇ ਇਸ਼ੂ ਹੁੰਦੀਆਂ ਕੋਈ ਰਿਸਪੋਂਸੀਬਲ ਹੋਣੀ ਚਾਹੀਦੀ, ਰਿਸਪੋਂਸੀਬਿਲਟੀ ਕਿਸੇ ਦੀ ਹੋਣੀ ਚਾਹੀਦੀ ਆ ਤੇ ਕੌਣ ਲੈ ਕੇ ਚੱਲਿਆ ਇਹਨੂੰ ਕਿੱਦਾਂ ਵਰਤਣਾ ਹੈਗਾ। ਆਹ ਮਚੈਟੀ ਹੁੰਦੀ ਸੀ ਅੱਗੇ ਲੋਕੀ, ਆ ਮੈਂ ਸਾਨੂੰ ਤਾਂ ਆਇਆ ਨੂੰ ਤਾਂ 45-47 ਸਾਲ ਹੋ ਗਏ, ਮਚੈਟੀ ਪੀ ਲੈਂਦੇ ਆ ਜਾਂ ਉਹ ਇੱਕ ਕਮਾਦ ਨੂੰ ਚੂਹੇ ਮਾਰਨੇ ਵਾਲੀ ਦਵਾਈ ਹੁੰਦੀ ਸੀਗੀ ਉਹ ਪੀ ਲੈਣੀ, ਵੀ ਇਹ ਗੱਲਾਂ ਗਲਤ ਹੋਣ ਗਲਤ ਹੋ ਰਹੀਆਂ ਹੈਗੀਆਂ। ਦੂਸਰੀ ਗੱਲ ਇਹ ਆ ਬਈ ਇਹ ਕਾਂਗਰਸ ਬਹੁਤ ਜ਼ਿਆਦਾ ਇਸ ਗੱਲ ਨੂੰ ਚੱਕ ਰਹੀ ਆ ਬਈ ਆਪਣੇ ਚੀਮਾ ਸਾਹਿਬ ਕਰਕੇ ਇਹ ਗੱਲ ਹੋਈ ਆ, ਬੰਦਾ ਤਾਂ ਚਲੋ ਕੋਈ ਵੀ ਨੀ ਏਦਾਂ ਮਰਨਾ ਚਾਹੀਦਾ, ਪਰ ਜੋ ਕਾਂਗਰਸ ਨੇ ਮਿਸ ਪਾਇਆ ਹੈਗਾ ਤਾਂ ਇਹਨਾਂ ਦਾ ਵੀ ਕੋਈ ਘੱਟ ਥੋੜੋ ਕੀਤੀ ਹੈਗੀ, ਇਹਨਾਂ ਨੂੰ ਬੰਦੇ ਅਜੇ ਤੱਕ ਨੀ ਲੱਭਣ ਡਏ ਉਹਨਾਂ ਦੇ ਮਾਰੇ ਉਦੋਂ ਦੇ ਇੰਦਰਾ ਗਾਂਧੀ ਦੇ ਵੇਲੇ ਦੇ। ਥੈਂਕਸ, ਧੰਨਵਾਦ ਸੁਣਦਾ ਮੈਂ। ਥੈਂਕ
0: ਨਹੀਂ, ਆਪਾਂ ਹਰ ਗੱਲ ਇੰਦਰਾ ਗਾਂਧੀ ਤੇ ਕਿਉਂ ਲੈ ਜਾਂਦੇ ਆ ਜੀ, ਜੇ ਕਾਂਗਰਸੀ ਓਪੋਜੀਸ਼ਨ ਦੇ ਵਿੱਚ ਮੁੱਦਾ ਚੁੱਕਦੇ ਆ, ਇਹਦੇ ਵਿੱਚ ਇੰਦਰਾ ਗਾਂਧੀ ਕਿੱਥੋਂ ਆ ਗਈ ਜੀ? ਸੋ ਪਲੀਜ਼, ਅਸੀਂ ਇਹ ਲੀਡਰਾਂ ਵਾਂਗੂ ਭਾਵਨਾਤਮਕ ਕਾਰਡ ਨਾ ਖੇਡਣ ਦੀ ਜਗ੍ਹਾ ਤੇ ਮੌਜੂਦਾ ਜੋ ਸਾਡੇ ਇਸ ਵੇਲੇ ਦੇ ਮੁੱਦੇ ਆ ਅਸੀਂ ਉਹਨਾਂ ਤੇ ਕੇਂਦਰਿਤ ਰਹੀਏ ਨਾ। ਗੱਲ ਇਹ ਆ ਕਿ ਦੇਖੋ, ਇੱਕ ਮਿੰਟ ਮੇਰੀ ਗੱਲ ਸੁਣਿਓ, ਸਾਡਾ ਇੱਥੇ ਮੁੰਡਾ ਰਿਪੋਰਟਿੰਗ ਕਰਨ ਆਉਂਦਾ ਖੁੱਡੀਆਂ ਪਿੰਡ ਦੇ ਵਿੱਚ, ਉਹ ਰਿਪੋਰਟਿੰਗ ਕਰਕੇ ਚਲੇ ਜਾਂਦਾ ਹੈ, ਉਸ ਰਿਪੋਰਟਿੰਗ ਦੇ ਵਿੱਚ ਜਿਸ ਮੁੰਡੇ ਦਾ ਕੋਈ ਥਰਡ ਪਰਸਨ ਨਾਮ ਲੈਂਦਾ ਉਹ ਸੁਸਾਈਡ ਕਰ ਲੈਂਦਾ, ਅਨਫੋਰਚੁਨੇਟਲੀ ਉਹ ਵੀ ਮਜ਼ਦੂਰ ਪਰਿਵਾਰ ਸੀ। ਹੁਣ ਨਾ ਤਾਂ ਉਹਨੇ ਕੋਈ ਡਾਇੰਗ ਡਿਕਲੇਰੇਸ਼ਨ ਦਿੱਤੀ ਆ, ਨਾ ਕੋਈ ਸੁਸਾਈਡ ਨੋਟ ਆ, ਨਾ ਉਹਦਾ ਪੋਸਟਮਾਰਟਮ ਆ, ਘਰਦਿਆਂ ਨੇ ਸੰਸਕਾਰ ਕਰ ਦਿੱਤਾ, ਅਗਲੇ ਦਿਨ ਚੁੱਕ ਚੁਕਾ ਕੇ ਉਹਦੇ ਤੇ ਪਰਚਾ ਦਰਜ ਹੋ ਜਾਂਦਾ। ਤਾਂ ਕੀ ਚੀਮਾ ਸਾਹਿਬ ਤੇ ਇੰਨੀ ਅਸੀਂ ਇਨਕੁਆਇਰੀ ਨਹੀਂ ਲਵਾ ਸਕਦੇ? ਦੇਖੋ, ਮੈਂ ਸਾਰੇ ਇਹ ਧਾਰਾ ਵਗੈਰਾ ਪੜ੍ਹੇ ਆ ਕਿਉਂਕਿ ਬਹੁਤ

0: ਹੁਣ ਜੇ ਉਹ ਪੰਚਾਇਤ ਨੇ ਜਲੀਲ ਕੀਤਾ, ਸੈਕਿੰਡ ਪੁਆਇੰਟ ਹੈ ਜਿਹੜਾ ਵੇਖਣ ਵਾਲਾ ਟੈਕਨੀਕਲੀ, ਜਿਹੜਾ ਪੁਆਇੰਟ ਵੇਖਣ ਵਾਲਾ ਕਿ ਕੀ ਉਸ ਪੰਚਾਇਤ ਨੂੰ ਉੱਤੋਂ ਕਿਸੇ ਨੇ ਹਦਾਇਤ ਕੀਤੀ ਸੀ ਕਿ ਇਸ ਬੰਦੇ ਨੂੰ ਫੜ ਕੇ ਮਾਫ਼ੀ ਮੰਗਾਓ, ਉਹ ਮੰਤਰੀ ਜਾਂ ਚੇਅਰਮੈਨ ਤਾਂ ਨਹੀਂ, ਇਹਦੀ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ
1: ਜੀ। ਔਰ ਜਿੱਥੇ ਤੱਕ ਤੁਸੀਂ ਕਾਂਗਰਸ ਦੀ ਗੱਲ ਕਰਕੇ ਗਏ ਹੋ, ਕਾਂਗਰਸ ਦੇ ਠੀਕ ਹੈ, ਕਾਲੇ ਦੌਰ ਦੀ ਤੁਸੀਂ ਜ਼ਿਕਰ ਕੀਤਾ, ਉੱਥੇ ਫਿਰ ਪੰਥ ਰਤਨ ਦੀ ਵੀ ਗੱਲ ਕਰ ਲਓ, ਉਨ੍ਹਾਂ ਨੇ ਤੁਹਾਡੇ ਮੁੰਡੇ ਖਪਾਉਣ ਵਾਲਿਆਂ ਨੂੰ ਫੀਤੀਆਂ ਵੀ ਲਾਈਆਂ, ਨਾਲ ਬੈਲੈਂਸ ਰੱਖਿਆ ਕਰੋ ਯਾਰ, ਬੈਲੈਂਸ ਰੱਖਿਆ ਕਰੋ। ਠੀਕ ਹੈ ਤੁਹਾਡਾ ਕਿਸੇ ਪਾਰਟੀ ਦੇ ਨਾਲ ਲਗਾ ਹੋ ਸਕਦਾ, ਵੀ ਡੋਂਟ ਮਾਇੰਡ, ਤੁਹਾਡੀ ਗੱਲ ਦੀ ਕਦਰ ਕਰਦੇ ਆ। ਅਗਲਾ ਕੁਐਸਚਨ ਮੇ ਬੀ ਲਾਸਟ ਹੀ ਕੁਐਸਚਨ ਹੋਣਾ। ਹਾਂਜੀ
2: ਜੀ ਮਿੰਟੂ ਜੀ, ਸਰਕਾਰ ਨੇ ਰਾਤੀ ਫੈਸਲਾ ਲਿਆ ਕਿ ਨੋ ਵਰਕ ਨੋ ਪੇ ਲਾਗੂ ਕਰ ਦਿੱਤਾ, ਕੀ ਕਹਿਣਾ ਚਾਹੋਗੇ?
0: ਨੋ ਵਰਕ ਨੋ ਪੇ ਮਤਲਬ ਕਿ ਕੰਮ ਨਹੀਂ ਪੈਸਾ ਨਹੀਂ, ਗੱਲ ਇਹ ਆ ਕਿ ਦੇਖੋ ਇਹ ਪੈ ਗਏ ਨੇ ਹੁਣ ਟਕਰਾਅ ਵਾਲੇ ਰਾਹ, ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉਹ ਲਟਕ ਰਹੀਆਂ ਸੀ ਲੰਮੇ ਸਮੇਂ ਤੋਂ, ਕਾਂਗਰਸ ਵੇਲੇ ਵੀ ਲਟਕ ਰਹੀਆਂ ਸੀ, ਕਾਂਗਰਸ ਨੇ ਚਲੋ ਜਿਵੇਂ ਤਿਵੇਂ ਕੀ ਹੋਇਆ ਕਿ ਲਾਸਟ ਦੇ ਵਿੱਚ ਚੰਨੀ ਨੂੰ ਬਣਾ ਦਿੱਤਾ, ਚੰਨੀ ਨੇ ਥੋੜੀ ਗੇਮ ਪਲਟਾ ਦਿੱਤੀ, ਮਤਲਬ ਕਿ ਚੰਨੀ ਨੇ ਹਨੇਰੀ ਜੀ ਲਿਆਂਦੀ, ਉਹਦੇ ਵਿੱਚ ਇਹਨੂੰ ਵੀ ਦੇ ਦਿਓ, ਇਹਨੂੰ ਵੀ ਦੇ ਦਿਓ, ਇਹਨੂੰ ਵੀ ਦੇ ਦਿਓ, ਰੋਲ ਖਚੋਲੇ ਚ ਕੰਮ ਨਿਕਲ ਗਿਆ ਸੀਗਾ। ਅਦਰਵਾਈਜ਼ ਉਹਨਾਂ ਨੇ ਵੀ ਕੁਝ ਜ਼ਿਆਦਾ ਨਹੀਂ ਕੀਤਾ ਸੀਗਾ। ਫਿਰ ਇਹ ਤੋਂ ਇਲਾਵਾ ਜਿਹੜਾ ਮਤਲਬ ਕਿ ਇਹਨਾਂ ਦਾ ਕਾਰਜਕਾਲ ਹੈ ਹੁਣ ਤੱਕ, ਇਹਦੇ ਵਿੱਚ ਵੀ ਮੁਲਾਜ਼ਮਾਂ ਦੀ ਕੋਈ ਜ਼ਿਆਦਾ ਸੁਣਵਾਈ ਨਹੀਂ ਹੋਈ, ਜਦਕਿ ਸਭ ਤੋਂ ਜ਼ਿਆਦਾ ਉਤਸ਼ਾਹ ਮੁਲਾਜ਼ਮਾਂ ਦੇ ਵਿੱਚ ਸੀਗਾ ਵੋਟ ਪਾਉਣ ਦਾ। ਹੁਣ ਕੀ ਆ ਕਿ ਉਹਨਾਂ ਨੂੰ ਪਤਾ ਕਿ 2-4 ਮਹੀਨਿਆਂ ਦੇ ਵਿੱਚ ਜੇ ਅਸੀਂ ਇਹਨਾਂ ਤੋਂ ਕਰਾ ਲਿਆ ਤੇ ਠੀਕ ਹੈ, ਨਹੀਂ ਤੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ। ਹੁਣ ਉਸ ਗੱਲ ਦਾ ਇਹਨਾਂ ਦੇ ਕੋਲ ਜਿਹੜਾ ਹੈ ਨਾ, ਉਹ ਮਸਲਾ ਇੱਥੇ ਜੇ ਅਟਕਿਆ ਪਿਆ ਕਿ ਇਹਨਾਂ ਕੋਲ ਪੈਸਾ ਹੈ ਨੀ, ਮੇਨ ਗੱਲ ਹੈ DA ਦੀ ਤੇ ਪੁਰਾਣੀ ਪੈਨਸ਼ਨ ਦੀ, ਜਿਹਦੀ ਇਹ ਵਕਾਲਤ ਪਹਿਲਾਂ ਕਰਦੇ ਰਹੇ, ਜਿਹਦੇ ਕਰਕੇ ਫਸ ਜਾਂਦੇ ਆ, ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਆ ਜਦੋਂ ਅਪੋਜੀਸ਼ਨ ਦੇ ਵਿੱਚ ਹੁੰਦੇ ਸੀਗੇ, ਤਾਂ ਹੁਣ ਕੀ ਆ, ਹੁਣ ਕਦੇ ਹੁਣ ਜਦੋਂ ਉਹ ਐਕਸ਼ਨ ਕਰਦੇ ਨੇ ਕੰਮ ਛੱਡ ਦਿੰਦੇ ਆ। ਰਾਤੀ ਇਹਨਾਂ ਨੇ ਰਾਤ ਮੇਰੇ ਕੋਲ ਸ਼ਾਇਦ 8:30 ਜਾਂ ਇਦੋਂ ਵੀ ਲੇਟ ਆਇਆ ਇਹ ਲੈਟਰ ਆਇਆ ਕਿ ਜੀ ਨੋ ਵਰਕ ਨੋ ਪੇ ਦਾ ਇਹਨਾਂ ਨੇ ਫਾਰਮੂਲਾ ਜਿਹੜਾ ਸਿਧਾਂਤ ਹੁੰਦਾ ਲਾਗੂ ਕਰ ਦਿੱਤਾ। ਜਦਕਿ ਜਿਹੜੇ ਮੁਲਾਜ਼ਮ ਆ, ਮੈਂ ਤਾਂ ਇਹਨੂੰ ਪੁੱਛਦਾ ਇਹ ਬੇਵਕੂਫ ਸਰਕਾਰ ਆ ਜਾਂ ਅਣਜਾਣ ਸਰਕਾਰ ਆ, ਗੈਰ ਤਜਰਬੇ ਸਰਕਾਰ ਆ, ਗੈਰ ਤਜਰਬੇਕਾਰ ਪਤਾ ਨੀ ਕੀ ਆ, ਬਿਲਕੁਲ ਇੱਕ ਹਾਸੋਹੀਣੀ ਜੀ ਸਥਿਤੀ ਆ ਕਿ ਇਹ ਬੰਦੇ ਤੇ ਯਾਨੀ ਇਹ ਕਰਮਚਾਰੀ ਤੇ ਪਿਛਲੇ 2-3 ਸਾਲਾਂ ਤੋਂ ਹੀ ਇਸ ਤਰ੍ਹਾਂ ਵੱਖ ਵੱਖ ਥਾਵਾਂ ਤੇ ਜਾ ਕੇ ਤੇ ਕਲਮ ਛੱਡ ਦਿੰਦੇ ਆ, ਲੋਕ ਖੱਜਲ ਹੁੰਦੇ ਆ, ਤੁਸੀਂ ਉਦੋਂ ਕਿਉਂ ਨੀ ਲਾਗੂ ਕੀਤਾ? ਲਾਗੂ ਹੁਣ ਇਸ ਕਰਕੇ ਕਰ ਰਹੇ ਹੋ ਕਿ ਇਹਨਾਂ ਨੂੰ ਮੁਲਾਜ਼ਮਾਂ ਨੂੰ ਬਲੈਕਮੇਲ ਕੀਤਾ ਜਾਵੇ, ਸਪਰੈਸ ਕੀਤਾ ਜਾਵੇ ਕਿ ਸਾਡੇ 2 ਮਹੀਨੇ ਟਪਾ ਦਿਓ ਫਿਰ ਦੇਖਦੇ ਆ ਕੀ ਬਣਦਾ
1: ਜੀ। ਔਰ ਲਾਸਟ ਕੁਐਸਚਨ ਹੈ ਮੇਰਾ ਅੱਜ ਦੇ ਪ੍ਰੋਗਰਾਮ ਦਾ, ਕਿ ਪਤਾ ਲੱਗਾ ਕਿ ਮੁੜ ਤੋਂ ਪੁਰਾਣੀ ਜਰਸੀ ਵਿੱਚ ਨਜ਼ਰ ਆਵੇਗੀ ਜੀ ਹਾਕੀ ਟੀਮ?
0: ਦੇਖੋ ਇਹਨਾਂ ਦਾ ਵਿਵਾਦ ਹੋਇਆ ਸੀਗਾ ਪਿਛਲੇ ਦਿਨੀ ਜਦੋਂ ਵਰਲਡ ਕੱਪ ਖੇਡਣ ਗਏ ਸੀਗੇ, ਨੀਦਰਲੈਂਡ ਤੇ ਬੈਲਜੀਅਮ ਦੇ ਵਿੱਚ ਹੋਇਆ ਸੀ ਉਹ ਸਾਂਝੇ ਰੂਪ ਚ, ਤਾਂ ਉਸ ਵੇਲੇ ਨਾਰੰਗੀ ਰੰਗ ਦੀ ਜਿਹੜੀ ਇਹਨਾਂ ਨੇ ਜਰਸੀ ਦਿੱਤੀ ਸੀਗੀ, ਜਿਹਦੇ ਤੇ ਬੜਾ ਹੀ ਵਿਵਾਦ ਹੋਇਆ, ਇੱਥੋਂ ਤੱਕ ਕਿ ਜਿਹੜੇ CEO ਆ ਹਾਕੀ ਦੇ ਇੰਡੀਆ ਦੇ ਟੈਰਕੀ ਸਾਹਿਬ, ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਤੇ ਧਿਆਨ ਚ ਹੀ ਹੈ ਨੀਗਾ। ਉਸ ਤੋਂ ਬਾਅਦ ਹੁਣ ਗੁੱਡ ਨਿਊਜ਼ ਇਹ ਆ ਕਿਉਂਕਿ ਜਦੋਂ ਤੋਂ ਇੰਡੀਅਨ ਹਾਕੀ ਖੇਡਣੀ ਸ਼ੁਰੂ ਹੋਈ ਆ ਲਗਭਗ 1920 ਦੇ ਵਿੱਚ, ਤਾਂ ਉਦੋਂ ਤੋਂ ਇਹਦਾ ਰੰਗ ਜਿਹੜਾ ਸੀਗਾ ਉਹ ਨੀਲਾ ਰਿਹਾ, ਕਦੇ ਕਦੇ ਵਿੱਚ ਵਿੱਚ ਦੀ ਚਿੱਟੀ ਪਾ ਲੈਂਦੇ ਜਰਸੀ ਗਰਾਊਂਡ ਦੇ ਹਿਸਾਬ ਦੇ ਨਾਲ ਜਾਂ ਦੂਸਰੀ ਜਿਹੜੀ ਟੀਮ ਹੁੰਦੀ ਆ ਉਹਦੀ ਜਰਸੀ ਦੇ ਹਿਸਾਬ ਦੇ ਨਾਲ, ਪਰ ਹੁਣ ਜਦੋਂ ਰੌਲਾ ਪਿਆ ਤਾਂ ਐਤਕੀ ਵਰਲਡ ਕੱਪ ਦੇ ਵਿੱਚ ਤੇ ਬੁਰੀ ਹੋਈ ਇਹਨਾਂ ਦੇ ਨਾਲ, ਹੁਣ ਆ ਗਈਆਂ ਨੇ ਏਸ਼ੀਅਨ ਗੇਮਸ, ਸ਼ਾਇਦ ਉਹਦੇ ਵਿੱਚ ਇਹ ਨੀਲੀ ਜਰਸੀ ਚ ਮੁੜ ਤੋਂ ਜਾਣਗੇ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ ਤੁਹਾਡੇ ਨਾਲ ਜਿਹੜੇ ਸਾਨੂੰ ਇੰਡੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਸਪੇਨ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਔਰ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜੇ ਵੀਰ ਸੁਣਦੇ ਨੇ ਖਾਸ ਤੌਰ ਤੇ ਐਪ ਦੇ ਰਾਹੀਂ, ਯੂਟਿਊਬ, ਫੇਸਬੁੱਕ ਦੇ ਰਾਹੀਂ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰੋ, ਧੰਨਵਾਦੀ ਹੋਵਾਂਗੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਕੱਲ ਫੇਰ ਸੇਮ ਟਾਈਮ ਤੇ ਮੁਲਾਕਾਤਾਂ ਹੋਣਗੀਆਂ। ਮਿੰਟੂ ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ।
3: This is CJMR, the voice of the city, part of White Oaks Communications Group, your trusted local radio provider for more than 70 years.
4: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com.

ਪੰਜਾਬੀ ਉਹਦਾ ਰੰਗ ਆ ਗੁਲਾਬੀ, ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ। ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ, ਉਹਨੇ

ਸਾਰੀਆਂ ਗੱਲਾਂ ਤੋਂ ਤੌਹੀਨ ਕੀਤਾ ਸੀ। ਤੂੰ ਮੇਰੀ ਇੱਕ ਨਾ ਮੰਨੀ, ਮੈਂ ਬੋਲਦਾ ਰਹਿ ਗਿਆ। ਮੈਂ ਤੇਰੀ ਹਰ ਗੱਲ ਤੇ ਯਾਰਾ ਅਮੀਨ ਕੀਤਾ ਸੀ, ਅਮੀਨ ਕੀਤਾ ਸੀ।

0: Keep it on the voice of the city, CJMR 1320.
1: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ। ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ, ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ, ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ। ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ, ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ। 12-13 ਕੁ ਸਾਲਾਂ ਦਾ ਹੋਊਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ। ਮੇਰੇ ਪਿੰਡ ਦੌਲੇ ਤੋਂ 4 ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ, ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ। ਪਹਿਲਾ ਗਾਣਾ ਰਿਕਾਰਡ ਕੀਤਾ, ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ, ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ, ਲੱਗਿਆ ਰਿਹਾ। ਟਾਈਮ ਆਇਆ, ਗਾਣੇ ਚੱਲ ਪਏ, ਹਿੱਟ ਹੋਣ ਲੱਗੇ, ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ। ਫੇਰ ਕੀ ਸੀ, ਕਿਸਮਤ ਨੇ ਦਰਵਾਜ਼ੇ ਖੋਲਤੇ, ਟੀਮਾਂ ਬਣੀਆਂ ਸਵੱਬ ਨਾਲ, ਟੁੱਟੀਆਂ ਵੀ, ਪਰ ਚੱਲੋ ਰੱਬ ਦੀ ਮਰਜ਼ੀ। ਪਰ ਅੱਜ ਵੀ ਸਾਰੇ ਉਹ ਮੇਰੇ ਭਰਾ ਮੇਰੇ ਦਿਲ ਚ ਨੇ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ। ਪਰ ਚੱਲੋ ਕੋਈ ਨੀ, ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ, ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ। ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ। ਉਹ ਕਹਿੰਦੇ ਆ ਨਾ, ਮਨ ਨੀਵਾਂ ਮੱਤ ਉੱਚੀ ਰੱਖੀਏ, ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ। ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸਟ ਲੈ ਕੇ ਆ ਰਿਹਾ, ਜਿਹਦਾ ਨਾਮ DDNJ ਮਤਲਬ ਦਿਲ ਦਾ ਨਾਈਸ ਜੱਟ। 10 ਗਾਣੇ ਨੇ, ਸੁਣਿਓ, ਸਵਾਦ ਲਿਓ।

ਸਾਡਾ ਰਾਠਾਂ ਦੇ ਘਰੇ ਹੀ ਰਾਠ ਜੰਮਦੇ ਆ, ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ, ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ ਆ ਮੈਨੂੰ ਜੰਮਦੇ ਨੂੰ ਆ ਜੰਮਦੇ।

0: ਥੋੜੇ ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: This is CJMR 1320, the voice of the city.

збуджених хвилі почуття. Ті очі, очі чарували, будили хвилі.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5859।

0: ਬੈਟਰ ਹੈਲਥ।
1: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
2: 6477607799 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
3: ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲਾਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਸ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
4: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900
3: ਔਰ ਵਿਜ਼ਿਟ www.calidonpaving.com।
5: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
6: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀ ਆ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ।
7: ਇਹਨਾਂ ਕੋਲ ਟੈਂਟ, ਟੇਬਲ, ਚੇਅਰ, ਐਲਈਡੀ ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
6: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079।

0: ir hulppu leo na president convention center president convention center
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫਾਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।

ਬੰਦੇ ਹਿਰਸ ਹਵਾ ਦੇ ਵਿੱਚ ਦੁਨੀਆ ਨਿਰੇ ਪੈਸਿਆਂ ਦੇ ਜਿਹੜੇ ਯਾਰ ਹੁੰਦੇ ਬੰਦੇ ਹਿਰਸ ਹਵਾ ਦੇ ਵਿੱਚ ਦੁਨੀਆ ਨਿਰੇ ਪੈਸਿਆਂ ਦੇ ਜਿਹੜੇ ਯਾਰ ਹੁੰਦੇ ਇੱਕ ਦੂਜੇ ਦੇ ਨਾਲ ਉਹ ਰਹਿਣ ਲੜਦੇ ਤੇ ਸਾੜੇ ਈਰਖਾ ਨਾਲ ਬਿਮਾਰ ਹੁੰਦੇ ਬੰਦੇ ਹਿਰਸ ਹਵਾ ਦੇ ਵਿੱਚ ਦੁਨੀਆ ਤੇ ਨਿਰੇ ਪੈਸਿਆਂ ਦੇ ਯਾਰੋ

0: ਜਿਹੜੇ ਯਾਰ ਹੁੰਦੇ ਇੱਕ ਦੂਜੇ ਦੇ ਨਾਲ ਉਹ ਰਹਿਣ ਲੜਦੇ ਤੇ ਸਾੜੇ ਈਰਖਾ ਨਾਲ ਬਿਮਾਰ ਹੁੰਦੇ। ਡਰੋ ਕਦੇ ਨਾ ਸੱਪ ਤੇ ਬਿਛੂਆਂ ਤੋਂ, ਡਰੋ ਕਦੇ ਨਾ ਸੱਪਾਂ ਤੇ ਬਿਛੂਆਂ ਤੋਂ। ਭਾਵੇਂ ਇਹ ਨਾ ਕਿਸੇ ਦੇ ਯਾਰ ਹੁੰਦੇ, ਡਰ ਕੇ ਭੱਜੋ ਪਰ ਐਸੇ ਬੰਦਿਆਂ ਤੋਂ ਜਿਹੜੇ ਯਹਿਰ ਹੁੰਦੇ ਜਿਹੜੇ ਖਾਰ ਹੁੰਦੇ, ਜਿਹੜੇ ਯਹਿਰ ਹੁੰਦੇ ਜਿਹੜੇ ਖਾਰ ਹੁੰਦੇ। ਸਰਮਤ ਸਾਹਿਬ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦੀ ਇਸ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਣ ਦਾ ਮੌਕਾ ਦਿੱਤਾ ਹੈ। ਸਪਟੰਬਰ ਮਹੀਨੇ ਦੀ 9 ਤਰੀਕ ਦਿਨ ਅੱਜ ਬੁੱਧਵਾਰ ਸੰਮਤ ਵਿਕਰਮੀ 2083 ਸੰਮਤ ਨਾਨਕਸ਼ਾਹੀ 558 ਖਾਲਸਾ ਵਿਕਰਮੀ 327 ਹੈ ਔਰ ਖਾਲਸਾ ਸੰਮਤ 327 ਤੇ 24 ਭਾਦਰੋਂ ਦੀ ਅੱਜ ਦੀ ਇਹ ਸਵੇਰ ਦੀ ਮਹਿਫਲ ਵੋਇਸ ਆਫ ਸਿਟੀ 1320 AM ਤੇ ਤੁਹਾਡੀ ਸੇਵਾ ਦੇ ਵਿਚ ਲੈ ਕੇ ਹਾਜ਼ਰ ਹਾਂ। ਸਟੂਡੀਓ ਦੇ ਵਿਚ ਗੱਲਬਾਤ ਕਰਨ ਲਈ ਨੰਬਰ ਨੇ 905-813-1320, ਲੋਕਲ ਨੰਬਰ ਨੇ ਜੇਕਰ ਤੁਸੀਂ ਕੈ ਨੇੜਾ ਵਾਈਡ ਸੁਣਨਾ ਚਾਹੋ 647-910-1320, 647-910-1320, ਈਜ਼ੀ ਟੂ ਰਿਮੈਂਬਰ। ਅਮਰੀਕਾ ਦੇ ਵਿਚ 641-741-1919, 4 ਕੰਟਰੀਆਂ ਦੇ ਵਿਚ ਮੈਂ ਦੇਖ ਰਿਹਾ ਮੈਪ ਤੇ ਕਿ ਤੁਸੀਂ ਸਾਨੂੰ ਸੁਣ ਰਹੇ ਹੋ। ਇੰਡੀਆ ਦੇ ਵਿਚ ਯੁਨਾਈਟਿਡ ਕਿੰਗਡਮ ਅਤੇ ਨਾਲ ਦੀ ਨਾਲ ਸਪੇਨ ਦੇ ਵਿਚ ਆਸਟ੍ਰੇਲੀਆ ਤੇ ਕੈਨੇਡਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜਨ ਲਈ। ਲੋਕਲ ਨੰਬਰ ਰਹਿਣਗੇ 905-813-1320। ਯੂਟਿਊਬ ਫੇਸਬੁੱਕ ਦੇ ਰਾਹੀਂ ਤੁਸੀਂ ਸੁਣ ਦੇਖ ਰਹੇ ਹੋ ਤੁਹਾਡਾ ਧੰਨਵਾਦ ਤੇ ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰ ਲੈਣਾ, ਅਗਾਹ ਸ਼ੇਅਰ ਕਰ ਦੇਣਾ ਧੰਨਵਾਦੀ ਹੋਵਾਂਗੇ। ਰੰਗਲਾ ਪੰਜਾਬ ਦੇ ਐਪ ਤੇ CJMR 1320 AM ਦੇ ਐਪ ਤੇ ਵੀ ਸੁਣਿਆ ਜਾ ਸਕਦੈ, ਰੰਗਲਾ ਪੰਜਾਬ ਦੇ ਐਪ ਤੇ ਦੇਖਿਆ ਵੀ ਜਾ ਸਕਦਾ। ਜਿਹੜੇ ਵੀ ਟੈਸਲਾ ਦੀਆਂ ਕਾਰਾਂ ਦੇ ਵਿਚ ਨੇ ਉਹ ਸੁਣ ਵੀ ਸਕਦੇ ਨੇ, ਦੇਖ ਵੀ ਸਕਦੇ ਨੇ ਤੇ ਗੱਲਾਂ ਬਾਤਾਂ ਵੀ ਟੈਲੀਫੋਨ ਤੇ ਕਰ ਸਕਦੇ ਨੇ। IPTV ਬਾਕਸ ਦੇ ਨਾਲ ਨਾਲ ਤੁਸੀਂ ਵੱਖ ਵੱਖ ਮਾਧਿਅਮ ਦੇ ਰਾਹੀਂ ਸਾਨੂੰ ਸੁਣ ਰਹੇ ਹੋ, ਧੰਨਵਾਦ ਤੇ ਲਓ ਚਲਦੇ ਹਾਂ ਖ਼ਬਰਾਂ ਦੇ ਪਹਿਲੇ ਵਿਸ਼ੇਸ਼ ਬੁਲੇਟਿਨ ਵੱਲ, ਜਿਸ ਨੂੰ ਸਪੋਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦੈ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵੀਰ ਐਕਸਟਲ 3-4 ਵਲ ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਿਮੰਦਰ ਹਾਂਸੀ ਜੀ ਅਤੇ ਉਨ੍ਹਾਂ ਦੀ ਟੀਮ 647-547-8188 ਔਰ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੇ ਸਵੀਟ ਮਹਿਲ ਤੋਂ ਸੁਖਰਾਜ ਕੰਗ 416-679-9999 ਸਪਾਂਸਰ ਕਰਦੇ ਨੇ ਇਸ ਹਿੱਸੇ ਨੂੰ। ਕਟਾਰੀਆ ਟੂਰਸ ਐਂਡ ਟਰੈਵਲ, 18 ਆਟੋ ਇਲੈਕਟ੍ਰਿਕ, ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ 905-677-4444 ਤੇ ਲਓ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਕੁਝ ਇਸ ਪ੍ਰਕਾਰ।
1: Real news, real impact, showing you real world. CJMR 1320. CJMR 1320. The voice of the city.
0: We meter band. ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਸਭ ਤੋਂ ਪਹਿਲਾਂ ਬੀਤੀ ਰਾਤ ਖ਼ਬਰ ਸਾਂਝੀ ਕੀਤੀ ਸੀ ਕਿ ਸਾਈਨ ਹੋ ਗਏ ਨੇ US ਕੈਨੇਡਾ ਟੈਰਿਫ, ਜਿਸ ਨੂੰ ਲੈ ਕੇ ਵਪਾਰਕ ਟਰਾਅ ਕਾਰਨ ਕੈਨੇਡਾ ਦੇ ਵਿਚ ਖਾਣ ਪੀਣ ਅਤੇ ਉਦਯੋਗਿਕ ਲਾਗਤਾਂ ਹੋਰ ਮਹਿੰਗੀਆਂ ਹੋ ਸਕਦੀਆਂ ਨੇ। ਅਮਰੀਕਾ ਵੱਲੋਂ ਕੈਨੇਡੀਅਨ ਵਸਤਾਂ ਤੇ ਟੈਰਿਫ ਲਾਏ ਜਾਣ ਦੇ ਜਵਾਬ ਵਿਚ ਕੈਨੇਡਾ ਨੇ ਵੀ ਅਮਰੀਕੀ ਵਸਤਾਂ ਤੇ ਜਵਾਬੀ ਟੈਰਿਫ ਲਾਗੂ ਕਰ ਦਿੱਤੇ ਹਨ। ਹਾਲਾਂਕਿ ਇਸ ਵਪਾਰਕ ਟਕਰਾਅ ਦਾ ਨਿਸ਼ਾਨ ਅਮਰੀਕੀ ਕਾਰੋਬਾਰ ਹੀ ਹਨ, ਪਰ ਇਸ ਦੀ ਕੀਮਤ ਆਖਰਕਾਰ ਕੈਨੇਡੀਅਨ ਖਪਤਕਾਰਾਂ ਨੂੰ ਵੀ ਚੁਕਾਉਣੀ ਪੈ ਸਕਦੀ ਹੈ। ਨਵੇਂ ਟੈਰਿਫਾਂ ਦੇ ਘੇਰੇ ਵਿਚ ਕਰੀਬ 28 ਅਰਬ ਡਾਲਰ ਦੀਆਂ ਅਮਰੀਕੀ ਵਸਤਾਂ ਆਈਆਂ ਹਨ ਅਤੇ ਕਈ ਉਤਪਾਦਾਂ ਤੇ ਡਿਊਟੀ 50% ਤੱਕ ਵਧ ਗਈ ਹੈ। ਅਰਥ ਸ਼ਾਸਤਰੀਆਂ ਮੁਤਾਬਕ ਦਰਾਮਦ ਮਹਿੰਗੀ ਹੋਣ ਨਾਲ ਕਾਰੋਬਾਰ ਦੀਆਂ ਲਾਗਤਾਂ ਵਧਣਗੀਆਂ। ਕੰਪਨੀਆਂ ਇਹ ਵਾਧੂ ਖਰਚ ਕੀਮਤਾਂ ਵਧਾ ਕੇ ਖਪਤਕਾਰਾਂ ਤੇ ਪਾ ਸਕਦੀਆਂ ਹਨ। ਟੋਰਾਂਟੋ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਜੋਸਫ ਸਟੇਨਬਰਗ ਦਾ ਕਹਿਣਾ ਹੈ ਕਿ ਵਧਦੀਆਂ ਕਾਰੋਬਾਰੀ ਲਾਗਤਾਂ ਦਾ ਅਸਰ ਆਖਰਕਾਰ ਕੈਨੇਡਾ ਵਿਚ ਬਣਨ ਵਾਲੀਆਂ ਵਸਤਾਂ ਦੀਆਂ ਕੀਮਤਾਂ ਤੇ ਵੀ ਪੈ ਸਕਦਾ ਹੈ। ਸਭ ਤੋਂ ਪਹਿਲਾਂ ਅਸਰ ਖਾਣ ਪੀਣ ਦੀਆਂ ਵਸਤਾਂ ਤੇ ਹੀ ਪੈਣ ਦੀ ਸੰਭਾਵਨਾ ਹੈ। ਡੇਅਰੀ ਉਤਪਾਦਾਂ ਅਤੇ ਖੇਤੀਬਾੜੀ ਨਾਲ ਸਬੰਧਤ ਕੁਝ ਵਸਤਾਂ ਪਹਿਲਾਂ ਹੀ ਦੋਵਾਂ ਦੇਸ਼ਾਂ ਦੀਆਂ ਟੈਰਿਫ ਸੂਚੀਆਂ ਦੇ ਵਿਚ ਸ਼ਾਮਲ ਹਨ। ਵਪਾਰ ਮਾਹਰ ਜੌਨ ਬੋਸਕਾਰਲਿਓ ਮੁਤਾਬਕ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ ਮਹਿੰਗੀ ਹੋਣ ਨਾਲ ਇਸ ਖੇਤਰ ਵਿਚ ਕੀਮਤ ਵਧਣ ਦਾ ਦਬਾਅ ਵਧ ਸਕਦਾ ਹੈ। ਇਸ ਤੋਂ ਇਲਾਵਾ ਅਮਰੀਕੀ ਸਮੁੰਦਰੀ ਖੁਰਾਕ, ਲੱਕੜ ਦਾ ਫਰਨੀਚਰ, ਸੁੰਦਰਤਾ ਉਤਪਾਦ, ਪਰਫਿਊਮ, ਸਨਸਕਰੀਨ ਅਤੇ ਨਾਲ ਦੀ ਨਾਲ ਕੱਪੜੇ ਅਤੇ ਟੈਕਸਟਾਈਲ ਜਵਾਬੀ ਟੈਰਫਾਂ ਦੀ ਲਪੇਟ ਵਿਚ ਹਨ। ਘਰੇਲੂ ਉਪਕਰਨਾਂ ਦੀਆਂ ਕੀਮਤਾਂ ਵੀ ਅਗਲੇ ਦੌਰ ਵਿਚ ਵਧਣ ਦਾ ਡਰ ਹੈ, ਪਰ ਟੈਰਫਾਂ ਦਾ ਸਭ ਤੋਂ ਡੂੰਘਾ ਅਸਰ ਉਨ੍ਹਾਂ ਵਸਤਾਂ ਰਾਹੀਂ ਪੈ ਸਕਦਾ ਜੋ ਆਮ ਖਪਤਕਾਰ ਸਿੱਧੇ ਤੌਰ ਤੇ ਨਹੀਂ ਖਰੀਦਦਾ। ਮਸ਼ੀਨਰੀ, ਫੋਰਕਲਿਫਟ, ਕਰੇਨ, ਰੇਲਵੇ ਦੇ ਪੁਰਜੇ, ਪੰਪ, ਕੰਪਰੈਸ਼ਰ ਅਤੇ ਹੋਰ ਉਦਯੋਗਿਕ ਸਮਾਨ ਤੇ ਲੱਗਣ ਵਾਲੀ ਡਿਊਟੀ ਕੈਨੇਡੀਅਨ ਨਿਰਮਾਣ ਅਤੇ ਖੇਤੀਬਾੜੀ ਕਾਰੋਬਾਰਾਂ ਦੀਆਂ ਲਾਗਤਾਂ ਵਧਾ ਸਕਦੀ ਹੈ। ਸਟੀਲ, ਐਲੂਮੀਨੀਅਮ ਅਤੇ ਤਾਂਬੇ ਦੇ ਕਈ ਉਤਪਾਦਾਂ ਤੇ ਜਵਾਬੀ ਟੈਰਫ 50% ਤੱਕ ਪਹੁੰਚ ਗਿਆ। ਇਸ ਸਥਿਤੀ ਨਾਲ ਕੈਨੇਡੀਅਨ ਖਰੀਦੋ ਮੁਹਿੰਮ ਲਈ ਵੀ ਨਵੀਂ ਚੁਣੌਤੀ ਖੜੀ ਹੋ ਸਕਦੀ ਹੈ। ਜੇ ਦੇਸ਼ ਅੰਦਰ ਬਣੀਆਂ ਵਸਤਾਂ ਦੀ ਉਤਪਾਦਨ ਲਾਗਤ ਵਧਦੀ ਹੈ ਤਾਂ ਉਨ੍ਹਾਂ ਦੀਆਂ ਕੀਮਤਾਂ ਵੀ ਵਧਣਗੀਆਂ। ਅਜਿਹੇ ਹਾਲਾਤਾਂ ਵਿਚ ਖਪਤਕਾਰਾਂ ਲਈ ਦੇਸੀ ਉਤਪਾਦ ਖਰੀਦਣਾ ਵੀ ਮਹਿੰਗਾ ਪੈ ਸਕਦੈ। ਫਿਰ ਵੀ ਕੈਨੇਡੀਅਨ ਸਰਕਾਰ ਦੀ ਮੌਜੂਦਾ ਵਪਾਰਕ ਰਣਨੀਤੀ ਨੂੰ ਲੋਕਾਂ ਦਾ ਕਾਫ਼ੀ ਸਮਰਥਨ ਮਿਲ ਰਿਹਾ ਹੈ। ਐਗਜ਼ਰੀਡ ਇੰਸਟੀਚਿਊਟ ਦੇ ਇਕ ਸਰਵੇਖਣ ਮੁਤਾਬਕ 60% ਲੋਕਾਂ ਨੇ ਕਿਹਾ ਹੈ ਕਿ ਉਹ ਘਰੇਲੂ ਖਰਚਿਆਂ ਵਿਚ 10-20% ਵਾਧਾ ਸਹਿਣ ਦੇ ਬਾਵਜੂਦ ਸਰਕਾਰ ਦੀ ਮੌਜੂਦਾ ਰਣਨੀਤੀ ਦਾ ਸਮਰਥਨ ਕਰਨ ਲਈ ਤਿਆਰ ਹਨ। ਹਾਲਾਂਕਿ ਵਪਾਰ ਜੰਗ ਜਿੰਨੀ ਲੰਬੀ ਚਲੇਗੀ ਇਸ ਦੀ ਆਰਥਿਕ ਉਨੀ ਹੀ ਵਧਣ ਦੀ ਸੰਭਾਵਨਾ ਹੈ। ਕੀਮਤਾਂ ਦੇ ਵਿਚ ਮਾਰਾ ਮੁਤਾਬਕ ਦੋਵਾਂ ਦੇਸ਼ਾਂ ਦੇ ਖਪਤਕਾਰ ਉਤਪਾਦਾਂ ਅਤੇ ਕਾਰੋਬਾਰ ਦੇ ਹਿੱਤ ਵਿਚ ਇਹੀ ਹੈ ਕਿ ਟੈਰਫ ਦੀ ਲੜੀ ਨੂੰ ਲੰਬਾ ਖਿੱਚਣ ਦੀ ਬਜਾਏ ਗੱਲਬਾਤ ਦੀ ਮੇਜ਼ ਤੇ ਵਾਪਸ ਆ ਕੇ ਕੋਈ ਵਪਾਰਕ ਸਮਝੌਤਾ ਕੀਤਾ ਜਾਵੇ। ਉਧਰ ਅਮਰੀਕਾ ਨੇ ਇਰਾਨ ਦੇ 5 ਤੇਲ ਟੈਂਕਰ ਤਬਾਹ ਕਰ ਦਿੱਤੇ ਨੇ। ਤਹਿਰਾਨ ਦਾ ਜਾਰਡਨ ਵਿਚ ਪਲਟਵਾਰ, ਅਮਰੀਕੀ ਜੰਗੀ ਜਹਾਜ਼ਾਂ ਤੇ ਹਮਲਿਆਂ ਵਗੋਂ ਵਧਿਆ ਫੌਜੀ ਟਕਰਾਅ, ਇਰਾਨ ਨੇ ਜਾਰਡਨ ਵਿਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਫੌਜ ਨੇ ਕੱਲ ਕਿਹਾ ਕਿ ਉਸ ਨੇ ਆਪਣੇ ਜੰਗੀ ਜਹਾਜ਼ਾਂ ਤੇ ਹੋਏ ਤਾਜ਼ਾ ਹਮਲਿਆਂ ਦੇ ਜਵਾਬ ਵਿਚ ਇਰਾਨ ਦੇ 5 ਤੇਲ ਟੈਂਕਰ ਤਬਾਹ ਕੀਤੇ ਨੇ। 6 ਮਹੀਨੇ ਤੋਂ ਬਾਅਦ ਸਮੇਂ ਤੋਂ ਚੱਲ ਰਹੇ ਇਸ ਯੁੱਧ ਵਿਚ ਆਪਸੀ ਹਮਲਿਆਂ ਦਾ ਇਹ ਨਵਾਂ ਦੌਰ ਦੋਵਾਂ ਧਿਰਾਂ ਨੂੰ ਮੁੜ ਖੁੱਲੇ ਟਕਰਾਅ ਵੱਲ ਲੈ ਕੇ ਜਾ ਰਿਹਾ ਹੈ। ਉਧਰ ਅਮਰੀਕੀ ਸੈਂਟਰਲ ਕਮਾਂਡ ਵੱਲੋਂ ਇਰਾਨ ਦੇ 5 ਤੇਲ ਟੈਂਕਰਾਂ ਨੂੰ ਤਬਾਹ ਕੀਤੇ ਜਾਣ ਤੋਂ ਬਾਅਦ ਤਹਿਰਾਨ ਨੇ ਵੀ ਕੀਤੀ ਜਵਾਬੀ ਕਾਰਵਾਈ। ਇਰਾਨੀ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ IRGC ਨੇ ਨੇਵੀ ਨੇ ਫੋਰਸ ਦੀ ਖਾੜੀ ਵਿਚ 10 ਜਹਾਜ਼ਾਂ, ਜਿਨ੍ਹਾਂ ਚੋਂ ਅਮਰੀਕਾ ਦੇ 2 ਜਹਾਜ਼ ਵੀ ਸ਼ਾਮਲ ਸਨ ਤੇ ਹੁਰਮੁਜ਼ ਸਟੇਟ ਦੇ ਨੇੜੇ 10 ਹੋਰ ਜਹਾਜ਼ਾਂ ਤੇ ਹਮਲਾ ਕੀਤਾ ਹੈ। ਤਹਿਰਾਨ ਨੇ ਜਾਰਡਨ ਸਥਿਤ ਅਮਰੀਕੀ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਮਿਜ਼ਾਈਲਾਂ ਵੀ ਦਾਗੀਆਂ ਨੇ। ਉਧਰ ਬਰਤਾਨੀਆ ਚ ਇਹ ਟ੍ਰੈਫਿਕ ਕੰਟਰੋਲ ਸਿਸਟਮ ਖਰਾਬ ਹੋਣ ਦੇ ਨਾਲ 300 ਤੋਂ ਜ਼ਿਆਦਾ ਉਡਾਨਾਂ ਰੱਦ, UK ਦੇ ਹਵਾਈ ਅੱਡੇ ਤੇ ਭਾਰੀ ਹੰਗਾਮਾ। ਸਿਸਟਮ ਫੇਲ ਹੋਣ ਕਾਰਨ ਉਡਾਨਾਂ ਦੀ ਆਵਾਜਾਈ ਠੱਪ, ਯਾਤਰੀਆਂ ਦੀਆਂ ਮੁਸ਼ਕਲਾਂ ਵਧਣ ਦੀਆਂ ਖ਼ਬਰਾਂ ਆ ਰਹੀਆਂ ਨੇ। ਫਲਾਈਟ ਮਾਊਂਟਿੰਗ ਵੈਬਸਾਈਟ ਅਤੇ ਦੀ ਰਿਪੋਰਟ ਦੇ ਮੁਤਾਬਕ ਇਸ ਗੜਬੜ ਕਾਰਨ ਲਗਭਗ 1000 ਉਡਾਨਾਂ ਪੂਰੀ ਤਰ੍ਹਾਂ ਰੱਦ ਕਰਨੀਆਂ ਪਈਆਂ। ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਤਕਨੀਕੀ ਖਰਾਬੀ ਕਿਸ ਕਾਰਨ ਹੋਈ ਹੈ ਇਸ ਬਾਰੇ ਅੱਜ ਤੱਕ ਸਪਸ਼ਟ ਜਾਣਕਾਰੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕੀ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ ਦੇ ਰਾਹੀਂ ਤੁਸੀਂ ਇਸ ਵਕਤ ਸੁਣ ਅਤੇ ਦੇਖ ਰਹੇ ਹੋ। ਵੋਇਸ ਆਫ ਸਿਟੀ 1320 AM ਨੂੰ ਤੁਸੀਂ ਸੁਣ ਰਹੇ ਹੋ। ਅਸੀਂ ਚਾਹਾਂਗੇ ਕਿ ਜਿਸ ਵੀ ਏਰੀਏ ਦੇ ਵਿਚ ਤੁਸੀਂ ਸਾਨੂੰ ਸੁਣ ਰਹੇ ਹੋ, ਈਸਟ, ਵੈਸਟ, ਨਾਰਥ, ਸਾਊਥ, ਜਿੱਥੋਂ ਤੱਕ ਵੀ ਤੁਸੀਂ ਇਸ ਆਵਾਜ਼ ਨੂੰ ਸੁਣਦੇ ਹੋ, ਸਾਨੂੰ ਜ਼ਰੂਰ ਆਪਣੀ ਫੀਡਬੈਕ ਦਿਓ। ਕਿਤੇ ਰਸਤੇ ਵਿਚ ਜਾਂਦੇ ਆਉਂਦੇ ਸਮੇਂ ਤੁਹਾਨੂੰ ਕੋਈ ਡਿਸਟਰਬੈਂਸ ਤਾਂ ਨਹੀਂ ਆ ਰਹੀ, ਕੋਈ ਡਬਲ ਚੈਨਲ ਤਾਂ ਨਹੀਂ ਸੁਣਾਈ ਦੇ ਰਿਹਾ? ਉਸ ਲਈ ਸਾਡੀ ਟੀਮ ਨਾਲ 416-716-7394-1671-77799 ਫੋਰ ਤੇ ਜਾਂ ਅਰਸ਼ 416-303-1515 ਤੇ ਸੰਪਰਕ ਕੀਤਾ ਜਾ ਸਕਦਾ। ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਜਿਨ੍ਹਾਂ ਵੀਰਾਂ ਭੈਣ ਭਰਾਵਾਂ ਨੇ ਸਾਨੂੰ ਕੁਝ ਵੀਡੀਓਜ਼ ਬਣਾ ਕੇ ਵੱਖ ਵੱਖ ਏਰੀਏ ਵਿਚੋਂ ਭੇਜੀਆਂ ਨੇ, ਖਾਸ ਤੌਰ ਤੇ CNN ਟੋਰਾਂਟੋ ਦੇ ਬਿਲਕੁਲ ਨਜ਼ਦੀਕ ਜੋ ਤੁਸੀਂ ਸੁਣ ਰਹੇ ਸੀ, ਨਾਲ ਟਾਵਰ ਦਿਖਾ ਰਹੇ ਸੀ ਕਿ ਕ੍ਰਿਸਟਲ ਕਲੀਅਰ ਸਾਊਂਡ ਆ ਰਹੀ ਹੈ। ਸਕਾਰਬਰੋ, ਮਾਰਕਮ ਵਾਲੇ ਪਾਸਿਓਂ ਵੀ ਸਾਨੂੰ ਫੀਡਬੈਕ ਮਿਲਿਆ। ਅੱਛਾ, ਈਸਟ, ਵੈਸਟ, ਨਾਰਥ, ਸਾਊਥ ਤੋਂ ਤੁਸੀਂ ਜੋ ਸਾਨੂੰ ਟਾਵਰ ਜਿਹਦੀ ਲੋਕੇਸ਼ਨ ਮੂਵ ਹੋਣ ਕਰਕੇ ਕੁਝ ਇਕ ਅਜੇ ਵੀ ਵਰਕ ਉਤੇ ਚੱਲ ਰਿਹਾ ਹੈ, ਤੁਸੀਂ ਆਪਣਾ ਫੀਡਬੈਕ ਭੇਜ ਸਕਦੇ ਹੋ। ਅਸੀਂ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਆਉਣ ਵਾਲੇ ਦਿਨਾਂ ਦੇ ਵਿਚ ਕਿਹੜੇ ਕਿਹੜੇ ਹੋਸਟ ਇੱਥੇ ਆਪਣੇ ਪ੍ਰੋਗਰਾਮ ਨੂੰ ਬਰਾਡਕਾਸਟ ਕਰਨਗੇ ਉਹਦੀ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ। ਅਸੀਂ ਲਿਸਟ ਬਹੁਤ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ। ਫਸਟ ਕਮ ਫਸਟ ਸਰਵ, ਜਿਹੜਾ ਪਹਿਲਾਂ ਆਵੇਗਾ ਉਹ ਪਹਿਲਾਂ ਆਪਣੇ ਮਨ ਪਾਉਂਦਾ ਟਾਈਮ ਲੈ ਜਾਵੇਗਾ। ਜੇ ਤੁਸੀਂ ਕਿਸੇ ਵੀ ਭਾਸ਼ਾ ਦੇ ਵਿਚ ਪ੍ਰੋਗਰਾਮ ਸ਼ੁਰੂ ਕਰਨਾ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪੁਰਤਗੀਜ਼, ਇਟਾਲੀਅਨ, ਸਪੈਨਿਸ਼, ਵਾਟ ਐਵਰ ਲੈਂਗੁਏਜ, ਸਾਰੀਆਂ ਲੈਂਗੁਏਜ ਦਾ ਸਵਾਗਤ ਹੈ। ਔਰ ਅੰਡਰ ਸੀ ਆਰ ਟੀ ਰੂਲ ਐਂਡ ਰੈਗੂਲੇਸ਼ਨ ਜਿਵੇਂ 1320 AM ਤੇ ਅਸੀਂ ਕੰਟਰੈਕਟ ਸਾਈਨ ਕੀਤਾ ਸੀ, ਉਵੇਂ ਹੀ ਉਸ ਕੰਟਰੈਕਟ ਨੂੰ ਉਸੇ ਹੀ ਪ੍ਰੋਟੋਕਾਲ ਨੂੰ ਫਾਲੋ ਕਰਨਾ ਪਵੇਗਾ ਤੇ ਉਹੀ ਸਾਡੀਆਂ ਜਿਹੜੀਆਂ ਨੇ ਰੂਲ ਐਂਡ ਰੈਗੂਲੇਸ਼ਨ ਵੀ ਹੋਣਗੀਆਂ। ਪਰੰਤੂ ਸਿਰਫ ਤੁਸੀਂ ਅਰਸ਼ ਨੂੰ ਕਾਲ ਕਰ ਲਓ 416-303-1515। ਉਧਰ ਪਾਕਿਸਤਾਨ ਦੇ ਮੈਡੀਕਲ ਸੰਸਥਾਵਾਂ ਚੋਂ ਅਫਗਾਨ ਵਿਦਿਆਰਥੀਆਂ ਨੂੰ ਕੱਢਣ ਅਤੇ ਦਾਖਲਾ ਨਾ ਦੇਣ ਦਾ ਹੁਕਮ ਦਿੱਤਾ ਹੈ। ਮੈਡੀਕਲ ਅਤੇ ਡੈਂਟਿਸਟ ਕੋਰਸਾਂ ਵਿਚ ਪੜ ਰਹੇ ਸੈਂਕੜੇ ਅਫਗਾਨ ਵਿਦਿਆਰਥੀ ਇਸ ਨਾਲ ਪ੍ਰਭਾਵਿਤ ਹੋਣਗੇ। ਲਾਹੌਰ ਦੀ ਯੂਨੀਵਰਸਿਟੀ ਨੇ ਇਨ੍ਹਾਂ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਹੈ। ਪਾਕਿਸਤਾਨ ਤੇ ਅਫਗਾਨਿਸਤਾਨ ਦੇ ਸਬੰਧਾਂ ਵਿਚ ਵਧਦੇ ਤਣਾਅ ਦੇ ਵਿਚਕਾਰ ਇਸ ਫੈਸਲੇ ਨਾਲ ਪਾਕਿਸਤਾਨ ਵਿਚ ਗ੍ਰੈਜੂਏਸ਼ਨ ਪੱਧਰ ਦੇ ਮੈਡੀਕਲ ਅਤੇ ਡੈਂਟਲ ਕੋਰਸਾਂ ਦੀ ਪੜਾਈ ਕਰ ਰਹੇ ਸੈਂਕੜੇ ਅਫਗਾਨ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਨੇ। ਇਨ੍ਹਾਂ ਵਿਚ ਕੁਝ ਅਜਿਹੇ ਵਿਦਿਆਰਥੀ ਵੀ ਸ਼ਾਮਲ ਹਨ ਜੋ ਜਲਦੀ ਹੀ ਪੜਾਈ ਪੂਰੀ ਕਰਨ ਵਾਲੇ ਹਨ। ਉਧਰ ਪੱਛਮੀ ਏਸ਼ੀਆ ਚ ਵਧਦੇ ਤਣਾਅ ਕਾਰਨ ਕੱਚਾ ਤੇਲ $100 ਦੇ ਪਾਰ ਹੋ ਗਿਆ। ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖਤਰਾ 24 ਜੁਲਾਈ ਤੋਂ ਬਾਅਦ ਪਹਿਲੀ ਵਾਰ ਕੀਮਤਾਂ ਦੇ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤਬਾਹਕੁਨ ਹੜਾਂ ਕਾਰਨ ਟੁੱਟੇ ਅਹਿਮ ਸੜਕ ਮਾਰਗ ਬਹਾਲ ਕਰਨ ਚ ਜੁਟੇ ਨੇਪਾਲ ਨੇ ਭਾਰਤ ਅਤੇ ਚੀਨ ਤੋਂ ਆਰਜੀ ਪੁਲਾਂ ਦੀ ਮਦਦ ਮੰਗੀ ਏ। ਪਹਾੜ ਖਿਸਕਣ ਅਤੇ ਟਿੱਗਾਂ ਡਿੱਗਣ ਕਾਰਨ ਨੇਪਾਲ ਤਿੱਬਤ ਸਰਹੱਦ ਨੇੜੇ ਆਏ ਹੜ ਕਾਰਨ ਨਦੀ ਚੋਂ ਪਾਣੀ ਦਾ ਤੇਜ ਵਹਾਅ ਆਇਆ ਸੀ, ਜਿਸ ਕਾਰਨ ਉੱਤਰ ਤੇ ਮੱਧ ਨੇਪਾਲ ਚੋਂ ਮਕਾਨ, ਵਾਹਨ, ਸੜਕਾਂ ਤੇ ਪੁਲ ਰੁੜ ਗਏ ਹਨ ਤੇ ਖਾਣ ਪੀਣ, ਬਿਜਲੀ ਪ੍ਰੋਜੈਕਟ ਵੀ ਕਾਫ਼ੀ ਨੁਕਸਾਨੇ ਗਏ ਨੇ। ਉਧਰ ਐਪ ਸਪੋਰਟ ਦੇ ਵਿਚ ਪੰਜਾਬੀ ਦੇ ਮਸ਼ਹੂਰ ਗਾਇਕ ਐਮੀ ਵਿਰਕ ਦੀ ਕਾਰ ਤੇ ਤਾਬੜ ਤੋੜ ਗੋਲੀਆਂ ਚੱਲਣ ਦੀ ਖ਼ਬਰ ਹੈ। ਹਮਲਾਵਰਾਂ ਨੇ ਕਾਰ ਤੇ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਨੇ, ਪਰ ਉਸ ਦੇ ਸਮੇਤ 4 ਸਵਾਰ ਵਾਲ ਵਾਲ ਬਚਣ ਦੀ ਖ਼ਬਰ ਹੈ। ਗੋਲੀਆਂ ਦੇ ਨਿਸ਼ਾਨ ਸੀਸੇ ਉਤੇ ਦਿਖਾਈ ਦਿੱਤੇ, ਪਰ ਕਾਰ ਰੋਲਸ ਰੋਇਸ ਕੰਪਨੀ ਦੀ ਹੋਣ ਕਰਕੇ ਗੋਲੀਆਂ ਅੰਦਰ ਨਹੀਂ ਲੰਘ ਸਕੀਆਂ। ਐਮੀ ਵਿਰਕ ਉਥੋਂ ਥੋੜੀ ਦੂਰ ਆਪਣਾ ਸ਼ੋਅ ਕਰਕੇ ਆਪਣੇ ਦੋਸਤਾਂ ਦੇ ਨਾਲ ਜਾ ਰਿਹਾ ਸੀ। ਪੁਲਿਸ ਪਤਾ ਲਾ ਰਹੀ ਹੈ ਕਿ ਹਮਲਾ ਕਿਸ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਉਧਰ ਬਰੈਂਪਟਨ ਚੋਂ ਲੁੱਟਾਂ ਕਰਨ ਦੇ ਮਾਮਲੇ ਦੇ ਵਿਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ। ਓਨਟੇਰੀਓ ਦੀ ਪੀਲ ਪੁਲਿਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੇ ਦੋਸ਼ ਹਨ ਕਿ ਉਹ ਪਰਚੂਨ ਸਟੋਰਾਂ ਤੇ ਕਾਮਿਆਂ ਨੂੰ ਸ਼ੁਰਾ ਵਿਖਾ ਕੇ ਨਕਦੀ ਲੁੱਟ ਲੈਂਦਾ ਹੈ। ਉਸ ਨੇ ਇਨ੍ਹਾਂ ਵਾਰਦਾਤਾਂ ਨੂੰ ਲੰਘੇ 6 ਮਹੀਨਿਆਂ ਦੇ ਵਿਚ ਅੰਜਾਮ ਦਿੱਤਾ। ਮੁਲਜ਼ਮ ਦੀ ਪਛਾਣ ਦੀਪਿੰਦਰ ਸਿੰਘ ਘੁੰਮਣ ਵਜੋਂ ਹੋਈ, ਜਿਸ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ। ਵਿਜੇ ਮਾਲੀਆ ਦਾ ਦਾਅਵਾ ਹੈ ਕਿ ਮੈਂ ਭਗੌੜਾ ਨਹੀਂ, ਯੂਕੇ ਦੇ ਕਾਨੂੰਨ ਕਾਰਨ ਭਾਰਤ ਨਹੀਂ ਆ ਸਕਦਾ। ਕਾਰੋਬਾਰੀ ਵਿਜੇ ਮਾਲੀਆ ਨੇ ਆਪਣੀ ਬੇਗੁਨਾਹੀ ਦਾ ਐਲਾਨ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਕਾਨੂੰਨ ਦੁਆਰਾ ਯੁਨਾਈਟਿਡ ਕਿੰਗਡਮ ਛੱਡਣ ਦੀ ਇਜਾਜ਼ਤ ਨਹੀਂ ਹੈ ਤੇ ਉਸ ਨੇ ਐਕਸ ਤੇ ਕਈ ਪੋਸਟਾਂ ਵਿਚ ਭਾਰਤ ਸਰਕਾਰ ਤੇ ਉਸ ਨਾਲ ਬਹੁਤ ਜ਼ਿਆਦਾ ਬੇਇਨਸਾਫ਼ੀ ਕਰਨ ਦੇ ਦੋਸ਼ ਵੀ ਲਾਏ ਹਨ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਗੈਰ ਕਾਨੂੰਨੀ ਉਸਾਰੀਆਂ ਤੇ ਬੁਲਡੋਜ਼ਰ ਚਲਾਉਣ ਦੇ ਹੁਕਮ। ਗੁਪਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੱਲ ਦਿੱਲੀ ਦੇ ਕਈ ਇਲਾਕਿਆਂ ਵਿਚ ਇਹ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। 30 ਕਿਲੋਮੀਟਰ ਦੇ ਪ੍ਰੋਟੈਸਟ ਮਾਰਚ ਤੇ ਨਿਕਲੀਆਂ ਵਿਦਿਆਰਥਣਾਂ ਬਿਜਲੀ ਨਾ ਆਉਣ ਤੇ ਗੰਦਾ ਖਾਣ ਦੇਣ ਦੀਆਂ ਸ਼ਿਕਾਇਤਾਂ ਦਾ ਪ੍ਰਿੰਸੀਪਲ ਤੇ ਕਬਾਇਲੀ ਭਲਾਈ ਵਿਭਾਗ ਵੱਲੋਂ ਕੋਈ ਜਵਾਬ ਨਾ ਮਿਲਣ ਤੇ ਸ਼ਿਵਪੁਰ ਬਟੌਲੀ ਦੇ ਇਕ ਲਵਿਆ ਮਾਡਲ ਰਿਹਾਇਸ਼ੀ ਸਕੂਲ ਦੀਆਂ 45 ਵਿਦਿਆਰਥੀਆਂ ਨੇ ਸੋਮਵਾਰ ਨੂੰ ਲੰਘੇ ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲ੍ਹਾ ਹੈੱਡਕੁਆਟਰ ਤੱਕ ਕੀ 30 ਕਿਲੋਮੀਟਰ ਮਾਰਚ ਪੈਦਲ ਕਰਨ ਦਾ ਫੈਸਲਾ ਕੀਤਾ। ਦੋਸ਼ ਲਗਾਇਆ ਕਿ ਉਨ੍ਹਾਂ ਦਾ ਹੋਸਟਲ ਪਿਛਲੇ 3 ਮਹੀਨਿਆਂ ਤੋਂ ਬਿਜਲੀ ਤੋਂ ਬਿਨਾਂ ਹਨੇਰੇ ਵਿਚ ਡੁੱਬਿਆ ਹੋਇਆ ਹੈ। ਅਗਲੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕੇ ਅੱਧੇ ਘੰਟੇ ਵਾਸਤੇ ਸਾਡੇ ਨਾਲ ਹਾਜ਼ਰ ਹੋਣਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ। ਅਸੀਂ ਧੰਨਵਾਦੀਆਂ ਉਨ੍ਹਾਂ ਵਪਾਰੀ ਸੱਜਣਾਂ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੀ ਨਜ਼ਰ ਪੇਸ਼ ਕੀਤਾ ਜਾਂਦਾ ਹੈ, ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਰਾਤ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ। ਤੁਹਾਡੀਆਂ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ ਕਿ 6 ਤੋਂ 10 ਦਾ ਸਮਾਂ 1 ਘੰਟਾ ਕਿਉਂ ਘੱਟ ਕੀਤਾ ਗਿਆ ਤੇ ਉਹਦੇ ਬਾਰੇ ਅਸੀਂ ਦੱਸ ਦਈਏ ਕਿ ਅਜੇ ਟਾਵਰ ਦੀ ਲੋਕੇਸ਼ਨ ਮੂਵ ਹੋਣ ਕਾਰਨ ਕੁਝ ਇੱਕ ਟੈਕਨੀਕਲ ਇਸ਼ੂ ਸਾਨੂੰ ਜਿਹੜੇ ਨੇ ਉਹ ਉੱਤੇ ਫੇਸ ਕਰਨੇ ਪੈ ਰਹੇ ਨੇ। ਵਰਕ ਚੱਲ ਰਿਹਾ ਹੈ, ਜਲਦੀ ਹੀ ਜਦੋਂ ਸਭ ਕੁਝ ਠੀਕ ਹੋ ਜਾਵੇਗਾ ਅਸੀਂ 10 ਵਜੇ ਤੱਕ ਉਸ ਨੂੰ ਜ਼ਰੂਰ ਪੇਸ਼ ਕਰਿਆ ਕਰਾਂਗੇ। ਪਰ ਫਿਲਹਾਲ 10 ਤੋਂ 12 ਸ਼ਾਮ ਨੂੰ 6 ਤੋਂ 9 ਤੁਸੀਂ ਸੁਣਦੇ ਹੋ। ਤਮਾਮ ਵਪਾਰੀ ਸੱਜਣਾਂ ਨੂੰ ਸਾਥ ਦਿਆ ਕਰੋ, ਤਹਿ ਦਿਲ ਤੋਂ ਧੰਨਵਾਦੀ ਹਾਂ। ਜੇਕਰ ਤੁਸੀਂ ਆਪਣਾ ਕੋਈ ਵਪਾਰ ਪ੍ਰਮੋਟ ਕਰਨਾ, ਸਾਡੇ ਨੰਬਰ ਨੇ 416-716-7794, 416-717-94, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320, CJMR 1320, ਦ ਵੌਇਸ ਆਫ ਦ ਸਿਟੀ।
0: ਖਬਰਾਂ ਦੇ ਸਿਲਸਿਲੇ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਦੇ ਵੱਲੋਂ ਸਪਾਂਸਰ ਕੀਤਾ ਗਿਆ ਸੀ। ਰੇਲ ਆਸਨ ਤੇ ਮੈਕਲੋਗਲਨ ਦਾ ਇਕ ਜ਼ਬਰਦਸਤ ਏਰੀਆ ਜਿੱਥੇ ਲੰਬੇ ਅਰਸੇ ਤੋਂ ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਫਾਸਟ ਪ੍ਰੋਸੈਸ ਸਰਵਿਸ 24 ਘੰਟਿਆਂ ਦੇ ਵਿਚ ਇੰਡੀਆ ਚ ਆਪਣੇ ਤੁਸੀਂ ਬੈਂਕ ਅਕਾਊਂਟ ਚ ਪੈਸੇ ਭੇਜਣੇ ਨੇ ਤਾਂ 905-909-5905-9-0954-00 ਤੇ ਕਾਲ ਕਰੋ। ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਲੌਕੀ, ਮੂਲੀਆਂ, ਕੱਦੂ, ਘੀਆ, ਤਿੱਖੀਆਂ ਹਰੀਆਂ ਮਿਰਚਾਂ, ਸਰੋਂ ਦਾ ਸਾਗ ਬਣਿਆ ਬਣਾਇਆ ਲੈਣਾ, ਮੱਕੀ ਦੀ ਰੋਟੀ ਦੇ ਨਾਲ ਘਰ ਲਿਆ ਕੇ ਬਣਾਉਣਾ, ਗੰਦਲਾਂ ਦਾ ਸਾਗ ਤੇ ਬਹੁਤ ਹੀ ਵਧੀਆ ਤੁਹਾਨੂੰ ਮਿਲੇਗਾ। ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਵਲੋ ਦੇ, ਮਿੱਟੀ ਦੇ, ਹਰ ਤਰ੍ਹਾਂ ਦੇ ਕੱਚ ਦੇ ਬਰਤਨ, ਹਰ ਸਾਈਜ਼ ਦੇ ਬਰਤਨ ਤੁਸੀਂ ਲੈ ਸਕਦੇ ਹੋ। ਗਰੋਸਰੀ ਤੇ ਢੇਰ ਸਾਰੀ ਬਚਤ ਲਈ ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਤੇ ਮੇਫੀਲਡ, 905-840-9000 ਤੇ ਕਾਲ ਕਰੋ। ਤੁਹਾਡੇ ਕੀਮਤੀ ਸਮਾਨ ਨੂੰ ਇਕ ਤੋਂ ਦੂਜੀ ਥਗਾ ਤੇ ਮੂਵ ਕਰਨ ਵਾਲਾ ਨਾਮ ਹੈ HK ਮੂਵਰਸ ਐਂਡ ਸਟੋਰੇਜ। ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵਸ, ਲੌਂਗ ਡਿਸਟੈਂਸ ਮੂਵ, ਖਾਸ ਤੌਰ ਤੇ ਲੇਬਰ ਸਰਵਿਸ ਚਾਹੀਦੀ ਹੈ, ਜੰਕਰ ਮੂਵ ਕਰਾਉਣਾ, ਸਪੈਸ਼ਲ ਕੋਈ ਮੂਵਿੰਗ, ਤੁਹਾਡਾ ਕੀਮਤੀ ਸਮਾਨ ਫੁੱਲਾਂ ਵਾਂਗੂ ਮੂਵ ਕਰਦੇ ਨੇ, ਪੈਕੇਜ ਸਰਵਿਸ, ਕਾਰਗੋ ਸਰਵਿਸ ਤੇ ਸਟੋਰੇਜ ਸਰਵਿਸ ਲਈ ਤੁਸੀਂ HK ਮੂਵਰਸ ਐਂਡ ਸਟੋਰੇਜ, 140 ਐਡਵਾਂਸ ਬੁਲੇਵਾਰਡ ਨੰਬਰ 10 ਤੇ ਹਰਮਿੰਦਰ ਹੈਰੀ ਜੀ ਨੂੰ ਕਾਲ ਕਰ ਸਕਦੇ ਹੋ। 416-500-6604-416-524-6704। ਆਲਿੰਕ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਲਈ ਤੁਹਾਡੀ ਸੇਵਾ ਦੇ ਵਿਚ ਬ੍ਰੈਮਟਨ 78 ਬਵੇ ਡਰਾਈਵ ਦੇ ਉਤੇ ਵਾਕਿਆ ਨੇ। ਤੁਸੀਂ ਨੋਟ ਕਰੋ ਨੰਬਰ 905-400-5711-0905-45-7110। ਮਾਲਟਨ ਦੇ ਵਿਚ ਰੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ ਅਸ਼ੋਕ ਜਿਲਰ, ਕੰਗਣ, ਕੜੇ, ਝੁਮਕੇ, ਬਾਲੀਆਂ, ਜਿਹੜਾ ਉਸ ਖੂਬਸੂਰਤ ਰੈਡੋ ਰੋਲਸ ਦੀਆਂ ਘੜੀਆਂ ਤੁਸੀਂ ਲੈਣੀਆਂ ਨੇ। ਅਸ਼ੋਕ ਜੁਲਰ 71-98 ਏਅਰਪੋਰਟ ਰੋਡ ਤੇ ਵਾਕਿਆ ਨੇ। ਰੈਡੋ ਦੀ ਘੜੀ ਲੈਣੀ ਹੈ, ਡਾਇਮੰਡ ਦੀ ਜਿਊਲਰੀ ਲੈਣੀ ਹੈ, ਡਾਇਮੰਡ ਦੇ ਰਿੰਗ, ਡਾਇਮੰਡ ਬੈਂਗਲ, ਬ੍ਰੈਸਲੇਟ, ਡਾਇਮੰਡ ਨੈਕਲੈਸ, ਡਾਇਮੰਡ ਦੇ ਈਅਰਿੰਗ, ਵੈਡਿੰਗ ਬੈਂਡ ਤੁਸੀਂ ਤਿਆਰ ਕਰਾਉਣੇ ਨੇ, ਜਾਂ ਰੋਲਕਸ ਦੀ ਘੜੀ ਲੈਣੀ ਹੈ। 71-98 ਏਅਰਪੋਰਟ ਰੋਡ ਨੰਬਰ 905-6742-4290। ਰਿਡਸ ਫਰਨੀਚਰ 5200 ਡਿਕਸੀ ਮੈਥੇਸਨ ਤੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ। ਕੁਆਲਿਟੀ ਦਾ ਫਰਨੀਚਰ ਵਾਜਬ ਰੇਟਾਂ ਤੇ ਲੈ ਕੇ ਆਉਣ ਲਈ ਜੈਸਮੈਨ ਰੋਹਿਤ, ਫਾਈਨੈਂਸਿੰਗ ਆਨ ਦੀ ਸਪੋਟ। ਰੇਡਸ ਫਰਨੀਚਰ 905-232-7489। ਇਨਫਿਨਿਟੀ ਟੈਂਟ ਐਂਡ ਡੈਕੋਰ, ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਡ ਸਲਾਈਡ, ਮੱਚ ਮੱਚ ਮੋਰ। ਇਨਫਿਨਿਟੀ ਟੈਂਟ ਐਂਡ ਡੈਕੋਰ ਤੁਹਾਡੇ ਘਰ ਨੂੰ ਹੀ ਆ ਕੇ ਬੈਕਯਾਰਡ, ਫਰੰਟ ਯਾਰਡ ਨੂੰ ਇਕ ਬੈਂਕਡ ਹਾਲ ਦੀ ਤਸਵੀਰ ਬਣਾ ਦਿੰਦੇ ਨੇ, ਬੈਂਕਡ ਹਾਲ ਵਰਗਾ ਬਣਾ ਦਿੰਦੇ ਨੇ। ਜੀ ਹਾਂ, ਮੀਂਹ ਕਣੀ ਆਵੇ, ਨੋ ਪ੍ਰੋਬਲਮ। ਕਾਲ ਦਿਲਪ੍ਰੀਤ 905-708-0079-647-708-0079। ਸੰਧੂ ਡੈਂਟੈਸਟੀ ਦੇ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਇਸ ਹਿੱਸੇ ਨੂੰ ਸਪਾਂਸਰ ਕਰਦੇ ਨੇ। ਦੰਦਾਂ ਦੀ ਮਸ਼ਹੂਰ ਟੀਮ ਨਾਰਥ ਅਮਰੀਕਾ ਦਾ ਵੱਡੀ ਲੈਬ, ਗੌਰ ਈਬਨਜ਼ ਰੋਡ, ਲੋਕੇਸ਼ਨ 4550 ਈਬਨਜ਼ ਰੋਡ, 510 ਸ਼ਾਰਲਸ ਬੁਲੇਵਾਰ ਤੇ ਵਾਕਿਆ ਨੇ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੋਡ ਕਨਾਲ, ਬ੍ਰਿਜਿਸ ਆਦਿ ਦੇ ਕੰਮਾਂ ਲਈ ਸੰਧੂ ਡੈਂਟੈਸਟੀ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਐਂਡ ਟੀਮ 905-455-8585 ਤੇ ਕਾਲ ਕੀਤਾ ਜਾ ਸਕਦਾ ਹੈ। ਟਰੱਕਾਂ ਦੀ ਮੁਰੰਮਤ ਕਰਨ ਵਾਸਤੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਇੰਜਨ, ਟਰਾਂਸਮਿਸ਼ਨ ਰੀਬਿਲਟ ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, ਹਰ ਤਰ੍ਹਾਂ ਦੇ ਹੱਲ ਲਈ A2Z ਸਰਵਿਸ ਲਈ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਵੀਰ ਹੈਪੀ ਬੜਿਆਲ ਤੇ ਸੁਖਾ ਟੇਸੀ ਨੂੰ ਕਾਲ ਕਰ ਸਕਦੇ ਹੋ। 1 ਗੁੱਡ ਮਾਰਕ ਪਲੇਸ, ਈਟੋਬੀਕੋ ਦੇ ਵਿਚ ਮੋਰ ਦੈਨ 12 ਈਅਰ ਦਾ ਐਕਸਪੀਰੀਅੰਸ ਹੈ। 647-706-9257-647-906-9957। ਸਮੋਸਾ ਸਵੀਟਸ ਐਂਡ ਫੈਕਟਰੀ, ਭਾਈ ਬਾਕਮਾਲ ਭਾਜੀ ਜਿਨ੍ਹਾਂ ਨੇ ਵੀ ਖਾਧੀ ਹੈ, ਬੱਲੇ ਬੱਲੇ ਬੱਲੇ ਬੱਲੇ ਡਿਮਾਂਡ ਆ ਰਹੀ ਹੈ ਜੀ, ਹੋਰ ਭੇਜੋ। ਸਮੋਸਾ ਐਂਡ ਸਵੀਟਸ ਫੈਕਟਰੀ, 1850 ਆਲਬੀ ਰੋਡ ਨੰਬਰ 6 ਈਟੋਬੀਕੋ, 10970 ਏਅਰਪੋਰਟ ਰੋਡ ਬਰੈਮਟਨ, 10615 ਬ੍ਰੈਮਲੀ ਰੋਡ ਬਰੈਮਟਨ। ਸ਼ੁੱਧ ਖਾਲਸ ਖੋਏ ਦੀਆਂ ਬਣੀਆਂ ਮਠਿਆਈਆਂ, ਤਾਜ਼ਾ ਨਮਕੀਨ, ਸਮੋਸਾਜ਼, ਹੋਲਸੇਲ ਦੀਆਂ ਕੀਮਤਾਂ ਤੇ ਖਰੀਦਣ ਲਈ ਆਲਵੇਜ਼ ਰਿਮੈਂਬਰ ਹੈਡ ਆਫਿਸ, ਸਰਦਾਰ ਹਰਪਾਲ ਸਿੰਘ ਜੀ ਸੰਧੂ, 416-213-1165-4162-11131-165। ਟਾਪ ਚੈਕਸ ਇਲੈਕਟ੍ਰੋਨਿਕਸ ਉਹ ਨਾਮ ਹੈ ਜਿੱਥੇ ਹਰ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਦਾ ਜਿਹੜਾ ਟੈਲੀਵਿਜ਼ਨ ਤੁਸੀਂ ਲੈ ਸਕਦੇ ਹੋ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰਾਈਜ਼, ਹਾਈ ਐਂਡ ਦਾ ਅਪਲਾਇੰਸਸ ਕਿਸੇ ਤਰ੍ਹਾਂ ਦਾ ਲੈਣਾ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ, ਹਟ ਕੇ ਕੁਝ ਯੂਨੀਕ ਫਰਨੀਚਰ ਤੁਸੀਂ ਲੈਣਾ ਜੋ ਕਿਸੇ ਹੋਰ ਨਾ ਪਿਆ ਹੋਵੇ, ਸਟਾਈਲ ਡਿਜ਼ਾਇਨ ਕਿਤੇ ਹੋਰ ਨਾ ਹੋਵੇ, ਤਾਂ ਉਹ ਟਾਪ ਚੋਇਸ ਤੋਂ ਮਿਲੇਗਾ। 16 ਇੰਟਮੋਲ ਡਰਾਈਵ, ਨੰਬਰ 905-799-0045। ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਡਰਾਈਵੇ, ਪਾਰਕਿੰਗ ਲੋਟ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ ਤੇ ਤੁਸੀਂ ਪੇਵਿੰਗ ਦੀਆਂ ਸੇਵਾਵਾਂ ਲੈਣੀਆਂ ਨੇ ਤਾਂ ਕੈਲੇਡਨ ਪੇਵਿੰਗ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਫਾਰਮ ਡਰਾਈਵੇ ਪੇਵਿੰਗ ਕਰਾਉਣੀ ਹੈ, ਵਧੀਆ ਕੰਮ ਕਰਾਉਣਾ, ਐਸਟੀਮੇਟ ਬਿਲਕੁਲ ਫ੍ਰੀ। 416-818-8900-416-818-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-918-9900-418-918-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418-9900-418 ਜਿਹੜਾ ਐਨਆਰਆਈ ਮੈਰਿਜ ਬਿਊਰੋ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਐਨਆਰਆਈ ਮੈਰਿਜ ਬਿਊਰੋ ਉਹ ਨਾਮ ਹੈ ਜਿੱਥੇ ਤੁਸੀਂ ਆਪਣੇ ਬੱਚੇ ਬੱਚੀ ਵਾਸਤੇ ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤੇ ਲੱਭ ਸਕਦੇ ਹੋ। ਐਨਆਰਆਈ ਮੈਰਿਜ ਬਿਊਰੋ 647-888-6000। ਹੋਮ ਫਿਕਸ ਇਕ ਅਜਿਹਾ ਨਾਂ ਜਿੱਥੇ ਨੀਹਾਂ ਪੁੱਟਣ ਤੋਂ ਲੈ ਕੇ ਘਰ ਦੀ ਰੂਫਿੰਗ ਤੇ ਘਰ ਦੀ ਡੈਕੋਰੇਸ਼ਨ ਤੇ ਘਰ ਦੀ ਸਜਾਵਟ ਦੇ ਨਾਲ ਹਰ ਸਮਾਨ ਤੁਹਾਨੂੰ ਮਿਲੇਗਾ ਵਧੀਆ ਵਾਜਬ ਰੇਟ ਤੇ। ਔਰ ਹਾਰਡਵੁੱਡ ਐਂਡ ਲੈਮੀਨੇਟ ਦੀ ਬੇਸ਼ੁਮਾਰ ਫਲੋਰਿੰਗ ਦੀ ਵਰਾਇਟੀ, ਪੋਰਸਲੇਨ ਟਾਇਲ, ਸੈਰਾਮਿਕ ਟਾਇਲ, ਫੌਸਟਸ ਐਂਡ ਆਲ ਪਲੰਬਿੰਗ ਐਕਸੈਸਰੀ ਲਈ ਹੋਮ ਫਿਕਸ। ਇਫ ਯੂ ਨੀਡ ਯੂਅਰ ਹੋਮ ਫਿਕਸ, ਕਾਲ ਹੋਮ ਫਿਕਸ 2657 ਡੰਡਾ ਸਟਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ। ਨੰਬਰ ਹੈੱਡ ਆਫਿਸ 905-796-2555। ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਡੇ ਨਾਲ ਸਟੈਂਡ ਬਾਏ ਨੇ, ਉਨ੍ਹਾਂ ਨਾਲ ਗੱਲਬਾਤ ਵਾਇਸ ਆਫ ਸਿਟੀ 1320 AM ਤੇ ਕੀਤੀ ਜਾਵੇਗੀ। ਕਾਵਿਆ ਹੋ ਮੌਕੇ 10 ਕੋਟਲ ਬੁਲੇਵਾਰਡ ਤੇ ਏਅਰਪੋਰਟ ਦੇ ਨਜ਼ਦੀਕ ਨੇ। ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਦਾ ਪੈਗਾਮ ਹੈ ਕਿ ਹੋਮਿਓਪੈਥੀ ਰਾਹੀਂ ਕਿਸੇ ਵੀ ਬਿਮਾਰੀ ਦਾ ਤੁਸੀਂ ਹੱਲ ਲੱਭ ਰਹੇ ਹੋ ਤਾਂ ਉਹ ਸੰਭਵ ਹੈ। ਜਿਵੇਂ ਉਹ ਤੁਹਾਨੂੰ ਡਾਇਗਨੋਸ ਕਰਕੇ ਤੁਹਾਨੂੰ ਦਵਾਈ ਦੇਣਗੇ ਡੇਲੀ ਬੇਸ ਤੇ, ਉਸ ਨੂੰ ਸਵੇਰੇ ਸ਼ਾਮ ਦੁਪਹਿਰੇ ਜਿਵੇਂ ਉਹ ਤੁਹਾਨੂੰ ਦੱਸਣਗੇ ਤੁਸੀਂ ਸੇਵਨ ਕਰਦੇ ਹੋ ਤੇ ਕੁਝ ਹੀ ਦਿਨਾਂ ਦੇ ਵਿਚ ਰਿਜ਼ਲਟ ਪਾਜ਼ਿਟਿਵ ਆਉਣੇ ਸ਼ੁਰੂ ਹੋ ਜਾਣਗੇ। ਖਾਵਿਆ ਹੁਮੁਕੇ 10 ਕੋਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਗੋਲਡ ਮੈਡਲਿਸਟ ਮੀਤਾ ਓਜ਼ਾ ਜੀ ਨੂੰ 647-760-2779-6477-602779 ਤੇ ਕਾਲ ਕਰ ਸਕਦੇ ਹੋ। ਟ੍ਰੈਫਿਕ ਦੀ ਉਲੰਘਣਾ ਅਕਸਰ ਹੋ ਜਾਂਦੀ ਹੈ, ਕਿਸੇ ਵੇਲੇ ਤੁਹਾਡੇ ਕੋਲ ਹੋ ਗਈ ਹੈ ਤਾਂ ਬਈ ਤੁਸੀਂ ਟ੍ਰੈਫਿਕ ਦੇ ਪ੍ਰੋਫੈਸ਼ਨਲ ਐਕਸਪਰਟ ਟ੍ਰੈਫਿਕ ਕੋਡ ਐਡਵੋਕੇਟ ਜੇ ਕਰੋਟੀ ਸਾਹਿਬ ਨੂੰ ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਵਹੀਕਲ ਲਾਇਸੈਂਸ ਐਕਟ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ ਆਦਿ ਲਈ ਮਿਲ ਸਕਦੇ ਹੋ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ 79 ਹਰੋਂਟੇਰੀਓ ਸਟਰੀਟ ਬਫਲੋ 416 ਪਲਾਜੇ ਦੇ ਵਿਚ ਯੂਨਿਟ ਨੰਬਰ 43 416-716-3464 ਤੇ ਕਾਲ ਕੀਤੀ ਜਾ ਸਕਦੀ ਹੈ।
1: Real news, real impact, showing you real world. CJMR 1320. CJMR 1320. The voice of the city.
2: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੇ ਵਿਚ ਇਕ ਵਾਰੀ ਫਿਰ ਤੋਂ ਸਵਾਗਤ ਹੈ। ਔਰ ਹੁਣ ਕੁਝ ਪਲ ਅਸੀਂ ਗੱਲਬਾਤ ਕਰਾਂਗੇ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਦੇ ਨਾਲ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਪ੍ਰੋਗਰਾਮ ਦੀ ਅੱਜ ਦੀ ਇਸ ਰੂਪਰੇਖਾ ਦੇ ਵਿਚ ਦੱਸ ਦਵਾਂ ਕਿ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਡੇ ਨਾਲ ਜੁੜ ਚੁੱਕੇ ਨੇ ਔਰ 10 ਤੋਂ 11 ਸਾਡਾ ਸ਼ੋਅ ਹੁੰਦਾ, 11 ਤੋਂ 12 ਫਿਰ ਏਸ਼ੀਅਨ ਵਿਜ਼ਨ ਤੇ ਹੁਣ ਤੁਸੀਂ ਭੱਟੀ ਸਾਹਿਬ ਨਾਲ ਗੱਲਬਾਤ ਦੇ ਵਿਚ ਸ਼ਾਮਲ ਹੋਣਾ ਚਾਹੋ 905-813-1320 ਤੇ ਕਾਲ ਕੀਤੀ ਜਾ ਸਕਦੀ ਹੈ। ਭੱਟੀ ਸਾਹਿਬ ਵੈਲਕਮ, ਸਵਾਗਤ ਹੈ ਜੀ ਇਹਨੂੰ।
3: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਗੁੱਡ ਮਾਰਨਿੰਗ, ਤੁਹਾਡੇ ਗੁੱਡ ਈਵਨਿੰਗ। ਹੋਰ ਸੁਣਾਓ, ਵੈਦਰ ਕਿਵੇਂ ਅੱਜ ਕੱਲ ਪੰਜਾਬ ਦਾ?
3: ਵੈਦਰ ਪਹਿਲਾਂ ਨੂੰ ਥੋੜੀ ਜੀ ਠੰਡੀਰ ਹੋਈ ਹੈ ਜੀ ਰਾਤ ਦੇ ਸਮੇਂ ਤੇ, ਵੈਸੇ ਗਰਮੀ ਹੈ, ਬਹੁਤਾ ਠੰਡਾ ਨਹੀਂ ਹੋਇਆ, ਲੇਕਿਨ ਪਹਿਲਾਂ ਥੋੜਾ ਜਿਹਾ ਰਾਤ ਨੂੰ ਫਰਕ ਪਿਆ ਜੀ।
0: ਜੀ, ਇੱਕ ਮੌਤ ਹੋਈ ਹੈ ਸਵਾਲ ਪੁੱਛਣ ਤੇ, ਉਹਦੇ ਉੱਤੇ ਉਹਦੀ ਇੱਕ ਵੀਡੀਓ ਵੀ ਹੈ, ਜਿਵੇਂ ਉਸ ਵੀਡੀਓ ਨੇ ਬਹੁਤ ਸਾਰੇ ਪਰਦੇ ਪਾਸ ਕੀਤੇ ਨੇ। ਇੱਕ ਛਲੀਆਂ ਵਾਂਗੂ ਕੁੱਟਿਆ ਗਿਆ ਕਾਲਾ ਝੰਡਾ ਦਿਖਾਉਣ ਤੇ, ਭਾਵਾਂ ਕਿ ਪਹਿਲਾਂ ਵੀ ਹੁੰਦਾ ਰਿਹਾ, ਪਹਿਲੀਆਂ ਸਰਕਾਰਾਂ ਦੇ ਰਾਜ ਦੇ ਵਿਚ ਵੀ ਹੁੰਦਾ ਰਿਹਾ, ਗੁੱਟ ਕਟਾਪਾ ਮੌਤਾਂ ਵੀ ਹੁੰਦੀਆਂ ਰਹੀਆਂ ਨੇ, ਪਰ ਜਿਨ੍ਹਾਂ ਨੇ ਸਾਨੂੰ ਆਪਣੇ ਹੋਣ ਦਾ ਭਰੋਸਾ ਦਿੱਤਾ ਸੀ ਕਿ ਅਸੀਂ ਬਦਲਾਅ ਲੈ ਕੇ ਆ ਰਹੇ ਹਾਂ, ਸਾਡੇ ਰਾਜ ਦੇ ਵਿਚ ਅਜਿਹੀ ਕੋਈ ਹਰਕਤ ਨਹੀਂ ਹੋਵੇਗੀ, ਅਸੀਂ ਨਸ਼ੇ ਨੂੰ ਖਤਮ ਕਰ ਦੇਵਾਂਗੇ। ਇਹ ਦੋਨੋ ਹੀ ਜਿਹੜੇ ਨੇ ਨਸ਼ਿਆਂ ਦੇ ਖਿਲਾਫ ਹੀ ਹੈ ਆਵਾਜ਼। ਇਹ ਤੋਂ ਕੀ ਸਿੱਧ ਹੁੰਦਾ ਕਿ ਇਕ ਨੇ ਸਿਰਫ ਗੁਜ਼ਾਰਿਸ਼ ਕੀਤੀ, ਪਿਓ ਨੇ, ਪਾਤੜ ਬੰਦੇ ਨੇ, ਅਤੇ ਪਿੰਡ ਦੀ ਪੰਚਾਇਤ ਨੇ, ਪਿੰਡ ਦੇ ਸਰਪੰਚ ਨੇ, ਦੇ ਸਰਪੰਚ ਪਤੀ ਨੇ, ਜਿਹੜਾ ਸੋ ਕਾਲ ਹੋ ਜਾਂਦਾ ਜੋ ਧਮਕਾਇਆ ਗਿਆ, ਉਹਦੀ ਮੌਤ ਹੋ ਗਈ, ਉਹਦੇ ਪਰਿਵਾਰ ਨੂੰ ਲਾਲਚ ਦਿੱਤਾ ਗਿਆ, ਇਕ ਜਣੇ ਨੂੰ ਨੌਕਰੀਦਾਰ ਨੌਕਰੀ ਮਿਲਦੀ ਹੈ ਜਾਂ ਨਹੀਂ ਮਿਲਦੀ, ਕਦੋਂ ਜੋਬ ਲੈਟਰ ਮਿਲਦਾ ਕਦੋਂ ਨਹੀਂ ਮਿਲਦਾ, ਤੇ ਬਾਅਦ ਦੀ ਗੱਲ ਹੈ, ਪਰੰਤੂ ਠੰਡਿਆਂ ਕਰਨ ਵਾਸਤੇ ਜੋ ਕੁਝ ਹੋਇਆ ਉਹਦੀ ਮੌਤ ਨੂੰ ਲੈ ਕੇ ਅਜੇ ਵੀ ਉਸਨੂੰ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਚਾਹੋਗੇ? ਕਾਫੀ ਚਰਚਾ ਛਿੜੀ ਹੋਈ ਹੈ ਇੱਕ ਵਾਰੀ ਫਿਰ ਤੋਂ।
3: ਗੁਲਜ਼ਾਰ ਦੀ ਮੌਤ ਨੂੰ ਲੈ ਕੇ ਜਿਸ ਤਰੀਕੇ ਨਾਲ ਕੱਲ ਇਹਨਾਂ ਸੰਸਕਾਰ ਸਮੇਂ ਉੱਥੇ ਫੋਰਸ ਲਾਈ ਹੈ
0: ਜੀ,
3: ਇਤਿਹਾਸ ਸ਼ਾਇਦ ਪਹਿਲੀ ਵਾਰੀ ਇੰਨੀ ਫੋਰਸ ਲਾਏਗੀ
0: ਜੀ ਜੀ,
3: ਨਾ ਉੱਥੇ DC ਵਿਖਾਈ ਦਿੱਤਾ ਤੇ ਨਾ ਉੱਥੇ SG ਵਿਖਾਈ ਦਿੱਤਾ ਗਿਆ। ਇੱਕ DSP ਜਿਹੜੀ BB ਸੀ ਉਹ ਜ਼ਰੂਰ ਵਿਖਾਈ ਦਿੱਤੀ ਆ, ਲੇਕਿਨ ਫੋਰਸ ਇੰਨੀ ਕੁ ਲਾਈ ਵੀ ਪੂਰੇ ਸ਼ਮਸ਼ਾਨ ਘਰ ਨੂੰ ਜੇ ਸੰਸਕਾਰ ਹੁੰਦਾ ਸੀ ਉੱਥੇ ਕਿਸੇ ਨੂੰ ਜਾਣਦਾ ਕਿਹੜੇ ਕਿਹੜੇ ਫੋਰਸ ਲਾਈ ਸੀ। ਇੱਥੋਂ ਤੱਕ ਉਹਦੀ ਪਤਨੀ ਨੇ ਵੀ ਇਹ ਦੋਸ਼ ਲਾਇਆ ਵੀ ਸਾਨੂੰ ਵੀ ਮੂੰਹ ਤੱਕ ਨੀ ਵੇਖਣ ਦਿੱਤਾ ਗਿਆ
0: ਜੀ,
3: ਸਾਨੂੰ ਆਖਰੀ ਸਮੇਂ ਤਾਂ ਮੂੰਹ ਤੇ ਵੇਖ ਲੈਂਦੇ। ਉਹਦੇ ਦੋ ਮੁੰਡੇ ਨੇ, ਇੱਕ ਨਸ਼ਾ ਕਰਦਾ ਇੱਕ ਨਹੀਂ ਕਰਦਾ, ਜਿਹੜਾ ਨਸ਼ਾ ਨਹੀਂ ਕਰਦਾ ਉਹਨੇ ਇੰਨੀ ਗੱਲ ਕਹੀ ਹੈ ਵੀ ਇਹ ਇਜਾਜ਼ਤ ਮੈਂ ਦਿੱਤੀ ਸੀ ਵੀ ਤੁਸੀਂ ਸੰਸਕਾਰ ਕਰ ਸਕਦੇ ਹੋ, ਪਰ ਉਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਪੁਲਿਸ ਸੰਸਕਾਰ ਕਰੇ ਆ ਕੇ? ਆਖਰੀ ਰਸਮਾਂ ਵੀ ਉਹਦਾ ਵੀ ਕੋਈ ਅਧਿਕਾਰ ਨੇ, ਆਸਮੀ ਰਸਮਾਂ ਆਖਰੀ ਰਸਮਾਂ ਵੀ ਉਹਦੀ ਘਰ ਪਰਿਵਾਰ ਵਾਲੇ
0: ਕਰਦੇ।
3: ਲੱਦੜ ਜਿਹੜੇ ਸਾਬਕਾ DC ਵੀ ਰਹੇ, ਪੁਲਿਸ ਕਮਿਸ਼ਨਰ ਵੀ ਰਹੇ, ਉਹਨਾਂ ਵੀ ਇਸ ਗੱਲ ਦੀ ਨਿਖੇਧੀ ਕੀਤੀ, ਔਰ ਲੱਦੋ ਨੀ ਕਹਿ ਰਹੇ, ਮੈਂ ਨੀ ਕਹਿ ਰਿਹਾ, ਸਾਬਕਾ ਜਿਹੜੇ ਕਮਿਸ਼ਨਰ ਰਹੇ ਨੇ, DC ਰਹੇ ਨੇ, ਉਹ ਕਹਿੰਦੇ ਵੀ ਜਿਹੜਾ DC ਔਰ SDM ਨੂੰ ਇਮੀਡੀਏਟਲੀ ਸਸਪੈਂਡ ਕਰ ਦੇਣਾ ਚਾਹੀਦਾ ਜਿਹੜੀ ਉਹਨਾਂ ਦੀ ਉੱਥੇ ਦੀ ਭੂਮਿਕਾ ਨਿਭਾਈ ਹੈ। 20 ਲੱਖ ਰੁਪਏ ਤੁਸੀਂ ਸਮਝੌਤਾ ਕਰ ਲਿਆ, ਇੱਕ ਨੌਕਰੀ ਦੇਣ ਦੀ ਗੱਲ ਕਰ ਲਈ, ਪਹਿਲਾਂ ਵੀ ਇੱਕ ਕੇਸ ਦੇ ਵਿੱਚ ਨੌਕਰੀ ਨਹੀਂ ਦਿੱਤੀ, ਆਊਟਸੋਰਸ ਦੇ ਵਿੱਚ ਨੌਕਰੀ ਦੇ ਦਿੱਤੀ ਉਹਨੂੰ, ਆਊਟਸੋਰਸ ਮਤਲਬ ਠੇਕੇਦਾਰ ਦੇ ਮਾਜ ਬਣਾਤਾ ਉਹਨੂੰ, ਜੇ ਤੇ ਇਹ ਕਰਨਾ ਤੇ ਫਿਰ ਨੌਕਰੀ ਦੇਣ ਦੀ ਲੋੜ ਹੀ ਕੋਈ ਨਹੀਂ ਹੈਗੀ। ਮਤਲਬ ਗਰੀਬ ਦਾ ਮਰਨਾ ਵੀ ਜਿਹੜਾ ਨਾ ਉਹ ਵੀ ਇੰਡੀਪੈਂਡੈਂਟ ਨਹੀਂ ਹੈਗਾ, ਜੇ ਉਹ ਮਰ ਗਿਆ ਤੇ ਜਿਹੜੀ ਉਹ ਹੁਣ ਲੱਦੜ ਸਾਹਿਬ ਗੱਲ ਕਹਿੰਦੇ ਨੇ ਡਾਇੰਗ ਡੈਕਲਰੇਸ਼ਨ, ਜਿਹੜੀ ਡਾਇੰਗ ਡੈਕਲਰੇਸ਼ਨ ਉਹਦੇ ਮੁਤਾਬਕ ਪਰਚਾ ਹੋਣਾ ਚਾਹੀਦਾ, ਉਹਦੇ ਵਿੱਚ ਸਪਸ਼ਟ ਉਹਨੇ ਕਿਹਾ ਵਾ ਵੀ ਮੰਤਰੀ ਹਰਪਾਲ ਸਿੰਘ ਚੀਮਾ ਮੇਰੀ ਮੌਤ ਦਾ ਜ਼ਿੰਮੇਵਾਰ। ਜੇ ਉਹਦੀ ਡਾਇੰਗ ਡੈਕਲਰੇਸ਼ਨ ਦੇ ਆਧਾਰ ਤੇ ਉੱਥੇ ਪਰਚਾ ਨਹੀਂ ਕੀਤਾ ਗਿਆ ਤੇ ਇਹ ਮਾਮਲਾ ਹਾਈਕੋਰਟ ਚਲੇ ਗਿਆ ਤੇ ਹਾਈਕੋਰਟ ਤੇ ਪਰਚਾ ਕਰਵਾਏਗਾ। ਉਸ ਤੋਂ ਇਲਾਵਾ 6 ਬੰਦਿਆਂ ਦੇ ਪਰਚਾ ਦਰਜ ਕੀਤਾ ਗਿਆ, 3 ਕਿ 4 ਮੈਂਬਰ ਨੇ ਤੇ ਇੱਕ ਸਰਪੰਚ ਨੀ ਹੈ ਬੀਬੀ ਆਪ ਬਲਜਿੰਦਰ ਕੌਰ ਤੇ ਉਹਦਾ ਘਰਵਾਲਾ ਬਦਰਾਜ ਸਿੰਘ, ਬਦਰਾਜ ਸਿੰਘ ਇੱਕ ਹੈਗਾ ਵੀਨਾ ਸਿੰਘ ਹੈਗਾ ਵਾ ਮੈਂਬਰ ਪੰਚਾਇਤ ਆ ਜਿਹਨੇ ਧਮਕੀ ਦਿੱਤੀ ਸੀ ਉਹਨੂੰ ਤਿੰਨਾਂ ਸ਼ਾਮਾਂ ਨੂੰ ਉੱਠਾਂਗੇ। ਔਰ ਇੱਥੋਂ ਤੱਕ ਵੀ ਜਿਹੜੀ ਸਰਪੰਚਣੀ ਆ ਉਹਨੂੰ ਜਦੋਂ ਫੋਨ ਕੀਤਾ ਉਹਦੀ ਘਰਵਾਲੀ ਨੇ ਤੇ ਉਹਨੇ ਵੀ ਇਹੋ ਜਵਾਬ ਦਿੱਤਾ ਵੀ ਸ਼ਾਮੀ ਪਤਾ ਲੱਗੂ ਕਿ ਤੁਹਾਡੇ ਦਾ ਕੀ ਪਤਾ ਚੱਲਦੀ ਹੈ। ਮਤਲਬ ਦਿਮਾਗ ਇੰਨੇ ਖਰਾਬ ਹੋਏ ਪਏ ਨੇ, ਅਜੇ ਵੀ ਜਿਹੜੀ ਸਾਡੀ ਸਮਾਨਤਾ ਨਾ ਭਾਵੇਂ ਸੰਵਿਧਾਨ ਸਾਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਵਾ, ਲੇਕਿਨ ਸਮਾਨਤਾ ਸਮੂਨਤਾ ਸਾਡੇ ਇੱਥੇ ਪਰ ਲਗਾ ਕੇ ਉੱਡ ਚੁੱਕੀ। ਇਸੇ ਕਰਕੇ ਹੀ ਦੋ ਪਿੰਡ ਨਾਈ ਵਾਲਾ ਤੇ ਕੈਰੇ, ਉਹਦੇ ਵਿੱਚ ਉਹਨਾਂ ਨੇ ਕਿਹਾ ਉੱਥੇ ਸੰਘਰਸ਼ ਕਮੇਟੀ ਬਣੀ ਆ, ਉਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਲੀਡਰ ਆਮ ਆਦਮੀ ਪਾਰਟੀ ਦਾ ਨਾਂ ਆਵੇ ਅਸੀਂ ਨਿੱਜੇ ਬਣ ਜਾਂਦੇ ਉੱਥੇ, ਔਰ ਜੇ ਕਿਤੇ ਪਿੰਡ ਵਾਲੇ ਨੇ ਬੁਲਾਇਆ ਤਾਂ ਉਹਦਾ ਪਿੰਡ ਵਾਲੇ ਟੋਟਲੀ ਬਾਈਕਾਟ ਕਰਨ। ਲੋਕਾਂ ਦੇ ਵਿੱਚ ਰੋਸ ਉਸੇ ਤਰ੍ਹਾਂ ਵੱਧ ਰਿਹਾ ਵਾ ਜਿਸ ਤਰ੍ਹਾਂ ਅਕਾਲੀਆਂ ਦੇ ਖਿਲਾਫ ਵਧਿਆ ਸੀਗਾ, ਉਦੋਂ ਵੀ ਲੋਕਾਂ ਨੇ ਲਿਖ ਕੇ ਬੋਲ ਲਾਤੇ ਸੀਗੇ ਅਕਾਲੀ ਦਲ ਦਾ ਬਾਦਲ ਦਾ ਕੋਈ ਵੀ ਲੀਡਰ ਸਾਡੇ ਪਿੰਡ ਚ ਬਿਲਕੁਲ ਐਂਟਰੀ ਨਾ ਕਹੇ, ਟੋਟਲੀ ਐਂਟਰੀ ਬੈਨ ਕੀਤੀ ਹੈ। ਇਸ ਕਰਕੇ ਇਹ ਜੋ ਕੁਛ ਹੋ ਰਿਹਾ ਕੋਈ ਵਧੀਆ ਨਹੀਂ ਹੋ ਰਿਹਾ, ਲੇਕਿਨ ਓਹਦੇ ਮਰਨ ਵੇਲੇ ਵੀ ਓਹਨੂੰ ਓਹਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਗਿਆ, ਓਹਦਾ ਸੰਸਕਾਰ ਵੀ ਸਹੀ ਤਰੀਕੇ ਨਹੀਂ ਹੋਣ ਦਿੱਤਾ ਗਿਆ, ਇਥੋਂ ਤੱਕ ਕਿ ਲੋਕ ਲੱਕੜ ਚੁੱਕਣ ਲੱਗ ਗਏ।
0: ਬਿਲਕੁਲ
3: ਭਾਈ, ਸੰਸਕਾਰ ਸਾਨੂੰ ਕਰਨ ਦੇ ਤੁਸੀਂ, ਲੇਕਿਨ ਪੁਲਿਸ ਨੇ ਫਿਰ ਕਿਸ ਤਰੀਕੇ ਨਾਲ ਸੰਸਕਾਰ ਕੀਤਾ ਪੁਲਿਸ ਜਾਣਦੀ। ਇਹ ਹਾਲਤ ਆ ਸਾਡੇ ਦੇਸ਼ ਦੀ। ਘੱਟੋ ਘੱਟ ਤੁਸੀਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਓ, ਤੁਸੀਂ ਜਾਓ ਉਹ ਸੰਸਕਾਰ ਨੇੜੇ ਕਰਨ, ਸਵੇਰੇ ਕਰਨ, ਜਿੱਦਾਂ ਮਰਜ਼ੀ ਕਰਨ ਦੇ ਉਹਨਾਂ ਨੂੰ, ਪੁਲਿਸ ਲਾਉਣ ਦਾ ਕੀ ਮਤਲਬ ਹੋਇਆ। ਇਸ ਕਰਕੇ ਲੱਦੜ ਸਾਹਿਬ ਠੀਕ ਕਹਿ ਰਹੇ ਨੇ ਵੀ ਰਿਸਪੋਨਸੀਬਿਲਟੀ ਉੱਥੇ ਡੀਸੀ ਦੀ ਤੇ ਐਸਪੀ ਦੀ ਬਣਦੀ ਸੀ, ਨਹੀਂ ਤਾਂ ਉਹਨੂੰ ਸਸਪੈਂਡ ਕਰੋ
0: ਜੀ।
3: ਜੇ ਨਹੀਂ ਕਰੋਗੇ ਮਾਮਲਾ ਕਿਸੇ ਨੇ PIL ਪਾਈ ਪਾਤੀ ਤਾਂ, ਕਿਉਂਕਿ ਪਰਿਵਾਰ ਗਰੀਬ ਆ, PIL ਵੀ ਪਾ ਦਿੱਤੀ ਤਾਂ ਵੀ ਇਹ ਸਸਪੈਂਡ ਹੋਣਗੇ।
0: ਗੱਲ ਇਹ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਇਹ ਸਰਕਾਰ ਦਾ ਸਲੋਗਨ ਹੈ, ਜਿਵੇਂ ਬੇਟੀ ਬਚਾਓ ਬੇਟੀ ਪੜਾਓ ਸੈਂਟਰ ਦਾ ਸਲੋਗਨ ਹੈ, ਤੇ ਉੱਥੇ ਬੇਟੀਆਂ ਪੜਾਉਣ ਦੇ ਨਾਲ ਬੇਟੀਆਂ ਦਾ ਜੋ ਕੁਝ ਹਾਲ ਹੋ ਰਿਹਾ ਉਹ ਵੇਖਦੇ ਹਾਂ। ਦਿੱਲੀ ਦੇ ਵਿੱਚ ਰੀਸੈਂਟਲੀ ਕੀ ਹੋਇਆ ਇੱਕ ਵਾਰੀ ਫਿਰ ਤੋਂ, ਯੁੱਧ ਨਸ਼ਿਆਂ ਵਿਰੁੱਧ ਇਹ ਮੈਨੂੰ ਲੱਗਦਾ ਕਿ ਇੱਕ ਵਿਖਾਵਾ ਜਾਂ ਢੌਂਕ ਹੈ, ਕਿਉਂਕਿ ਇਸ ਸਰਕਾਰ ਨੂੰ ਫੁੱਲਾਂ ਦੀ ਵਰਖਾ ਕਰਕੇ ਜਦੋਂ ਢੋਲ ਢਮੱਕਿਆਂ ਦੇ ਨਾਲ ਸਾਡੇ, ਮੈਂ ਕਈ ਵਾਰੀ ਜ਼ਿਕਰ ਕੀਤਾ ਇੱਥੋਂ ਬੜੇ ਪੜੇ ਲਿਖੇ ਬੜੇ ਸੂਝਵਾਨ, ਮੈਂ ਕਹਿੰਦਾ ਕਿ ਉਹਨਾਂ ਸਾਡੇ ਸਾਰਿਆਂ ਦੇ ਦਿਮਾਗ ਜਿਹੜੇ ਸੀਗੇ ਉਹ ਖਰਾਬ ਹੋ ਗਏ ਕਹਿ ਲਓ ਜਾਂ ਵਾਸ਼ ਹੋ ਗਏ, ਅਸੀਂ ਹਿਪਨੋਟਾਈਜ਼ ਕਰ ਲਏ ਗਏ, ਅਸੀਂ ਉਧਰ ਚੱਲੇ, ਕਿਉਂਕਿ ਪਹਿਲਿਆਂ ਦਾ ਉਦੋਂ ਬਾਅਦ ਦੂਜਿਆਂ ਦਾ ਅਕਾਲੀਆਂ ਦਾ ਕਾਂਗਰਸੀਆਂ ਦਾ ਬੀਜੇਪੀ ਦਾ ਪੰਜਾਬ ਨੇ ਵੇਖਿਆ ਰਾਜ ਤੇ ਕਹਿੰਦੇ ਸੀ ਚਲੋ ਬਦਲਾ ਲਿਆਉਂਦੇ ਹਾਂ। ਇੱਥੇ ਉਹ ਸਤਰਾਂ ਬੜੀਆਂ ਢੁਕਦੀਆਂ ਨੇ, ਇਹਨਾਂ ਨੂੰ ਆਪਣਾ ਕਿਹਾ ਜਦੋਂ ਨਸ਼ਿਆਂ ਦੇ ਖਿਲਾਫ਼ ਆ ਕੇ ਇਨ੍ਹਾਂ ਦੇ ਵਰਕਰ ਜਾਂ ਇਨ੍ਹਾਂ ਦੇ ਸਪੋਰਟਰ ਜਾਂ ਇਨ੍ਹਾਂ ਦੇ ਪਾਰਟੀ ਮੈਂਬਰ ਇੱਥੇ ਆ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਮੈਨੂੰ ਦਿਨ ਉਹ ਯਾਦ ਆ ਇੱਥੋਂ 4-5 ਕਿਲੋਮੀਟਰ ਦੂਰ ਹੀ ਆਰਸੀ ਸੈਂਟਰ ਜਿਹਦੀ ਸਭ ਤੋਂ ਵੱਧ ਪ੍ਰਮੋਸ਼ਨ ਰੰਗਲਾ ਪੰਜਾਬ ਨੇ ਕੀਤੀ ਸੀ ਉਦੋਂ, ਜਦੋਂ ਸਾਡੇ ਵੀਰ ਬਲਤੇਜ ਪੰਨੂ ਜੀ, ਮਨਪ੍ਰੀਤ ਬਾਦਲ ਤੇ ਭਗਵੰਤ ਮਾਨ ਇੱਥੇ ਆਏ, ਜਿੰਨੇ ਲੋਕ ਅਰਸ਼ੀ ਸੈਂਟਰ ਦੇ ਵਿੱਚ ਸਨ ਉਨ੍ਹਾਂ ਨੂੰ ਲੈ ਕੇ ਉਨੇ ਹੀ ਬਾਹਰ ਮੁੜਨੇ ਪਏ। ਇੱਕ ਆਸ ਸੀ ਪੰਜਾਬੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦੇ ਨਾਲ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਖਤਮ ਹੋ ਰਹੀ ਹੈ, ਨਸ਼ੇ ਦੇ ਨਾਲ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ, ਸਾਡੀ ਆਉਣ ਵਾਲਾ ਫਿਊਚਰ, ਸਾਡੀ ਆਉਣ ਵਾਲੀ ਜਿਹੜੀ ਪੰਜਾਬੀ ਨਸਲ ਹੈ ਉਹ ਬਰਬਾਦ ਹੋ ਰਹੀ ਹੈ। ਇਨ੍ਹਾਂ ਨੂੰ ਆਪਣਾ ਸਮਝਿਆ ਸੀ ਤੇ ਆਪਣਾ ਸਮਝ ਕੇ ਲੋਕਾਂ ਨੇ ਬਰਫਾਂ ਮਿੱਧ ਮਿੱਧ ਕੇ ਜਿਹੜੇ ਪੈਸੇ ਕਮਾਏ ਸੀਗੇ ਉਹ ਡੋਨੇਸ਼ਨ ਦੇ ਤੌਰ ਤੇ ਦਿੱਤੇ। ਲੋਕਾਂ ਦੀਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ। ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਸਟਿੰਗ ਓਪਰੇਸ਼ਨ ਕਰਕੇ ਲੋਕਾਂ ਦੀਆਂ ਮੂੰਹਾਂ ਚ ਜ਼ਬਾਨਾਂ ਪਾ ਦਿੱਤੀਆਂ ਨੇ, ਸਵਾਲ ਪੁੱਛਣ ਲਾ ਦਿੱਤੇ ਨੇ, ਅਸੀਂ ਬਦਲਾ ਲਿਆਵਾਂਗੇ, ਅਸੀਂ ਨਸ਼ੇ ਨੂੰ ਖਤਮ ਕਰਾਂਗੇ, ਲੋਕਾਂ ਨੇ ਆਸ ਰੱਖੀ, ਇਨ੍ਹਾਂ ਨੂੰ ਹੱਥਾਂ ਤੇ ਚੁੱਕਿਆ, ਫੁੱਲਾਂ ਦੀਆਂ ਵਰਖਾਵਾਂ ਕੀਤੀਆਂ ਤੇ ਅੱਜ ਸਿਰਫ ਇੱਕ ਕਾਲਾ ਝੰਡਾ ਦਿਖਾਉਣ ਕਰਕੇ ਜਿਸ ਤਰੀਕੇ ਦੇ ਨਾਲ ਉਹਦੀ ਅਮਰਧਾਰੀ ਸਿੱਖ ਦੀ ਦੁਰਦਸ਼ਾ ਕੀਤੀ ਗਈ ਹੈ, ਜਾਂ ਇਹ ਮਹੱਤਰ ਪਰਿਵਾਰ ਦਾ ਬੰਦਾ ਜਿਹੜਾ ਉਹਨੂੰ ਮਰਨ ਲਈ ਮਜਬੂਰ ਕੀਤਾ ਗਿਆ, ਤੇ ਉਹਦੀ ਵੀਡੀਓ ਦੇ ਬਿਹਾਫ ਤੇ ਕਹਿ ਰਿਹਾ ਕਿ AI ਨਾਲ ਨਹੀਂ ਬਣੀ ਹੋਈ, ਕਹਿੰਦੇ ਉਹਦੀ ਵੀਡੀਓ ਬਣਾਈ ਗਈ ਹੈ, ਉਹਨੂੰ ਪਾਰਟੀ ਵਰਕਰ AI ਨਾ ਕਹਿ ਕੇ ਠੰਡੇ ਬਸਤੇ ਵਿਚ ਪਾਉਣ ਦਾ ਯਤਨ ਕਰ ਰਹੇ ਨੇ। ਅੱਜ ਇਹ ਗੁਲਜ਼ਾਰ ਸਿੰਘ ਹੈ, ਗੁਲਜ਼ਾਰ ਤੇ ਕਈ ਗੁੱਲ ਜਿਹੜੇ ਨੇ ਹੋਰ ਮੁਰਝਾਉਣਗੇ, ਗੁੱਲ ਹੁੰਦਾ ਫੁੱਲ ਤੇ ਉਹ ਗੁੱਲ ਹੋਰ ਵੀ ਮੁਰਝਾਉਣਗੇ। ਆਉਣ ਵਾਲੀ ਸਾਡੀ ਨੌਜਵਾਨ ਦੀ ਜਿਹੜੀ ਪੀੜ੍ਹੀ ਹੈ ਜਿਹੜਾ ਸਾਡਾ ਉਹ ਜੇਕਰ ਅੱਜ ਵੇਖਿਆ ਜਾਵੇ ਤਾਂ ਅੱਜ ਹੋਰ ਵੀ ਦਿਖਾਇਆ ਜਾ ਰਿਹਾ ਸੀ ਕਿ ਪਿੰਡਾਂ ਦੇ ਵਿਚ ਤਰਨ ਤਾਰਨ ਸ੍ਰੀ ਤਰਨ ਤਾਰਨ ਦੇ ਆਸ ਪਾਸ ਭਿੱਖੀ ਵੀਰ ਨੇ ਤੇ ਦੂਜੇ ਤੀਜੇ ਜਿਹੜੇ ਸਰਦੀ ਏਰੀਏ ਨੇ, ਮੇਰੇ ਖਿਆਲ ਪ੍ਰਗਟ ਸਿੰਘ ਹੋਣੀ ਹੱਥਾਂ ਦੇ ਦਸਤਾਨੇ ਪਾ ਕੇ ਤੇ ਉਥੋਂ ਸਰਿੰਜਾਂ ਇਕੱਠੀਆਂ ਕਰ ਰਹੇ ਸੀ, ਦਿਖਾ ਰਿਹਾ ਵੀਡੀਓ ਹਨਾ। ਇਹ ਕੋਈ ਅੱਜ ਦਾ ਨਹੀਂ ਆ, ਇਹ ਅੱਜ ਦਾ ਨਹੀਂ ਆ। ਵਿਰੋਧ ਹੁੰਦਾ ਨਸ਼ਿਆਂ ਦੇ ਖਿਲਾਫ਼ ਬੋਲਣ ਵਾਲਿਆਂ ਦਾ, ਮੇਰਾ ਡਟ ਕੇ ਵਿਰੋਧ ਹੋਇਆ, ਬਹੁਤ ਤਗੜਾ ਵਿਰੋਧ ਹੋਇਆ, ਪਰ ਮੈਂ ਜਾ ਕੇ ਆਪਣੇ ਰਹਿਬਰ ਦੇ ਅੱਗੇ ਅਰਦਾਸ ਕਰਦਾ ਸੀ, ਉਹਦੇ ਨਾਲ ਝਗੜਦਾ ਸੀ, ਉਹਦੇ ਨਾਲ ਲੜਾਈ ਕਰਦਾ ਸੀ ਕਿ ਕੀ ਆ ਯਾਰ, ਜਾਂ ਤਾਂ ਫਿਰ ਸਾਨੂੰ ਵੀ ਲੋਕਾਂ ਵਰਗਾ ਕਰ ਦੇ ਜਾਂ ਫਿਰ ਸਾਡਾ ਸਾਥ ਦੇ। ਉਹਨੇ ਸਾਥ ਦਿੱਤਾ, ਸਭ ਕੁਝ ਦਿੱਤਾ, ਸਭ ਕੁਝ ਦਿੱਤਾ, ਬਹੁਤ ਕੁਝ ਦਿੱਤਾ, ਇੱਜ਼ਤ ਮਾਣ ਸਤਿਕਾਰ ਪਿਆਰ ਦਿੱਤਾ, ਪਰ ਪੈਸਾ ਜਿਹੜਾ ਨਾ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ, ਪੈਸਾ ਤੇ ਕੰਜਰਾਂ ਦੇ ਕੋਲ ਵੀ ਬਹੁਤ ਹੁੰਦਾ, ਪੈਸਾ ਨੀ, ਪੈਸਾ ਫਿਰ ਕਮਾ ਲਾਂਗੇ ਕਿਤੇ ਆ ਜਾਏਗਾ। ਇੱਥੇ ਜਦੋਂ ਕਬੱਡੀ ਨੂੰ ਡਰੱਗ ਦਾ ਜਫਾ, ਮੈਂ ਆਰਟੀਕਲ ਪੜਿਆ ਨਾ ਟੁੱਡੀ ਕੇ ਸਾਹਿਬ ਦਾ ਲਿਖਿਆ ਹੋਇਆ, ਤੇ ਮੇਰਾ ਵਿਰੋਧ ਹੋਇਆ ਪਾਟੀ ਸਾਹਿਬ, ਮੇਰਾ ਡੱਟ ਕੇ ਵਿਰੋਧ ਹੋਇਆ। ਅਜੇ ਵੀ ਕਈ ਖਾਰਖਾਨੇ ਹੋਣਗੇ, ਕਿਉਂਕਿ ਨਸ਼ਿਆਂ ਵਾਲਿਆਂ ਦਾ ਜਿਹੜਾ ਸਰਮਾਏਦਾਰ ਲਾਣਾ ਨਾ ਬੜਾ ਵੱਡਾ ਹੁੰਦਾ, ਪੈਸਾ ਬੜਾ ਹੁੰਦਾ ਉਹਨਾਂ ਕੋਲ, ਧਨ ਦੌਲਤ ਥਾਂ ਹੁੰਦੀ ਆ। ਜਿਸ ਨੇ ਆਰਟੀਕਲ ਲਿਖਿਆ ਉਹਨੂੰ ਗੋਲਡ ਮੈਡਲ, ਉਹਨੂੰ ਉਹਨਾਂ ਵੱਲੋਂ ਹੀ ਗੋਲਡ ਮੈਡਲ, ਤੇ ਜਿਹਨੇ ਪੜ੍ਹ ਕੇ ਸੁਣਾਤਾ ਉਹਦਾ ਵਿਰੋਧ। ਇਹ ਆ ਦੁਨੀਆਂ ਦੋ ਧਾਰੀ ਤਲਵਾਰ। ਪਰ ਫਿਰ ਵੀ ਸਤਿਗੁਰ ਨੇ ਕਿਰਪਾ ਕੀਤੀ ਹੈ। ਮੈਂ ਗੱਲ ਕਰ ਲਾਂਗਾ ਬਲਤੇਜ ਪੰਨੂ ਹੋਣਾ ਦਾ, ਯੁੱਧ ਨਸ਼ਿਆਂ ਵਿਰੁੱਧ। ਹਾਂਜੀ, ਹੁਣ ਨਸ਼ਿਆਂ ਵਿਰੁੱਧ ਯੁੱਧ ਕੀ ਸਵਾਲ ਕਰਨਾ ਹੀ ਪਾਪ ਹੋ ਗਿਆ? ਸਵਾਲ ਕਰਨਾ ਹੀ ਗੁਨਾਹ ਹੋ ਗਿਆ? ਕਿਸ ਬੰਦੇ ਨੇ ਮਾੜਾ ਚੰਗਾ ਜੋ ਸੀ, ਘਰ ਦਾ ਜੀ ਸੀ, ਕਿਸੇ ਦਾ ਸੁਹਾਗ ਸੀ, ਅੱਜ ਇਹ ਕਾਲਖ ਤਾਂ ਲੱਗ ਗਈ ਨਾ ਆਮ ਆਦਮੀ ਪਾਰਟੀ ਦੇ ਨਾਂ ਤੇ, ਕਿ ਇਹਨਾਂ ਦੇ ਰਾਜ ਦੇ ਵਿਚ ਵੀ ਬੰਦਿਆਂ ਨੂੰ, ਉਨ੍ਹਾਂ ਨੇ ਤਾਂ ਚਲੋ ਜਿਸ ਤਰੀਕੇ ਨਾਲ ਘਾਣ ਕੀਤਾ, ਇਨ੍ਹਾਂ ਨੇ ਬੰਦਿਆਂ ਨੂੰ ਮਾਰਨ ਵਾਸਤੇ, ਬੰਦੇ ਨੂੰ ਮਰਨ ਵਾਸਤੇ ਮਜਬੂਰ ਕੀਤਾ, ਐਕਸ਼ਨ ਕੋਈ ਨੀ। ਠੀਕ ਹੈ, ਰਾਹੁਲ ਗਾਂਧੀ ਉੱਤੇ ਵੀ ਤਵੇ ਲੱਗ ਰਹੇ ਨੇ ਕਿ ਜੀ ਨਸ਼ਿਆਂ ਜਿਹੜੀਆਂ ਨੇ ਮੌਤਾਂ ਦੇ ਉੱਤੇ ਰਾਜਨੀਤੀ ਨਾ ਕਰੋ। ਕਿਹੜਾ ਜਿਹੜਾ ਮੌਤਾਂ ਤੇ ਰਾਜਨੀਤੀ ਨਹੀਂ ਕਰਦਾ ਹੈ, ਦੱਸੋਗੇ? ਸਾਰੇ ਹੀ ਕਰਦੇ ਨੇ। ਖੈਰ ਐਨੀਵੇ, ਜੱਗੂ ਭਗਵਾਨਪੁਰੀਆ ਦਾ ਪਤਾ ਲੱਗਾ ਹੈ ਕਿ ਉਹਦੀ ਗਰਲਫ੍ਰੈਂਡ ਡੇਰਾ ਬਾਬਾ ਨਾਨਕ ਤੋਂ ਆਜ਼ਾਦ ਮੈਦਾਨ ਦੇ ਵਿਚ ਆ ਰਹੀ ਹੈ ਚੋਣ ਚ। ਕੀ ਕਹਿਣਾ ਚਾਹੋ?
3: ਚਾਵਲਾ ਸਾਹਿਬ, ਉਹ ਵਿਦੇਸ਼ ਦੀ ਕੁੜੀ ਆ ਤੇ ਆਪਣਾ ਮੈਂਟਰ ਉਹ ਜੱਗੂ ਨੂੰ ਮੰਨਦੀ, ਉਹਦੀ ਸਹੇਲੀ ਆ, ਉਹਦੀ ਗਰਲਫ੍ਰੈਂਡ। ਦੱਸੋ ਕੁੜੀਆਂ ਦੇ ਕਿਹੜੇ ਪਾਸੇ ਚੱਲਦੀ ਹੈ, ਕੀ ਸਮਝਾਓਗੇ ਤੁਸੀਂ ਉਹਨਾਂ? ਜਿਹੜੇ ਬੰਦੇ ਤੇ 42 ਕੇਸ ਹੈ, ਪਤਾ ਨੀ ਉਹਨੇ ਬਾਹਰ ਆਉਣਾ ਕਿ ਨਹੀਂ ਆਉਣਾ। 2019 ਦੇ ਵਿਚ ਜੱਗੂ ਦੀ ਪਹਿਲੀ ਘਰਵਾਲੀ ਦੀ ਬਕਾਇਦਾ ਤੌਰ ਤੇ ਡੈਥ ਹੁੰਦੀ ਹੈ। ਜੇ ਉਹਦੀ ਵੀ ਜਾਂਚ ਕਰਾ ਲਓ ਤੇ ਉਹਦੇ ਵਿਚ ਵੀ ਬੜਾ ਕੁਛ ਲਿਖੋ ਵੀ ਡੈਥ ਕਿਉਂ ਹੋਈ, ਡੈਥ ਹੋਈ ਸੀ ਕਿ ਕਤਲ ਹੋਇਆ ਸੀ। ਹੁਣ ਇਹ ਕੁੜੀ ਜਿਹੜੀ ਆ, ਇਹ ਉਹਦੇ ਕੰਟੈਕਟ ਚ ਆਈ ਹੈ। ਜੱਗੂ ਦੀ ਮਾਸੀ ਰਾਜਵਿੰਦਰ ਕੌਰ ਜਿਹੜੀ ਆਪਣੇ ਹਲਕੇ ਡੇਰਾ ਬਾਬਾ ਨਾਨਕ ਚ ਬੜੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਤੇ ਇਲਾਕੇ ਦੇ ਵਿਚ ਮਾਸੀ ਦੇ ਨਾਂ ਨਾਲ ਮਸ਼ਹੂਰ ਆ, ਨਿੱਕੇ ਵੱਡੇ ਸਾਰੇ ਮਾਸੀ ਕਹਿੰਦੇ ਹੁੰਦੇ। ਮਰਸਲੀ ਗੱਡੀਆਂ ਦੇ ਉੱਤੇ ਪ੍ਰਚਾਰ ਕਰਦੀ, 4 ਗੱਡੀਆਂ ਨਾਲ ਚੱਲਦੀਆਂ। ਡੇਰਾ ਬਾਬਾ ਨਾਨਕ ਪੰਚਾਇਤ ਸਮਿਤੀ ਚੇਅਰਪਰਸਨ ਲਾਤੀ। ਹੁਣ ਦੱਸੋ ਸਾਡੇ ਲੋਕ ਕਿਹੜੇ ਪਾਸੇ ਤੁਰ ਪਏ, ਸਮਝ ਨਹੀਂ ਆਈ ਗੱਲ।
0: ਬਟ ਸਾਹਿਬ, ਇਹਦੇ ਵਿਚ ਸਾਡੇ ਜਿਹੜੇ ਗੀਤਕਾਰ ਨੇ, ਲੇਖਕ ਨੇ, ਜਿਹੜੇ ਗਾਇਕ ਨੇ, ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬਹੁਤ ਸਾਰਿਆਂ ਨੂੰ ਕੁਝ ਲੋਕ ਆਪਣਾ ਲੈਜੈਂਡ ਮੰਗਦੇ ਨੇ, ਪਰ ਗੱਲ ਇਹ ਆ ਕਿ ਜਿਹੜਾ ਗੀਤਕਾਰ ਆ ਨਾ, ਉਹ ਗੀਤ ਲਿਖਦਾ ਨਾ ਵੈਲੀ ਬਣ ਮਿੱਤਰਾ। ਹੁਣ ਜਦੋਂ ਇਹੋ ਜਿਹੇ ਗੀਤ ਆਉਣਗੇ ਕਿ ਤੇਰੇ ਵਿਚ ਵੈਲੀਆਂ ਵਾਲੇ ਦਮ ਨੇ, ਮੈਂ ਵੈਲੀਆਂ ਵਰਗਾ, ਮੈਂ ਆਹ ਕਰ ਦੂ, ਮੈਂ ਆਹ ਕਰ ਦੂ, ਤੇ ਜਿਹੜਾ ਸਾਡੀ ਜਿਹੜੀ ਪਨੀਰੀ ਆ, ਨੌਜਵਾਨ ਜਿਹੜਾ ਵਰਗ ਜਦੋਂ ਉੱਠਦਾ ਤੇ ਉਹ ਉਹਨਾਂ ਤੋਂ ਪ੍ਰਭਾਵਿਤ ਹੁੰਦਾ। ਅੱਛਾ, ਵੈਲੀ ਇਸ ਤਰ੍ਹਾਂ ਦੇ ਹੁੰਦੇ ਨੇ, ਜੇ ਮੇਰਾ ਯਾਰ ਵੈਲੀ ਹੋਵੇ ਤੇ ਮੇਰੇ ਵਾਲਾ ਕੋਈ ਵੇਖ ਨਹੀਂ ਸਕਦਾ, ਹਨਾ? ਇਹ ਪ੍ਰਭਾਵਿਤ ਹੁੰਦੇ ਨੇ। ਕਿੱਧਰ ਨੂੰ ਤੁਰ ਪਈ ਹੈ ਦੁਨੀਆ? ਬਿਲਕੁਲ ਤੁਸੀਂ ਸਹੀ ਹੈ, ਸਹੀ ਫਰਮਾ ਰਹੇ ਹੋ ਕਿ ਮੈਨੂੰ ਤਾਂ ਲੱਗਦਾ ਅਜੇ ਕਲਯੁਗ ਰਿੜਦਾ ਹੀ ਹੈ, ਜੇ ਜਵਾਨ ਹੋ ਗਿਆ ਫਿਰ ਕੀ ਹੋਊ।
3: ਬਿਲਕੁਲ ਜੀ, ਬਿਲਕੁਲ।
0: ਅੱਛਾ, ਅਕਾਲੀਆਂ ਨੇ ਵੀ ਜਾ ਕੇ ਬਾਰਡਰ ਘੇਰਿਆ ਸੀ ਨਸ਼ਿਆਂ ਦੇ ਖਿਲਾਫ, ਯਾਦ ਹੋਊਗਾ?
3: ਮੈਂ ਉਹ ਗੱਲ ਕੰਪਲੀਟ ਕਰਨਾ ਚਾਹੁੰਦੀ
0: ਜੀ।
3: ਉਹ ਬੀਬੀ ਨੂੰ ਹੁਣ ਜਿਹੜਾ ਵਾ, ਇਹ ਰਾਜਵਿੰਦਰ ਕੌਰ ਜਿਹੜੀ ਆ, ਪਹਿਲਾਂ ਇਹ ਕਹਿੰਦੇ ਸੀ ਵੀ ਮਾਸੀ ਚੋਣ ਲੜੂਗੀ ਇੱਥੋਂ, ਹੁਣ ਬੀਬੀ ਉਹਨੂੰ ਪ੍ਰਮੋਟ ਕਰ ਰਹੀ, ਉਹਨੂੰ ਲੈ ਕੇ ਆ ਰਹੀ ਅੱਗੇ ਵੀ ਮੈਂ ਉਹਦੀ ਹੈਲਪਰ ਚੋਣ ਲੜਾਂਗੀ ਇੱਥੋਂ। ਜੇ ਕੱਲ ਨੂੰ ਚਲੋ ਵਿਧਾਨ ਸਭਾ ਚੱਲ ਵੀ ਜਾਂਦੀ ਹੈ ਤੇ ਕੀ ਗੁਲ ਖਿਲਾਊਗੀ ਉਹ? ਆਜ਼ਾਦ ਉਮੀਦਵਾਰ ਚੋਣ ਲੜਨੀ ਉਹਨੇ ਤੇ ਜੱਗੂ ਨੂੰ ਲੈ ਕੇ ਤੁਹਾਨੂੰ ਪਤਾ ਹੋਏਗਾ ਪਿਛਲੇ ਸਮੇਂ ਦੇ ਵਿੱਚ ਸੁੱਖੀ ਰੰਧਾਵਾ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲੇ ਸੀ ਤੇ ਸਾਡੇ ਲੋਕਾਂ ਦੇ ਰੌਲਾ ਪਾਤਾ, ਸੁੱਖੀ ਗਿਆ ਭਾਜਪਾ, ਸੁੱਖੀ ਗਿਆ ਭਾਜਪਾ, ਬੜੀ ਜਲਦੀ ਰੌਲਾ ਪਾਤਾ। ਅਕਤੂਬਰ ਦੇ ਮਿੰਟ 5 ਨਹੀਂ ਲਾਉਂਦੇ, ਉਸ ਵੇਲੇ ਫਟਾਫਟ ਪ੍ਰੂਵ ਕਰ ਦਿੰਦੇ
0: ਚੱਕ।
3: ਉਹਦੇ ਬਾਹਰ ਆਉਣ ਤੋਂ ਪਹਿਲਾਂ ਪ੍ਰੋਗਰਾਮ ਹੋ ਗਿਆ ਸੀ। ਜਦੋਂ ਉਹ ਬਾਹਰ ਆਇਆ ਉਹਨੇ ਕਿਹਾ ਭਾਈ ਮੈਂ ਕਿਤੇ ਨੀ ਚੱਲਿਆ, ਮੈਂ ਕਾਂਗਰਸ ਦਾ ਸਿਪਾਹੀ ਆ, ਮੈਂ ਕਾਂਗਰਸ ਚ ਰਹਿਣਾ ਵਾ, ਕਾਂਗਰਸ ਸਾਡੀ ਮਾਂ ਜਮਾਤ ਆ, ਔਰ ਮੈਂ ਉਹਨਾਂ ਨੂੰ ਮਿਲਣ ਵਾਸਤੇ ਗਿਆ ਸੀ ਵੀ ਜਿਹੜਾ ਮੇਰਾ ਇਲਾਕਾ ਵਾ ਡੇਰਾ ਬਾਬਾ ਨਾਨਕ ਉਹ ਸਰਹੱਦੀ ਖੇਤਰ ਆ ਜੇ ਉੱਥੇ ਇਹੋ ਜਿਹੇ ਲੋਕ ਪਨਪਨ ਗਏ ਤੇ ਬਾਰਡਰ ਤੇ ਹਲਚਲ ਹੋ ਸਕਦੀ ਹੈ ਬਚਾਅ ਕਰੋ ਮੈਂ ਤਾਂ ਉਹਦੇ ਵਾਸਤੇ ਗਿਆ ਸੀ ਇਸ ਕਰਕੇ ਉਹਨਾਂ ਨੇ ਆਪਣਾ ਰੋਣਾ ਰੋਇਆ ਸੀ ਵੀ ਕਿਸੇ ਤਰੀਕੇ ਨਾਲ ਮੇਰੇ ਮਗਰੋਂ ਲਾਓ ਇਹਨੂੰ ਕਿਉਂਕਿ ਪਿਛਲੀਆਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਪਤਾ ਪੰਜਾਬ ਸਰਕਾਰ ਜੱਗੂ ਨੂੰ ਡਿਬਰੂਗੜ ਤੋਂ ਲੈ ਕੇ ਆਈ ਸੀ ਇੱਥੇ ਝੂਠੇ ਜਿਹੇ ਕੇਸ ਦੇ ਵਿੱਚ ਮੁੜਕੇ ਹਫ਼ਤਾ ਦਸ ਨੇ ਰੱਖਿਆ ਸੀ ਗੁਰਦਾਸਪੁਰ ਦੀ ਜੇਲ੍ਹ ਚ ਜਿਹਨਾਂ ਨੂੰ ਫੋਨ ਕਰਦੇ ਫੋਨ ਕਰਾ ਲਏ ਮੁੜਕੇ ਵਾਪਸ ਫਿਰ ਭੇਜਤਾ ਗੁਹਾਟੀ ਹੁਣ ਵੀ ਤੁਸੀਂ ਵੇਖਿਓ ਜਦੋਂ ਇਲੈਕਸ਼ਨ ਆ ਗਈ ਉਹਨੂੰ ਬਕਾਇਦਾ ਤੌਰ ਤੇ ਇੱਕ ਫੋਨ ਪ੍ਰੋਵਾਈਡ ਕੀਤਾ ਜਾਏਗਾ ਉਹ ਫੋਨ ਤੋਂ ਫਿਰ ਪਿੰਡਾਂ ਦੇ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਮੋਹਤਬਰਾਂ ਨੂੰ ਫੋਨ ਕਰੂਗਾ
0: ਜੇਲ੍ਹ ਚ ਆਣਾ
3: ਤੇ ਵੋਟਾਂ ਨੂੰ ਪਾਉਣੀਆਂ ਜੀ
0: ਜੇਲ੍ਹ ਚ ਪ੍ਰਚਾਰ ਹੋਊਗਾ ਅਕਾਲੀਆਂ ਨੇ ਬਾਰਡਰ ਘੇਰਿਆ ਸੀ ਯਾਦ ਹੋਊਗਾ ਨਸ਼ਿਆਂ ਦੇ ਖਿਲਾਫ਼ ਜਦੋਂ ਤਵਾ ਲੱਗਦਾ ਸੀ ਇਹਨਾਂ ਤੇ ਬਹੁਤ ਜ਼ਿਆਦਾ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤਾਂ ਆਈ ਨਸ਼ਿਆਂ ਦੇ ਉੱਤੇ ਕਿ ਅਸੀਂ ਨਸ਼ਿਆਂ ਤੋਂ ਪੰਜਾਬ ਨੂੰ ਆਜ਼ਾਦ ਕਰਵਾਵਾਂਗੇ ਮੁੱਢਲਾ ਇਹਨਾਂ ਦਾ ਜਿਹੜਾ ਹੈਗਾ ਹੀ ਇਹੀ ਸੀਗਾ ਹੁਣ ਤੁਹਾਨੂੰ ਆਪਾਂ ਹੁਣੇ ਜ਼ਿਕਰ ਕਰਕੇ ਰਹੇ ਹਾਂ ਕਿ ਯੁੱਧ ਨਸ਼ਿਆਂ ਵਿਰੁੱਧ ਇਹ ਤਾਂ ਮੈਨੂੰ ਲੱਗਦਾ ਕਿ ਬਸ ਵਿਖਾਵਾ ਹੀ ਆ ਢੌਂਗ ਹੀ ਆ ਚਾਰ ਦਿਨ ਇਕੱਠੇ ਹੋ ਕੇ ਤੇ ਖਾ ਪੀ ਲਿਆ ਤੇ ਮੌਜ ਮਸਤੀ ਮਾਰ ਲਈ ਹਨਾ ਤੇ ਇਹੀ ਗਰੁੱਪ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਿਚ ਜਿਹਦੇ ਵਿਚ ਸਾਡੇ ਮਿੰਟੂ ਗੁਰਸਰੀਆ ਵੀ ਸੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਗਏ ਸੀ ਯਾਦ ਹੋਊਗਾ ਇਹਨਾਂ ਨੂੰ ਯਾਦ ਕਰਵਾ ਦਈਏ ਨਸ਼ਾ ਮਹਿੰਗਾ ਜ਼ਰੂਰ ਹੋਇਆ ਪਰ ਖਤਮ ਨਹੀਂ ਹੋਇਆ ਸਖ਼ਤੀ ਜ਼ਰੂਰ ਹੋਈ ਹੈ ਚੜਾਵਾ ਜ਼ਰੂਰ ਜ਼ਿਆਦਾ ਚੜ੍ਹਦਾ ਹੋਊਗਾ ਪਰ ਨਸ਼ਾ ਮਿਲਦਾ ਲੋਕ ਤਰਾਸ ਤਰਾਸ ਕਰਦੇ ਨੇ ਇੱਕ ਬੀਬੀ ਕਹਿ ਰਹੀ ਸੀ ਕਿ ਸਾਡੇ ਪਿੰਡ ਦੇ ਵਿਚ ਨਸ਼ਾ ਜਿੰਨਾ ਮਰਜ਼ੀ ਲਾ ਲਓ ਨਸ਼ਾ ਵੇਚਣ ਵਾਲਿਆਂ ਨੇ ਕੋਠੀਆਂ ਪਾ ਲਈਆਂ ਕੋਠੀਆਂ ਕਾਠੀਆਂ ਇੱਥੇ ਰਹਿ ਜਾਣੀਆਂ ਨੇ ਸਭ ਕੁਝ ਇੱਥੇ ਰਹਿਣਾ ਜਦੋਂ ਉਨ੍ਹਾਂ ਦੀ ਆਉਣ ਵਾਲੀ ਜਨਰੇਸ਼ਨ ਕਿਤੇ ਉਹ ਚਿੱਟੇ ਤੇ ਲੱਗ ਗਈ ਤਾਂ ਫਿਰ ਘਰਾਂ ਦੀਆਂ ਇੱਟਾਂ ਵੀ ਵਿਕ ਜਾਂਦੀਆਂ ਹੁੰਦੀਆਂ ਕਿਉਂਕਿ ਇਹੋ ਜਿਹੀ ਕਮਾਈ ਰਾਸ ਨਹੀਂ ਹੁੰਦੀ ਹੁੰਦੀ ਬਹੁਤ ਘੱਟ ਹੁੰਦੀ ਹੈ ਵੇਖਣ ਵਾਲੀ ਗੱਲ ਹੁੰਦੀ ਹੈ ਕਿ ਚੰਗੇ ਚਾਰ ਕੁ ਦਿਨ ਦੀ ਰੋਟੀ ਚੰਗੀ ਮਿਲਦੀ ਹੈ ਪਰ ਮੈਂ ਕਈਆਂ ਨੂੰ ਵੇਖਿਆ ਕਿ ਬੁਰੀ ਹਾਲਤ ਦੇ ਵਿੱਚ ਮਰੇ ਨੇ ਉਹ ਹੁਣ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਹੋ ਰਹੀ ਹੈ ਪੰਜਾਬ ਦੇ ਵਿੱਚ ਭਾਜਪਾ ਦੇ ਨਸ਼ਾ ਮੁਕਤੀ ਲਈ ਚਾਰ ਰੱਥ ਚੱਲਣਗੇ ਕਿਆ ਬਾਤ ਹੈ ਹਾਂਜੀ
3: 18 ਤਰੀਕ ਤੋਂ ਪੰਜਾਬ ਦੇ ਵਿਚ ਬਕਾਇਦਾ ਤੌਰ ਤੇ ਪਹਿਲਾ ਰੱਥ ਜਿਹੜਾ ਵਾ ਉਹ ਪਠਾਨਕੋਟ ਤੋਂ ਸ਼ੁਰੂ ਹੋਏਗਾ
0: ਅੱਛਾ ਜੀ
3: ਔਰ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਨਿਤਿਨ ਨਵੀਨ ਉਹਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ 19 ਤਰੀਕ ਨੂੰ ਦੂਸਰਾ ਰੱਥ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਏਗਾ
0: ਅੱਛਾ ਜੀ
3: 20 ਤਰੀਕ ਨੂੰ ਸਾਦਕੀ ਬਾਰਡਰ ਤੋਂ ਫਾਜ਼ਿਲਕਾ ਤੋਂ ਇਹ ਰੱਥ ਸ਼ੁਰੂ ਹੋਏਗਾ 21 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਹ ਯਾਤਰਾ ਇਹ ਰੱਥ ਆਰੰਭ ਹੋਏਗਾ ਇਹ ਰੱਥ ਦੇ ਉੱਤੇ ਮੋਦੀ ਸਾਹਿਬ ਦੀ ਨਿਤਿਨ ਨਵੀਨ ਦੀ ਤੇ ਕੇਵਲ ਢਿੱਲੋਂ ਦੀ ਤਸਵੀਰ ਲੱਗੀ ਹੋਊਗੀ ਔਰ ਇਹਨੂੰ ਨਾਮ ਹੀ ਭਾਜਪਾ ਦਾ ਨਾਰਾ ਨਸ਼ਾ ਮੁਕਤ ਸਾਰਾ ਇਹ ਨਾਰਾ ਦਿੱਤਾ ਗਿਆ ਹੁਣ ਦੇਖਦੇ ਹਾਂ ਜੀ ਇਹ ਨਸ਼ੇ ਨੂੰ ਕਿੰਨਾ ਖਤਮ ਕਰ ਸਕਦੇ ਕਿ ਵਧਾਉਂਦੇ ਕਿ ਘਟਾਉਂਦੇ
0: ਦੇ ਭਾਜਪਾ ਦਾ ਨਾਰਾ ਨਸ਼ਾ ਮੁਕਤ ਪੰਜਾਬ ਸਾਰਾ ਕਿ ਨਸ਼ਾ ਮੁਕਤ ਸਾਰਾ ਸਾਰਾ
3: ਨਸ਼ਾ ਨਹੀਂ ਨਸ਼ਾ ਮੁਕਾਉਣਾ ਸਾਰਾ ਸੋਰੀ
0: ਅੱਛਾ ਨਸ਼ਾ ਮੁਕਾਉਣਾ ਭਾਜਪਾ ਦਾ ਨਾਰਾ ਨਸ਼ਾ ਮੁਕਾਉਣਾ ਸਾਰਾ ਵਾਹ ਤੇ ਜਿਹੜੇ ਹੰਕਾਰ ਦੇ ਘੋੜਿਆਂ ਤੇ ਜਿਹੜੇ ਹੰਕਾਰ ਦੇ ਘੋੜਿਆਂ ਤੇ ਇਹਨਾਂ ਦੇ ਲੀਡਰ ਚੜੇ ਫਿਰਦੇ ਨੇ ਉਹ ਨਸ਼ਾ ਕਦੋਂ ਉਤਰੂ
3: ਉਹ ਨਸ਼ਾ ਨਹੀਂ ਉਤਰਨਾ ਜੀ ਉਹ ਜੋ ਮਰਜ਼ੀ ਉਹ ਨਸ਼ਾ ਨਹੀਂ ਉਤਰਨਾ ਬਿਲਕੁਲ ਨਹੀਂ ਉਤਰਨਾ ਤੁਸੀਂ ਵੇਖੋ ਨਾ ਹੁਣ ਮੋਦੀ ਸਾਹਿਬ ਨੇ ਇੱਕ ਨਵਾਂ ਦੇ ਦਿੱਤਾ ਵਾ ਫੁੱਫੜ ਦਾ ਰੈਂਕ ਰਾਹੁਲ ਗਾਂਧੀ ਉਹਨੂੰ ਫੁੱਫੜ ਦਾ ਰੈਂਕ ਦੇ ਦਿੱਤਾ
0: ਕੁਆਰੇ ਨੂੰ
3: ਬਿਲਕੁਲ
0: ਭੂਆ ਕਿੱਥੇ ਗਈ
3: ਜਿੱਦਾਂ ਨਾਰਾਜ਼ ਹੋਇਆ ਨਾ ਨਾਰਾਜ਼ ਹੋਇਆ ਤੇ ਮੁੜ ਕੇ ਉਹ ਕਿਸੇ ਸੂਰਤ ਨੀ ਆਉਂਦਾ ਇਹ ਹਾਲ ਇਹ ਹੋਇਆ ਇਹਦਾ ਪਿੰਡ ਰਾਹੁਲ ਗਾਂਧੀ ਦਾ
0: ਅੱਛਾ ਪੱਪੂ ਤੋਂ ਆਪਣਾ ਰਾਜਕੁਮਾਰ ਰਾਜਕੁਮਾਰ ਤੋਂ ਹੁਣ ਫੁੱਫੜ ਹੈ
3: ਫੁੱਫੜ
0: ਕੁਵਾਰਾ ਹੀ ਫੁੱਫੜ ਬਣ ਗਿਆ 9058131312 ਭੂਆ ਤੇ ਲੱਭੀ ਬੇਚਾਰਾ ਫੁੱਫੜ ਬਣ ਗਿਆ ਖੈਰ ਐਨੀਵੇ 9058131320 ਧੰਨਵਾਦੀਆਂ ਜੀ। ਇਸ ਵਕਤ ਇੰਡੀਆ ਦੇ ਵਿਚ, ਯੂਕੇ ਦੇ ਵਿਚ, ਯੂਨਾਈਟਿਡ ਕਿੰਗਡਮ ਅਤੇ ਨਾਲ ਦੀ ਨਾਲ ਅਮੈਰੀਕਾ ਦੇ ਵਿਚ, ਯੂਨਾਈਟਿਡ ਸਟੇਟ ਦੇ ਵਿਚ ਤੇ ਕੈਨੇਡਾ ਦੇ ਵਿਚ ਜਿਹੜੇ ਸਾਨੂੰ ਟੈਲੀਫੋਨ ਤੇ ਸੁਣ ਰਹੇ ਨੇ ਬਹੁਤ ਵੱਡੀ ਤਾਦਾਦ ਦੇ ਵਿਚ, ਉਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ। ਜਿੱਥੇ ਤੁਸੀਂ ਸੁਣਦੇ ਹੋ, ਜੋ ਵੱਖ ਵੱਖ ਦੇਸ਼ਾਂ ਦੇ ਵਿਚ ਤੁਹਾਡੇ ਦੋਸਤ ਮਿੱਤਰ ਸਨੇਹੀ ਭੈਣ ਭਰਾ ਰਹਿੰਦੇ ਨੇ, ਉਨ੍ਹਾਂ ਨੂੰ ਵੀ ਇਸ ਮਾਧਿਅਮ ਦੇ ਰਾਹੀਂ ਜਿਸ ਰਾਹੀਂ ਤੁਸੀਂ ਸੁਣ ਰਹੇ ਹੋ ਐਪ ਡਾਊਨਲੋਡ ਕਰਨ ਬਾਰੇ ਦੱਸ ਦਵੋ। ਉਹ ਵੀ ਐਪ ਡਾਊਨਲੋਡ ਕਰਕੇ ਸਾਨੂੰ ਸੁਣ ਸਕਦੇ ਨੇ, ਦੇਖ ਸਕਦੇ ਨੇ, ਧੰਨਵਾਦੀ ਹੋਵਾਂਗੇ। ਨੰਬਰ ਸਟੂਡੀਓ ਦਾ 905-813-1320। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਾਉਣ ਤੇ ਸੁਖੀ ਰੰਧਾਵਾ ਨੇ ਤੰਜ ਕੱਸਿਆ ਕਿ ਲੋਕਤੰਤਰ ਦਾ ਕਤਲ ਹੈ, ਕੀ ਕਹਿਣਾ ਚਾਹੋਗੇ?
3: ਬਿਲਕੁਲ ਠੀਕ ਹੈ ਜੀ। ਉਹਨਾਂ ਨੇ 18 ਸਤੰਬਰ 2011 ਨੂੰ ਬਕਾਇਦਾ ਤੌਰ ਤੇ SCPC ਦੀਆਂ ਚੋਣਾਂ ਹੋਈਆਂ ਸੀ ਤੇ 15 ਦੇ ਵਿਚ 2016 ਦੇ ਵਿਚ ਚੋਣਾਂ ਹੋਣੀਆਂ ਬਹੁਤ ਜ਼ਰੂਰੀ ਸੀ, ਲੇਕਿਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਦੇ ਵੀ ਸਮੇਂ ਸਿਰ ਨਹੀਂ ਹੋਈਆਂ। ਕਦੀ 11 ਸਾਲਾਂ ਬਾਅਦ, ਕਦੀ 17 ਸਾਲਾਂ ਬਾਅਦ, ਹੁਣ ਵੀ 16 ਸਾਲ ਤੇ ਲਗਭਗ ਬੀਤ ਗਏ ਨੇ, 16 ਜਾ ਰਿਹਾ 15 ਸਾਲ ਬੀਤ ਗਏ ਨੇ। ਉਹਨਾਂ ਵੀ ਇਹ ਗੱਲ ਕਹੀ ਹੈ ਵੀ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਵਾ, ਇਹ ਚੋਣਾਂ ਜ਼ਰੂਰ ਹੋਣੀਆਂ ਚਾਹੀਦੀਆਂ ਤੇ ਤੁਰੰਤ ਹੋਣੀਆਂ ਚਾਹੀਦੀਆਂ। ਉਹ ਕਹਿੰਦੇ ਇਹ ਮਾਮਲਾ ਮੈਂ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਲੋਕ ਸਭਾ ਦੇ ਅੰਦਰ ਵੀ ਉਠਾਇਆ ਸੀ। ਉਹਦਾ ਜਵਾਬ ਇਹ ਆਇਆ ਸੀਗਾ ਵੀ ਅਸੀਂ ਚੋਣ ਕਮਿਸ਼ਨ ਲਾ ਦਿੱਤਾ ਵਾ, ਗੁਰਦੁਆਰਾ ਚੋਣ ਕਮਿਸ਼ਨ ਲਾ ਦਿੱਤਾ ਅਸੀਂ ਤੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਜਿਹੜੀ ਪੂਰੀ ਕਰਦੀ। ਇਹ ਸੁੱਖੀ ਰੰਧਾਵਾ ਜੀ ਦੇ ਸਵਾਲ ਤੋਂ ਬਾਅਦ ਜਿਹੜਾ ਚੋਣ ਕਮਿਸ਼ਨ ਲਾਇਆ ਸੀ ਉਹ ਆਪਣੀ ਟਨਿਓਰ ਪੂਰੀ ਕਰਕੇ ਛੱਡ ਕੇ ਚਲਾ ਵੀ ਗਿਆ, ਹੁਣ ਕੋਈ ਚੋਣ ਕਮਿਸ਼ਨ ਨਹੀਂ ਹੈਗਾ, ਵੋਟਾਂ ਵੀ ਬਣੀਆਂ ਪਈਆਂ ਨੇ, ਸਭ ਕੁਝ ਹੋਇਆ ਪਿਆ ਵਾ, ਲੇਕਿਨ ਜਿਹੜੀ ਕੇਂਦਰ ਸਰਕਾਰ ਉਹ ਚੋਣਾਂ ਕਰਾਉਣ ਲਈ ਤਿਆਰ ਨਹੀਂ। ਪਹਿਲੀ ਗੱਲ ਤੇ ਚਾਵਲਾ ਸਾਹਿਬ ਜਿਹੜਾ ਸ਼੍ਰੋਮਣੀ ਕਮੇਟੀ ਦਾ ਐਕਟ, ਉਹ ਪੰਜਾਬ ਐਕਟ ਆ, 1966 ਵਿਚ ਹਰਿਆਣਾ ਬਣਿਆ ਵਾ ਉਦੋਂ ਇਹਨੂੰ ਜਿਹੜਾ ਸੀ ਕੇਂਦਰੀ ਐਕਟ ਬਣਾ ਦਿੱਤਾ ਗਿਆ। 1925 ਦਾ ਜਿਹੜਾ ਵਾ ਉਹ ਪੰਜਾਬ ਐਕਟ ਆ। ਹੁਣ ਜਦੋਂ ਹਰਿਆਣਾ ਤੁਸੀਂ ਬਾਹਰ ਕੱਢਤਾ, ਇੱਕ ਸੀਟ ਵਾ ਚੱਲਦੀ ਹੈਗੀ ਬਸ, ਚੰਡੀਗੜ੍ਹ ਤਾਂ ਸਾਡਾ ਸਹੀ ਹੈ, ਇਹ ਪੰਜਾਬ ਐਕਟ ਕਿਉਂ ਨਹੀਂ ਬਣਾਇਆ ਜਾਂਦਾ? ਜੇ ਪੰਜਾਬ ਐਕਟ ਬਣਾਇਆ ਜਾਵੇ ਤੇ ਫਿਰ ਕੱਲੀ ਪੰਜਾਬ ਸਰਕਾਰ ਨੇ ਇਲੈਕਸ਼ਨ ਕਰਾਉਣੀ, ਫਿਰ ਸਮੇਂ ਸਿਰ ਇਲੈਕਸ਼ਨ ਹੋ ਸਕਦੀ। ਹੁਣ ਦੋ ਸਰਕਾਰਾਂ ਇਨਵੋਲਵ, ਦੋ ਦੀ ਤਿੰਨ ਸਰਾਂ ਇਨਵੋਲਵ। ਬਾਦਲਪੁਰ ਨੇ ਕੀ ਕੀਤਾ, ਇੱਕ ਬਲਦੇਵ ਸਿੰਘ ਨਾਂ ਦਾ ਇਹਨਾਂ ਦਾ ਇੱਕ ਮੈਂਬਰ ਆ ਸ਼੍ਰੋਮਣੀ ਕਮੇਟੀ ਦਾ ਹਰਿਆਣੇ ਚ, ਉਹਨੂੰ ਕੋਈ ਕੇਸ ਕਰਾ ਦਿੱਤਾ ਵੀ ਇਹਦੇ ਵਿਚ ਸਾਰਿਆਂ ਨੂੰ ਅਧਿਕਾਰ ਨੀ ਵੋਟ ਪਾਉਂਦਾ ਜੀ, ਵੋਟਾਂ ਸਹੀ ਨਹੀਂ ਬਣੀਆਂ ਜੀ। ਹਾਲੀ ਕੁ ਤੇ ਸਟੇ ਕੋਈ ਨੀ ਹੋਇਆ, ਜਦੋਂ ਸਟੇ ਨੀ ਹੋਇਆ ਤੇ ਫਿਰ ਇਲੈਕਸ਼ਨ ਨੀ ਕਰਾਈ ਜਾ ਰਹੀ, ਇਹਦਾ ਮਤਲਬ ਜਾਣ ਬੁੱਝ ਕੇ ਘੁਸੜਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਕੀ ਮਤੇ ਦੇ ਪਾਸ ਕਰ ਦਿੰਦੇ ਨੇ, ਕਦੀ ਵੀ ਚੋਣਾਂ ਕਰਾਉਣ ਦਾ ਮਤਾ ਪਾਸ ਨਹੀਂ ਕੀਤਾ। ਕੀ ਇਹ ਧੱਕਾ ਨੀ? ਜਿਹੜੇ ਬੱਚੇ ਹੁਣ 21 ਸਾਲ ਤੋਂ ਉੱਪਰ ਹੋ ਗਏ ਨੇ ਇੰਨੇ ਚਿਰ ਦੇ, ਉਹਨਾਂ ਦਾ ਹੱਕ ਨੀ ਬਣਦਾ ਆਪਣੀ ਵੋਟ ਪਾਉਣ ਦਾ? ਉਹਨਾਂ ਹੱਕ ਖੋਹ ਜਾ ਰਿਹਾ ਵਾ। ਸੁੱਖੀ ਰੰਧਾਵੇ ਹੋਰਾਂ ਦੀ ਗੱਲ ਤੇ ਠੀਕ ਆ, ਲੇਕਿਨ ਅਦਾਲਤੀ ਪ੍ਰਕਿਰਿਆ ਚ ਪਾ ਕੇ ਇਹ ਜਾਣ ਬੁੱਝ ਕੇ ਇਹਨਾਂ ਨੂੰ ਲਮਕਾ ਰਹੇ ਨੇ, ਤੇ ਜੇ ਸਰਕਾਰ ਚਾਹੇ ਨਾ, ਕੇਂਦਰ ਸਰਕਾਰ ਚਾਹੇ ਤੇ ਉਹਨਾਂ ਵਾਸਤੇ ਕੁਝ ਵੀ ਅੜਚਣ ਨਹੀਂ ਹੈਗੀ, ਕਿਉਂਕਿ ਕਿਸੇ ਵੀ ਮਾਮਲੇ ਚ ਕੋਈ ਸਟੇ ਕਿਤੇ ਵੀ ਨਹੀਂ ਹੈਗਾ।
0: ਬਿਲਕੁਲ ਜੀ, ਰਾਜਨੀਤੀ ਫਿਰ ਇਸੇ ਤਰ੍ਹਾਂ ਹੀ ਚਮਕਣੀ ਹੈ ਨਾ। ਆਖਰੀ ਕੁਸ਼ਚਨ ਹੈ, 1.5 ਮਿੰਟ ਆ ਸਾਡੇ ਕੋਲ, ਵੈਸੇ ਤਾਂ ਤਲਬੋ ਤਲਬੀ ਹੋ ਰਿਹਾ, ਪਤਾ ਨਹੀਂ ਕਿ ਇਨ੍ਹਾਂ ਨੇ ਨਤੀਜੇ ਤੇ ਕਦੋਂ ਪਹੁੰਚਣਾ। ਬਹਿਬਲ ਕਲਾਂ ਗੋਲੀਕਾਂਡ ਦੇ ਲੈ ਮਾਮਲੇ ਚ ਸੁਖਬੀਰ ਬਾਦਲ ਨੂੰ ਇਕ ਵਾਰੀ ਫਿਰ ਤੋਂ ਸਿੱਟ ਨੇ 11 ਸਤੰਬਰ ਨੂੰ ਤਲਬ ਕਰ ਲਿਆ।
3: ਸੁਖਬੀਰ ਸਿੰਘ ਬਾਦਲ ਭੁੱਲ ਜਾਂਦੇ ਨੇ, ਕਹਿੰਦੇ ਮੇਰੇ ਤੇ ਕੋਈ ਕੇਸ ਦਰਜ ਹੀ ਨਹੀਂ ਗਾ।
0: ਵਾਹਿਗੁਰੂ।
3: ਤੇ 2 ਦਿਨ ਪਹਿਲਾਂ ਚੰਡੀਗੜ੍ਹ ਦੀ ਅਦਾਲਤ ਦੇ ਵਿਚ ਬਕਾਇਦਾ ਤੌਰ ਤੇ ਬੇਅਦਬੀ ਦੇ ਮਾਮਲੇ ਤਰੀਕ ਭੁਗਤ ਗਿਆ।
4: This is CJMR, the voice of the city, part of White Oaks Communications Group, your trusted local radio provider for more than 70 years.
3: ਸਬੰਧਨ ਕਰਦਿਆਂ ਸਾਰੀ ਤੱਪੜ ਝਾੜੀ ਨਾ ਲੈ ਬਗੈਰ ਭਾਈ ਅੰਮ੍ਰਿਤਪਾਲ ਤੇ ਕੀਤੀ। ਕਹਿੰਦੇ ਜੀ ਜੇ ਕਿਤੇ ਕੁਰਬਾਨੀ ਕਰਨੀ ਹੈ, ਜੇਲ ਜਾਣ ਦੀ ਗੱਲ ਕਰਨੀ ਹੈ ਤੇ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖੋ। ਕਹਿੰਦੇ ਵੀ ਇਹਨਾਂ ਨੂੰ ਫੜ ਗਈ ਪੁਲਿਸ, ਇਹ ਅੱਗੇ ਕਦੀ ਰੇੜੇ ਤੇ ਫਿਰਦੇ ਨੇ, ਕਦੀ ਘੜੁੱਕੇ ਤੇ ਫਿਰਦੇ ਨੇ, ਕਦੀ ਮੋਟਰਸਾਈਕਲ ਦੇ ਅੱਗੇ ਭੱਜੇ ਫਿਰਦੇ ਨੇ। ਕਿਉਂ ਭੱਜੇ ਫਿਰਦੇ ਨੇ? ਉਹ ਕਹਿੰਦੇ ਵੀ ਜੇ ਇਹ ਲੋਕ ਆ ਗਏ ਨਾ, ਇਹ ਪੰਜਾਬ ਦਾ ਮਾਹੌਲ ਖਰਾਬ ਕਰ ਦੇਣ। ਉਹਨਾਂ ਸਾਰੀ ਤੱਪੜਧਾਰੀ ਨਾ ਆਮ ਆਦਮੀ ਪਾਰਟੀ ਦੀ ਕੀਤੀ ਆ, ਨਾ ਕਾਂਗਰਸ ਦੀ ਕੀਤੀ ਆ, ਨਾ ਭਾਜਪਾ ਦੀ ਕਰਨੀ ਨੀ ਆਪਾਂ, ਭਾਜਪਾ ਦੀ ਕਰਨੀ ਨੀ ਆਪਾਂ, ਤੇ ਉਹਨਾਂ ਦੀ ਨੀ ਕੀਤੀ ਸੀ। ਸਾਰੀ ਤੱਪੜਧਾਰੀ ਅੱਜ ਉਹਨਾਂ ਨੇ ਵਾਰਿਸ ਪੰਜਾਬ ਤੇ ਕੀਤੀ ਹੈ। ਕਿਉਂ? ਵਾਰਿਸ ਪੰਜਾਬ ਤੋਂ ਆਪਣੇ ਆਪ ਨੂੰ ਖਤਰਾ ਮਹਿਸੂਸ ਕਰ ਰਹੇ
0: ਜੀ। ਵੈਸੇ ਭੋਜਨ ਦੀ ਆਦਤ ਤਾਂ ਉਦੋਂ ਵੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਚ ਨਹੀਂ ਸੀਗਾ ਤੇ ਅਗਲੇ ਦਿਨ ਡੀ ਸੀ ਨੂੰ ਤਲਬ ਕਰਨ ਬਾਰੇ ਕਹਿ ਰਹੇ ਸੀ, ਤੇ ਤੁਸੀਂ ਦੱਸਿਆ ਸੀ ਕਿ ਕਹਿੰਦੇ ਬਾਦਲ ਸਾਹਿਬ ਆਪਣੀ ਸਰਕਾਰ ਨੀ ਗੀ ਹੁਣ।
3: ਉਹ ਤੇ ਗੱਲ ਵੱਖਰੀ ਹੈ, ਇੱਥੋਂ ਤੱਕ ਬੰਦਾ ਕਹਿ ਸਕਦਾ ਪ੍ਰਕਾਸ਼ ਸਿੰਘ ਬਾਦਲ ਮੇਰੀ ਬਾਸ ਨੂੰ ਬਾਕੀ ਕਿਵੇਂ ਗਿਆ।
0: ਚਲੋ ਬੜੀ ਸਾਹਿਬ, ਸੋ ਨਾਈਸ ਸਾਹਿਬ ਜੀ, ਥੈਂਕ ਯੂ ਵੈਰੀ ਮਚ, ਲਵ ਯੂ। ਲੋ 11 ਵਜ ਚੁੱਕੇ ਨੇ ਦੋਸਤੋ, 11 ਵਜ ਕੇ ਨੇ ਤੇ ਸਾਡਾ ਸਮਾਂ ਸਮਾਪਤ ਹੈ। ਇਹ ਸਨ ਸਰਦਾਰ ਜਸਵੀਰ ਸਿੰਘ ਜੀ ਪੱਟੀ, ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਪੇਸ਼ ਕਰਨਗੇ। ਸਾਡਾ ਸਟੂਡੀਓ ਦਾ ਨੰਬਰ 905-813-1320, ਪਰਸਨਲ 416-716-7794 ਤੇ ਤੁਸੀਂ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: You're listening to CNN Toronto, Chawla News Network Toronto. Punjabi Dil, Angrezi Vibe, CJMR is back alive. CJMR 1320, aa gaya hoye, chha gaya hoye.
5: Jo aaya se chal si.
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188
6: Gurdeep Singh Nanua. I am a lawyer at Nanua and UFA Lawyers.
7: If you are involved in a motor vehicle accident, a slip and fall, or any kind of accident that results in personal injury, please let us know. We can help.
6: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
8: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
9: HK Movers, home, offices, apartments and delivery, big or small, we move it all.
10: HK Movers,
9: local and long distance, we also ship cars, tailor transport and moving services.
10: For service with a smile, give us a call.
9: Call Mr. Harminder 416-524-67, distance moving specialist. HK Movers.
11: HK Movers.
0: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5-star ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ, ਔਰਕਾ 9054580075, 905-458-0075, ਮੇਪਲ ਵਨ ਕਿਚਨ ਐਂਡ ਬਾਥ ਇੰਕ।
8: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca। This is CJMRAM operating on 1320 kHz from Mississauga, Ontario. We are currently conducting

MR 1320 AM ਮੀਟਰ ਬੈਂਡ ਸੁਣਨ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ। 11:10 ਹੋ ਚੁੱਕੇ ਨੇ ਤੇ ਪ੍ਰੋਗਰਾਮ ਏਸ਼ੀਅਨ ਵਿਜ਼ਨ ਰੰਗਲਾ ਪੰਜਾਬ ਦੀ ਮਹਿਫਿਲ ਸ਼ੁਰੂ ਹੋ ਚੁੱਕੀ ਹੈ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਨ੍ਹਾਂ ਕੁਛ ਇਕ ਮਿੰਟਾਂ ਦੇ ਵਿਚ, ਘੰਟਿਆਂ ਦੇ ਵਿਚ, ਪਲਾਂ ਦੇ ਵਿਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ ਤੁਸੀਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਸੁਣੀਆਂ ਨੇ ਜੀ, ਜਿੱਥੇ ਸਰਦਾਰ ਜਸਬੀਰ ਸਿੰਘ ਭੱਟੀ ਸਾਹਿਬ ਤੇ ਨਾ ਕਹੋ ਸੇ ਦੋਸਤੀ ਨਾ ਕਹੋ ਸੇ ਬੈਰ ਅਧੀਨ ਚੋਣਵੀਆਂ ਖਾਸ ਖ਼ਬਰਾਂ ਤੁਸੀਂ ਸੁਣੀਆਂ। ਹੁਣ ਵਾਰੀ ਸਾਡੀ ਹੈ ਜੀ, ਇਸ 50 ਮਿੰਟ ਦੀ ਮਹਿਫਿਲ ਦੇ ਵਿਚ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ ਜੀ। ਜਿੱਥੇ ਜਗਰਾਓਂ ਸ਼ਹਿਰ ਤੋਂ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਹਾਜ਼ਰ ਹੋਣਗੇ ਕੁਝ ਅਹਿਮ ਖਾਸ ਬ੍ਰੇਕਿੰਗ ਨਿਊਜ਼ ਲੈ ਕੇ। ਰੀਮਾ ਜੀ ਹਾਜ਼ਰ ਨੇ ਜੀ ਸਟੈਂਡ ਬਾਈ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਤੁਹਾਡੇ ਵਾਸਤੇ। ਮੈਂ ਕੁਝ ਇਕੱਤਰ ਕੀਤੀਆਂ ਹੋਈਆਂ ਲੋਕਲ ਨਿਊਜ਼ ਤੁਹਾਡੇ ਨਾਲ ਕਰਾਂਗਾ ਸਾਂਝੀਆਂ। ਸਾਡੇ ਨਾਲ ਜੁੜਨਾ ਚਾਹੁੰਦੇ ਤਾਂ ਵੱਖ ਵੱਖ ਅਦਾਰੇ, ਇਕ ਤਾਂ ਫੇਸਬੁੱਕ ਅਤੇ ਯੂਟਿਊਬ ਦਾ ਪੇਜ ਹੈ, ਜ਼ਰੂਰ ਲਾਈਕ ਸ਼ੇਅਰ ਤੇ ਨਾਲ ਸਬਸਕ੍ਰਾਈਬ ਕਰਦਿਆ ਕਰੋ, ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਲੰਬੇ ਰੂਟਾਂ ਤੇ ਜਾ ਰਹੇ ਹੋ, ਤੁਹਾਡੇ ਵਾਸਤੇ ਹੁਣ ਮਾਧਿਅਮ ਅਸੀਂ ਬਹੁਤ ਵੱਡੇ ਲੈਵਲ ਤੇ ਕਰ ਚੁੱਕੇ ਹਾਂ, ਜਿਸ ਦੇ ਵਿਚ

0: ਇੱਕ ਤਰੰਗਲਾ ਪੰਜਾਬ ਦਾ ਐਪ 1320 ਦਾ ਐਪ ਡਾਊਨਲੋਡ ਕਰਕੇ ਲਾਈਵ ਸੁਣ ਸਕਦੇ ਹੋ। ਜਿਹੜੇ ਟੈਸਲਾ ਦੇ ਵਿੱਚ ਗੱਡੀਆਂ ਤੁਸੀਂ ਖਰੀਦੀਆਂ ਨੇ ਜੀ, ਤੁਸੀਂ ਆਈ ਹਾਰਟ ਰੇਡੀਓ ਨੂੰ ਡਾਊਨਲੋਡ ਕਰ ਸਕਦੇ ਹੋ, CGMR 1320 AM ਦਾ ਐਪ ਡਾਊਨਲੋਡ ਕਰ ਸਕਦੇ ਹੋ, ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰ ਸਕਦੇ ਹੋ। ਸੋ ਜਿਹੜੇ ਵੀ ਸਾਡੇ ਕਹਿੰਦੇ ਨੇ ਕਿ ਟੈਸਲਾ ਦੀਆਂ ਗੱਡੀਆਂ ਦੇ ਵਿੱਚ ਭਾਜੀ AM ਨਹੀਂ ਆ ਰਿਹਾ, ਤੁਸੀਂ ਆਈ ਹਾਰਟ ਰੇਡੀਓ CGMR ਦਾ ਐਪ ਡਾਊਨਲੋਡ ਕਰਕੇ ਲਾਈਵ ਸੁਣ ਸਕਦੇ ਹੋ। ਤੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਵੀ ਦੇਵਾਂਗੇ। ਲੰਬੇ ਰੂਟਾਂ ਤੇ ਜਾ ਰਹੇ ਤੁਹਾਡੇ ਵਾਸਤੇ ਲੋਕਲ ਨੰਬਰ ਵੀ ਹੈ ਜੀ, 6479101320, 6479910, 1320 ਤੇ ਡਾਇਲ ਕਰਕੇ ਸੁਣ ਸਕਦੇ ਹੋ। ਅਮਰੀਕਾ ਦਾ ਨੰਬਰ 6417411919। ਵੱਖ ਵੱਖ IPTV ਸਰਵਰਾਂ ਤੇ ਲਾਈਵ ਤੁਸੀਂ ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਫੇਵਰਿਟਸ ਚ ਐਡ ਕਰ ਸਕਦੇ ਹੋ। ਫੁੱਲ ਫਲੈਜ ਲਾਈਵ ਸਾਡਾ ਟੈਲੀਵਿਜ਼ਨ ਵੀ ਚੱਲ ਰਿਹਾ ਹੈ। ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਤਾਂ 905-813-1320, 905-601-1350। ਆਓ ਫਿਰ ਪਹਿਲਾਂ ਆਪਾਂ ਚੋਣਵੀਆਂ ਖਾਸ ਖਬਰਾਂ ਪੰਜਾਬ ਤੋਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਨੇ ਰੀਮਾ ਜੀ, ਉਸ ਤੋਂ ਬਾਅਦ ਜਗਰਾਉਂ ਲੈ ਕੇ ਚੱਲਾਂਗੇ ਜਿੱਥੇ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਹਾਜ਼ਰ ਹੋਣਗੇ। ਤੁਸੀਂ ਵੀ ਵਿਚ ਵਿਚਾਲੇ ਜੇ ਸਾਡਾ ਪ੍ਰੋਗਰਾਮ ਦੂਰ ਦਰੇਡੇ ਸੁਣ ਰਹੇ ਹੋ ਜਾਂ ਲਾਗਿਓ ਸੁਣ ਰਹੇ ਹੋ ਜਾਂ ਆਪਣੇ ਕੰਮਾਂ ਕਾਰਾਂ ਤੇ ਜਾ ਰਹੇ ਹੋ ਜਾਂ ਆ ਰਹੇ ਹੋ, ਜ਼ਰੂਰ ਸਾਨੂੰ ਫੀਡਬੈਕ ਦਿਓ ਆਵਾਜ਼ ਕਿਸ ਤਰ੍ਹਾਂ ਦੀ ਆ ਰਹੀ ਹੈ। ਰਾਤ ਦੇ ਪ੍ਰੋਗਰਾਮ ਦੇ ਵਿਚ 6-7 ਵਜੇ ਤੋਂ ਬਾਅਦ ਹਾਲੇ ਵੀ ਸਾਡੇ ਟਾਵਰਸ ਦੇ ਵਿਚ ਕੰਸਟਰਕਸ਼ਨ ਚੱਲ ਰਹੀ ਹੈ, ਕੁਛ ਇਕ ਕਹਿ ਲਓ ਕਿ ਅਪਗ੍ਰੇਡਸ ਹੋ ਰਹੇ ਨੇ, ਜਿਸ ਕਾਰਨ ਕਰਕੇ ਰਾਤ ਦੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਥੋੜੀ ਜੀ ਚਿੜਚਿੜ ਆਵਾਜ਼ ਸੁਣਾਈ ਦੇਵੇਗੀ ਜੀ, ਪਰੰਤੂ ਹੁਣ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਬਿਲਕੁਲ ਕਲੀਅਰ ਚੱਲ ਰਹੇ ਨੇ ਜੀ। 7 ਤੋਂ ਲੈ ਕੇ 12 ਵਜੇ ਤੱਕ ਰਾਤ ਤੱਕ ਥੋੜਾ ਜਿਹਾ ਬਸ ਸਾਨੂੰ ਇੰਤਜ਼ਾਰ ਕਰਨਾ ਪਵੇਗਾ, ਉਹਦੇ ਵਿਚ ਵੀ ਅਸੀਂ ਬਹੁਤ ਜਲਦੀ ਹੱਲ ਕੱਢ ਰਹੇ ਹਾਂ। ਆਓ ਫਿਰ ਪੰਜਾਬ, ਉਸ ਤੋਂ ਬਾਅਦ ਆਉਂਦੇ ਹਾਂ ਵਾਪਸ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 1320 AM ਫ੍ਰੀਕੁਐਂਸੀ ਦੇ ਉੱਤੇ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ, ਮੈਂ ਹਰੀਮਾ। ਆਓ ਸੁਣਦੇ ਹਾਂ ਹੁਣ ਖਾਸ ਖਬਰਾਂ। ਮੁੱਖ ਸਕੱਤਰ ਦੇ ਨਾਲ ਮੀਟਿੰਗ ਤੋਂ ਬਾਅਦ ਮੁਲਾਜ਼ਮਾਂ ਨੇ ਵਾਪਸ ਲਈ ਹੜਤਾਲ। CM ਮਾਨ ਦੀ ਪਤਨੀ ਦੇ ਖਿਲਾਫ ਬਦਨਾਮੀ ਵਾਲੀ ਸਮੱਗਰੀ ਤੇ ਰੋਕ। ਚੰਡੀਗੜ੍ਹ ਕੋਰਟ ਦਾ ਜਸਟਿਸ ਰਣਜੀਤ ਸਿੰਘ ਮਜੀਠੀਆ ਤੇ ਖਹਿਰਾ ਨੂੰ ਹੁਕਮ। ਪੰਜਾਬੀ ਸਿੰਗਰ ਐਮੀ ਵਿਰਕ ਦੀ ਕਾਰ ਤੇ ਚੱਲੀਆਂ ਗੋਲੀਆਂ। CM ਨੇ ਕਿਹਾ ਰਾਹੁਲ ਗਾਂਧੀ ਲਾਸ਼ਾਂ ਦੀ ਰਾਜਨੀਤੀ ਨਾ ਕਰੋ। ਤੇ ਲੁਧਿਆਣਾ ਚ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਅੰਤਰਿਮ ਰਾਹਤ ਦੇ ਦਿੱਤੀ ਹੈ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ, ਕਾਂਗਰਸ ਵਿਧਾਇਕ ਸੁਖਪਾਲ ਖਹਿਰਾ, ਰਿਟਾਇਰਡ ਜਸਟਿਸ ਰਣਜੀਤ ਸਿੰਘ ਨੂੰ ਡਾਕਟਰ ਗੁਰਪ੍ਰੀਤ ਕੌਰ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਮਾਨਹਾਨਕ ਸਮੱਗਰੀ ਸੋਸ਼ਲ ਮੀਡੀਆ ਤੇ ਜਾਂ ਫਿਰ ਦੂਸਰੇ ਮੀਡੀਅਮ ਰਾਹੀਂ ਪ੍ਰਕਾਸ਼ਿਤ, ਪ੍ਰਸਾਰਿਤ ਤੇ ਸਾਂਝਾ ਕਰਨ ਤੋਂ ਰੋਕ ਲਾਈ ਹੈ। ਡਾਕਟਰ ਗੁਰਪ੍ਰੀਤ ਕੌਰ ਨੇ ਤਿੰਨਾਂ ਦੇ ਖਿਲਾਫ਼ ਚੰਡੀਗੜ੍ਹ ਅਦਾਲਤ ਚ ਮਾਨਹਾਨੀ ਦਾ ਮਾਮਲਾ ਦਾਇਰ ਕੀਤੈ। ਉਨ੍ਹਾਂ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅਗਲੇ ਆਰਡਰ ਤੱਕ ਉਨ੍ਹਾਂ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਗਰੀ ਪ੍ਰਸਾਰਿਤ ਕਰਨ ਤੇ ਅੰਤਰਿਮ ਰੋਕ ਲਾ ਦਿੱਤੀ ਹੈ। ਮਾਮਲੇ ਚ ਅਦਾਲਤ ਨੇ ਵਿਰੋਧੀ ਧਿਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਦਿੱਤੈ। ਪੰਜਾਬ ਸਰਕਾਰ ਤੇ ਸੂਬੇ ਦੇ ਮੁਲਾਜ਼ਮਾਂ ਦਰਮਿਆਨ ਚੱਲ ਰਿਹਾ ਰੇੜਕਾ ਖਤਮ ਹੁੰਦਿਆਂ ਲੱਗ ਰਿਹਾ। ਮੁੱਖ ਸਕੱਤਰ KP ਸਿਨਹਾ ਦੇ ਦਫ਼ਤਰ ਦੇ ਵਿਚ ਮੁਲਾਜ਼ਮ ਆਗੂਆਂ ਦੇ ਨਾਲ 1 ਘੰਟੇ ਲੰਬੀ ਮੀਟਿੰਗ ਤੋਂ ਬਾਅਦ ਪ੍ਰਦਰਸ਼ਨ ਖਤਮ ਕਰਨ ਦਾ ਫੈਸਲਾ ਲਿਆ ਗਿਆ। ਇਸ ਚਰਚਾ ਨੂੰ ਸੁਖਾਵਾਂ ਤੇ ਸਾਰਥਕ ਦਸਿਆ ਗਿਆ। ਮੀਟਿੰਗ ਖਤਮ ਹੋਣ ਤੋਂ ਬਾਅਦ ਸਾਂਝਾ ਮੁਲਾਜ਼ਮ ਮੋਰਚਾ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਤੇ ਹੋਰਨਾਂ ਪ੍ਰਮੁੱਖ ਆਗੂਆਂ ਨੇ ਹੜਤਾਲ ਖਤਮ ਕਰਨ ਦਾ ਰਸਮੀ ਐਲਾਨ ਕੀਤੈ। ਖਹਿਰਾ ਨੇ ਕਿਹਾ ਕਿ ਮੀਟਿੰਗ ਚ ਤੈਅ ਹੋਇਆ ਕਿ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਅਧਿਕਾਰੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲਦ ਹੀ ਮੀਟਿੰਗ ਕਰਨਗੇ ਅਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਹੜਤਾਲ ਤੇ ਗੱਲਬਾਤ ਦੋਵੇਂ ਇਕੱਠੀਆਂ ਨਹੀਂ ਚੱਲ ਸਕਦੀਆਂ, ਪਰ ਅੱਜ ਮੁਲਾਜ਼ਮਾਂ ਦੀ ਮੁੱਖ ਸਕੱਤਰ ਦੇ ਨਾਲ ਮੀਟਿੰਗ ਸੁਖਾਵੇਂ ਮਾਹੌਲ ਦੇ ਵਿਚ ਹੋਈ ਏ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕੀਤੈ। ਪਹਿਲੇ ਪੜਾਅ ਚ ਅੱਜ ਮੁੱਖ ਸਕੱਤਰ ਪੱਧਰ ਦੀ ਪਲੇਠੀ ਮੀਟਿੰਗ ਹੋਈ ਏ। ਮੁਲਾਜ਼ਮਾਂ ਦੇ ਸੰਘਰਸ਼ ਕਾਰਨ ਜਿੱਥੇ ਸਰਕਾਰੀ ਦਫ਼ਤਰਾਂ ਚ ਕੰਮ ਪ੍ਰਭਾਵਿਤ ਹੋਇਐ ਉਥੇ ਸੂਬਾ ਸਰਕਾਰ ਦੀ ਛਵੀ ਨੂੰ ਵੀ ਸੱਟ ਲੱਗੀ ਏ। ਕਈ ਦਿਨਾਂ ਤੋਂ ਡੈਡਲੌਕ ਤੋਂ ਬਾਅਦ ਆਖਰ ਅਧਿਕਾਰੀ ਪੱਧਰ ਦੀ ਗੱਲਬਾਤ ਸ਼ੁਰੂ ਹੋਈ ਏ ਤੇ ਫੈਸਲਾ ਲਿਆ ਗਿਐ। ਐਬਟਫੋਰਡ ਦੇ ਵਿਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ ਦੀ ਕਾਰ ਤੇ ਗੋਲੀਆਂ ਦਾਗੀਆਂ ਗਈਆਂ, ਪਰ ਉਸ ਵੇਲੇ 4 ਸਵਾਰ ਵਾਲ ਵਾਲ ਬਚ ਗਏ। ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਤੇ ਦਿਖਾਈ ਦਿੱਤੇ, ਪਰ ਕਾਰ ਰਾਇਲਸ ਰਾਇਲਸ ਕੰਪਨੀ ਦੀ ਹੋਣ ਕਾਰਨ ਗੋਲੀਆਂ ਅੰਦਰ ਨਹੀਂ ਜਾ ਸਕੀਆਂ। ਜਾਣਕਾਰੀ ਮੁਤਾਬਕ ਐਮੀ ਵਿਰਕ ਉਥੋਂ ਥੋੜੀ ਦੂਰ ਆਪਣਾ ਸ਼ੋਅ ਕਰਕੇ ਆਪਣੇ ਦੋਸਤਾਂ ਨਾਲ ਵਾਪਸ ਪਰਤ ਰਹੇ ਸਨ। ਪੁਲਿਸ ਪਤਾ ਲਗਾ ਰਹੀ ਹੈ ਕਿ ਹਮਲਾ ਕਿਸ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਪੁਲਿਸ ਨੇ ਹਮਲਾ ਹੋਣ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਨਿਜਤਾ ਕਾਰਨ ਕਾਰ ਸਵਾਰਾਂ ਦੀ ਪਛਾਣ ਦੱਸਣ ਤੋਂ ਗੁਰੇਜ਼ ਕੀਤਾ। ਪਤਾ ਲੱਗਾ ਕਿ ਗਾਇਕ ਦੇ ਸਾਥੀਆਂ ਦੇ ਵਿਚੋਂ ਇਕ ਦੇ ਉਪਰ ਪਹਿਲਾਂ ਵੀ ਗੋਲੀਬਾਰੀ ਹੋਈ ਹੈ ਪਰ ਉਸਦਾ ਬਚਾਅ ਹੋ ਗਿਆ ਸੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ਹਿਰ ਦੀ ਮਲਕਮ ਰੋਡ ਤੇ ਸਾਊਥ ਫਰੇਜ਼ਰ ਵੇ ਦੇ ਨੇੜੇ ਜਾਂਦੀ ਕਾਰ ਦੇ ਨੇੜੇ ਗੋਲੀਬਾਰੀ ਕੀਤੀ ਗਈ ਤੇ ਬਾਅਦ ਵਿਚ ਗੋਲੀਬਾਰੀ ਲਈ ਵਰਤੀ ਗਈ ਕਾਰ ਨੂੰ ਉਥੋਂ ਕੁਝ ਦੂਰ ਲਿਜਾ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ। ਕਾਰ ਸਾੜਨ ਦੀ ਕਾਰਵਾਈ ਬਦਮਾਸ਼ ਗਿਰੋਹਾਂ ਤੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਉਹ ਗੱਡੀ ਦੇ ਸਬੂਤ ਨੂੰ ਨਸ਼ਟ ਕਰ ਦੇਣ। ਪੁਲਿਸ ਦਾ ਕਹਿਣਾ ਕਿ ਹਮਲਾਵਰ ਨੇ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ। ਇਸਦਾ ਪਤਾ ਲਾਉਣ ਦੇ ਲਈ ਵਿਸ਼ੇਸ਼ ਪੁਲਿਸ ਦਲ ਨੂੰ ਕੰਮ ਸੌਂਪਿਆ ਗਿਐ। ਦੱਸਣਾ ਬਣਦਾ ਕਿ 2 ਮਹੀਨੇ ਦੀ ਸ਼ਾਂਤੀ ਤੋਂ ਬਾਅਦ ਲੰਘੇ 4 ਦਿਨਾਂ ਚ ਸਰੀ ਤੇ ਨੇੜਲੇ ਸ਼ਹਿਰਾਂ ਦੇ ਵਿਚ ਫਿਰ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਾਪਰੀਆਂ ਨੇ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515। ਸੰਗਰੂਰ ਚ ਤੂਰ ਬੰਜਾਰਾ ਦੇ ਜਿਸ ਮਜ਼ਦੂਰ ਗੁਲਜ਼ਾਰ ਸਿੰਘ ਨੇ ਪੰਜਾਬ ਦੇ ਮੰਤਰੀ ਦਾ ਨਾਮ ਲੈ ਕੇ ਸੁਸਾਈਡ ਕੀਤਾ, ਹੁਣ ਉਸ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਵਾਰ ਪਲਟਵਾਰ ਸ਼ੁਰੂ ਹੋ ਗਿਐ। ਕਾਂਗਰਸ ਐਮਪੀ ਰਾਹੁਲ ਗਾਂਧੀ ਨੇ ਬੁੱਧਵਾਰ ਸਵੇਰੇ ਪੋਸਟ ਕਰਕੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਕ ਖਤਰਨਾਕ ਪੈਟਰਨ ਦਿਖਾ ਰਹੀ ਹੈ। ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਜੀ ਲਾਸ਼ਾਂ ਤੇ ਰਾਜਨੀਤੀ ਨਾ ਕਰੋ। ਮਾਮਲੇ ਚ ਸਾਰੇ ਦੋਸ਼ੀ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਨੇ, ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ। ਦੱਸ ਦਈਏ ਕਿ ਗੁਲਜ਼ਾਰ ਦੇ ਪੁੱਤਰ ਨੇ ਨਸ਼ੇ ਦੇ ਲਈ ਘਰ ਦਾ ਸਮਾਨ ਤੇ ਭਾਂਡੇ ਤੱਕ ਵੇਚ ਦਿੱਤੇ ਸੀ। ਪੁੱਤਰ ਦੇ ਨਸ਼ੇੜੀ ਹੋਣ ਕਾਰਨ ਪੂਰਾ ਪਰਿਵਾਰ ਬੇਹੱਦ ਦੁਖੀ ਸੀ। ਆਪਣੇ ਇਸੇ ਦੁੱਖ ਦਾ ਅੰਤ ਲੱਭਣ ਦੇ ਲਈ ਗੁਲਜ਼ਾਰ ਵਿੱਤ ਮੰਤਰੀ ਹਰਪਾਲ ਚੀਮਾ ਦੇ ਪ੍ਰੋਗਰਾਮ ਚ ਪਹੁੰਚੇ। ਪ੍ਰੋਗਰਾਮ ਚ ਯੁੱਧ ਨਸ਼ੇ ਦੇ ਵਿਰੁੱਧ ਗੱਲ ਚੱਲ ਰਹੀ ਸੀ ਤੇ ਗੁਲਜ਼ਾਰ ਨੇ ਕਿਹਾ ਕਿ ਨਸ਼ਾ ਤਾਂ ਰੁਕ ਹੀ ਨਹੀਂ ਰਿਹਾ, ਪੁੱਤਰ ਨਸ਼ਾ ਕਰ ਰਿਹਾ ਤੇ ਪਿੰਡ ਚ ਹੀ ਨਸ਼ਾ ਮਿਲ ਜਾਂਦਾ। ਇਸ ਗੱਲ ਤੋਂ ਸਰਪੰਚ ਵੀ ਨਾਰਾਜ਼ ਹੋ ਗਿਆ ਸੀ। ਟੱਬਰ ਦਾ ਦੋਸ਼ ਹੈ ਕਿ ਗੁਲਜ਼ਾਰ ਸਿੰਘ ਨੂੰ ਮਾਫ਼ੀ ਮੰਗਣ ਦੇ ਲਈ ਪ੍ਰੈਸ਼ਰ ਪਾਇਆ ਗਿਆ ਪਰ ਉਸਨੇ ਮਾਫ਼ੀ ਨਹੀਂ ਮੰਗੀ। ਪੁਲਿਸ ਦੇ ਜ਼ਰੀਏ ਵੀ ਪ੍ਰੈਸ਼ਰ ਪਾਇਆ ਗਿਆ। ਪਰੇਸ਼ਾਨ ਹੋ ਕੇ ਉਸਨੇ 7 ਸਤੰਬਰ ਨੂੰ ਸਲਫਾਜ਼ ਖਾ ਲਈ ਅਤੇ ਵੀਡੀਓ ਦੇ ਵਿਚ ਆਪਣੀ ਮੌਤ ਦੇ ਲਈ ਮੰਤਰੀ ਚੀਮਾ ਪਿੰਡ ਦੇ ਸਰਪੰਚ ਸਮੇਤ ਕੁੱਲ 6 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਦੇ ਪਾਣ ਦੇ ਵਿਰੋਧ ਵਿਚ ਦਲਿਤ ਸਮਾਜ ਨੇ ਅੱਜ 9 ਸਤੰਬਰ ਨੂੰ ਦੁਪਹਿਰੇ 4 ਵਜੇ ਤੱਕ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕੀਤਾ। ਇਹ ਜਾਮ ਲੁਧਿਆਣਾ ਚ ਜਲੰਧਰ ਬਾਈਪਾਸ ਚੌਕ ਦੇ ਕੋਲ ਲਾਇਆ ਗਿਆ। ਇਸ ਵਜ੍ਹਾ ਦੇ ਨਾਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਅੰਬਾਲਾ, ਕਰਨਾਲ ਤੇ ਪਾਣੀਪਤ ਦੇ ਰਸਤੇ ਆਉਣ ਜਾਣ ਵਾਲਿਆਂ ਨੂੰ ਦਿੱਕਤ ਹੋਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
3: You're listening to CNN Toronto, Chawla News Network Toronto.
4: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
5: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
4: ਸੱਚੀ?
5: ਓ ਮੁੱਚੀ,
6: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
5: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
4: ਹੁਣ ਐਡਰੈਸ ਵੀ ਲਿਖਾ।
5: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
6: ਕਾਲ 647-706-9257
7: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
8: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟ੍ਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने बेसन पिस्ता रसगुल्ले और जस्ट $5 पर पाउंड तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने 2 इन ब्रैम्पटन 1850 एल्बम रोड ईटोबीको वधेरे जानकारी ले कॉल करो 416-213-1165 416-213-1165
1: नोट करो कि जेकर तुसी अपने घर जा बिजनेस अदारे दे विच प्रोफेशनल पेंटर द्वारा पेंट करवाना चाहुंदे हो ता चेते रखो गिल हाउस पेंटिंग जो तुहाडे घर दे विच पेंट तो पहला हर एक कोना प्रॉपर तरीके नाल कवर करदे हन वाजिब रेट अते समय सिर काम करवाउन लई अते एस्टीमेट बिल्कुल फ्री लैण लई कॉल करो कमल गिल 647-833-5960 6478335960 गिल हाउस पेंटिंग
2: विश्वास प्रतीक नार रवि गुलाटी हुन नवे अंदाज विच रवि गुलाटी लॉ ऑफिस लीगल सेवावा दा काम हो गया जे सौखा मारो एक आवाज अजेहे कमा वास्ते रियल एस्टेट क्लोजिंग नोटराइजेशन एफिडेविट्स डेक्लेरेशन जा स्पॉन्सरशिप लेटर्स पावर ऑफ अटॉर्नीज बच्चा लाई कंसेंट लेटर्स बैरिस्टर सोलिसिटर नोटरी पब्लिक रविंदर पाल सिंह गुलाटी 905-232-8700 9052328700 अपॉइंटमेंट वास्ते लॉग इन करो notaryhelp.ca रवि गुलाटी लॉ ऑफिस ठीक सलाह बल्ले बल्ले
3: यह है टाटा आटो इलेक्ट्रिक का इथे हर तरह दी कार वैन ट्रक अते एक्सयूवी दे स्टार्टर अल्टरनेटर अते जनरेटर तुसी रीबिल्ड करवा सकदे हो टाटा आटो इलेक्ट्रिक का स्टार्टर अल्टरनेटर जनरेटर रीबिल्ड करन दा चैंपियन मिलो घर शंकर वाले वीर सरदार सतनाम सिंह अते अमरीक सिंह 38 एडिस्टोन एवेन्यू इन नॉर्थ यॉर्क वधेरे जानकारी लई कॉल करो 416-740-5555 416-740-5555 टाटा ऑटो इलेक्ट्रिक
4: घर दा एक्सटीरियर होवे मजबूत ते लुक होवे कमाल दी ए है कमाल ओरकल कंस्ट्रक्शन लिमिटेड दी क्वालिटी वर्क प्रोफेशनल सर्विस बिल्ट टू लास्ट मैनसूरी ते स्टोन वर्क इंटरलॉकिंग फेंसिंग पैडियो रिटेनिंग वॉल्स बनाना चाहुंदे हो लैंडस्केपिंग हार्डस्केपिंग थोड़े एक्सटीरियर प्रोजेक्ट लई कंप्लीट सोल्यूशन ओरकल कंस्ट्रक्शन रिपेयर्स तो लैके कंप्लीट प्रॉपर्टी ट्रांसफॉर्मेशन तक ओरकल कंस्ट्रक्शन दा नाम याद रखना जी अज ही कॉल करो 1-888-688-8956 या 416-474-6836 ओरकल कंस्ट्रक्शन स्ट्रांग फाउंडेशंस लास्टिंग रिजल्ट्स
1: पिछले 20 सालों तो कस्टम वुड वर्किंग दिया प्रोफेशनल सेवावां प्रोवाइड कर रहा नाम मेपल वन किचन एंड बाथ इंक गूगल ते 5 स्टार रेटिंग हासिल कर चुकी वुड वर्किंग कंपनी द्वारा अगर तुसी अपने घर दी हाई एंड किचन कैबिनेट क्लोजेट बार टीवी यूनिट या डॉक्टर ऑफिस डेंटल ऑफिस ऑप्टिकल स्टोर दी वुड वर्किंग दा काम अपने बजट ते समय सिर करवाना चाहुंदे हो तां चेते रखो मेपल वन किचन एंड बाथ इंक 173 एडवांस बुलेवार्ड जूनट 34 ब्रैम्पटन और 9054580075 9054580075 मेपल वन किचन एंड बाथ इंक
5: रियल न्यूज रियल इम्पैक्ट शोइंग यू रियल वर्ल्ड CJMR 1320 द वॉइस ऑफ द सिटी
6: CJMR 1320 ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਹਾਰਦਿਕ ਨਿੱਘਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਅਰਸ਼ ਚਾਵਲਾ ਅੱਜ ਦਾ ਪ੍ਰੋਗਰਾਮ ਕਾਫਿਆ ਹੋਮਿਓ ਕੇਅਰ ਤੋਂ ਮੀਤਾ ਓਜ਼ਾ ਜੀ ਹੁਣਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਜੀ ਆਰਥਰਾਈਟਿਸ ਸਕਿਨ ਇਸ਼ੂ ਥਾਇਰੋਇਡ ਕਾਫ ਐਂਡ ਕੋਲਡ ਅਸਥਮਾ ਬੈਕ ਏਕ ਵਾਲ ਚੜ੍ਹ ਰਹੇ ਨੇ ਨੀਂਦ ਨਹੀਂ ਆ ਰਹੀ ਐਂਗਜ਼ਾਇਟੀ ਡਿਪਰੈਸ਼ਨ ਦੀ ਪ੍ਰੋਬਲਮ ਹੈ ਇੱਕੋ ਇੱਕ ਨਾਮ ਇੱਕੋ ਇੱਕ ਥਾਂ ਤੇ ਇੱਕੋ ਇੱਕ ਇਨਸਾਨ ਕਾਫਿਆ ਹੋਮਿਓ ਕੇਅਰ ਤੋਂ ਮੀਤਾ ਓਜ਼ਾ ਜੀ ਤੁਹਾਡਾ ਕਰਨਗੇ ਇਲਾਜ 10 Cottrell Boulevard, Unit 104, Brampton, Devistit, and Kardeya Meeta Ji da Swagat. Mud Vapas, hum aa chuke hain. Vapas, Meeta Ji, 1320 par, aapka bahut bahut dhanyavaad and welcome and a very good morning.
7: Thank you so much, Arsh. And saare anu pyar barita niggi sachrikal and many, many congratulations to your team.
6: Thank you. And aap bhi is team ka shamil ho. You are part of the team as well. And we are back home now, Meeta Ji.
7: Yeah, exactly.
6: और मुझे बड़ी खुशी की बात यह है मीता जी कि हमारा प्रोग्राम जहां पर पहले हिट नहीं होता था अब वहां पर भी हिट होने लगा है मार्कम स्कारब्रो पे काफी कॉल्स आ रही है डाउनटाउन टोरंटो कि सीएन टावर के पास हमें वीडियोस हमारे लिसनर्स ने भेजी हमें. सो दैट इज वंडरफुल टू सी. एंड कैम्ब्रिज, वाटरलू, दैट इज अमेजिंग अमेजिंग अमेजिंग जो हमें रिस्पांस मिल रहा है जी. सो थैंक यू सो मच टू ऑल आवर लिसनर्स जिन्होंने हमारा साथ दिया डे वन से. एंड ऑब्वियसली मीता ओझा जी ने हमारा डे वन तो कह लो कि गार्डर वर्ग के साथ स्पॉन्सर पंजाबी में कहते हैं मीता जी कि यू आर आवर स्टील स्पॉन्सर, आवर बैकबोन स्पॉन्सर. सो थैंक यू सो मच फॉर द सपोर्ट यू हैव गिवन अस ऑल दिस ईयर. सो मीता जी, आज का टॉपिक क्या होगा?
7: थैंक यू अर्श. आज अपन देखेंगे एलर्जी कैस्थमा के बारे में. हाँ, वेदर चेंज होने के साथ एलर्जी की प्रॉब्लम और उसके साथ एस्थमा की प्रॉब्लम. अब जितने भी एस्थमा के केसेस होते हैं तो आई वुड से कि 90% बच्चों में एलर्जिक एस्थमा होता है. तब बुजुर्गों में भी, काफी बार बड़ों में भी ये जो एस्थमा है वो एलर्जी करके होगा. एंड इसकी शुरुआत इसी तरह होती है कि आपको रनी नोज है, छिक्के आने लगना, ईची वॉटरी आईज हो जाती है. तो जो नेजल एलर्जी वाले सिम्टम्स हैं तो उसके बाद कॉफ स्टार्ट हो जाती है. और ये खांसी आप देखोगे इनिशियली ड्राई कफ है, उसके बाद बलगम आना स्टार्ट होता है और चेस्ट में वीजिंग भी सुनाई देती है. जैसे ही नाइट टाइम पे आप लेटते हो तो उसके साथ ही छाती बजना शुरू हो जाएगा. एंड देन ब्रीदिंग में डिफिकल्टी, शॉर्टनेस ऑफ ब्रेथ. कई बार इस तरह के मरीज जब भी लेटते वक्त एस्थमा का अटैक होता है ना, तो वो सो तक नहीं पाते हैं, बैठे रहना पड़ता है पूरी रात, उनको बैठ के निकालनी पड़ती है. ब्रीदिंग डिफिकल्टी, ब्रेदलेसनेस हो जाना एंड चेस्ट में टाइटनेस सी, जकड़न सी होने लगती है
6: जी.
7: अब यहाँ पे क्या होता है कि जैसे ही एलर्जन जो कि एयर में होते हैं, यहाँ पे काफी बार मरीज को ये होता है कि मैं तो घर से बाहर ही नहीं निकलता या निकलती, तो मुझे किस तरह ये प्रॉब्लम हो रही है. तो जो एलर्जन होते हैं वो एयर में होते हैं, चाहे आप घर से बाहर निकल रहे हैं या नहीं निकल रहे हैं. एयर तो आप लेते हो, आपके लंग्स में सांस लेते हो आप, तो उसी में ये एलर्जन चले जाते हैं. और जैसे ही आपके एयरवेज एलर्जन के कॉन्टेक्ट में आएंगे तो उसके साथ उसके सराउंडिंग्स मसल्स जो है वो सिकुड़ने लगते हैं, टाइट हो जाते हैं और आपके एयरवेज इन्फ्लेम्ड हो जाएंगे. और फिर ये इम्यून रिस्पॉन्स करके ना म्यूकस प्रोडक्शन स्टार्ट हो जाएगा कि आपकी बॉडी रेशा बनाने लगेगी, आपके साइनस रेशा बनाने लगेंगे. और फिर ये रेशा जब आपके एयरवेज में, आपकी लंग के अंदर जो ट्यूब्स होती है उसमें जमने लगती है, तो उस करके एयरवेज और सिकुड़ जाते हैं और फिर एस्थमा का अटैक हो जाता है. और जिनको एलर्जीज है ना, तो उनको यही टाइम है, वेदर चेंज हुआ, ऐसे में जुखाम हो गया, फ्लू हो गया, तो उसके साथ एस्थमा ट्रिगर हो जाना. फॉल एलर्जी स्टार्ट होगी तो उसके साथ एस्थमा ट्रिगर हो जाना. और स्कूल स्टार्ट होने के साथ भी कई बार पेरेंट्स को ये परेशानी रहती है कि वेकेशन में तो मेरा बेटा या बेटी जो है बच्चे सही थे, लेकिन जैसे ही स्कूल स्टार्ट हुआ तो उसके साथ जुखाम हो गया, दूसरे बच्चों को इन्फेक्शन हो गई, तो उसके साथ उसका एस्थमा जो है वो ट्रिगर हो जाएगा. और ऐसे में परेशान पेरेंट्स लाइफ टाइम के लिए, जैसे उनको नेजल स्प्रे पे रखते हैं या फिर एंटी एलर्जिक मेडिकेशन दिए जाते हैं, जब तक लेते हो थोड़ा आराम है, उसके बाद ये वापिस हो रहा है. तो ये जो ट्रीटमेंट है इट कैन हेल्प. एंड ये ट्रीटमेंट के साथ ना तो सिर्फ एक्यूट सिम्टम्स आपके कंट्रोल में आएंगे, बल्कि जो बार बार काफी टाइम से लगातार ये प्रॉब्लम्स आपको हो रही है कि पफर्स लेके ही आप उसको सही कर रहे हो, तो थोड़ी टाइम में आप देखोगे कि ये एलर्जीज हटने के साथ आपके पफर्स जो है वो छूटते जाएंगे और लाइफ टाइम के लिए कोई ट्रीटमेंट पे डिपेंडेंट नहीं रहना पड़ेगा. एलर्जिक एस्थमा है, चाहे एस्थमा की प्रॉब्लम हो या नेजल एलर्जीज है, सुबह उठने के साथ ही जुकाम लग जाता है, छींके लगातार आपको रहती है, ड्राई कॉफ की प्रॉब्लम आ गई, आंखों में एलर्जी हो रही है, सो किसी भी तरह की नवी पुरानी बीमारी के लिए काव्या होम्यो केयर, 10 कॉटरेल बुलेवार्ड, यूनिट 104 इन ब्रैम्पटन, मंडे टू सैटरडे वी आर ओपन 10 AM to 6 PM. तो वो हमारे श्रोता जो दूर दहाड़े बैठे हैं, यहाँ तक नहीं आ सकते, वी डू मेल मेडिकेशंस ऑल ओवर कनाडा, यूएस मेडिकेशन हम मेल भी करते हैं. एंड कुछ एक इंश्योरेंस कंपनीज हैं, अगर आपका होम्योपैथी का कवरेज है सो उसका बेनिफिट भी आप यहाँ पे ले सकते हैं. इसके अलावा अपनी प्रिस्क्रिप्शन रीफिल करवानी हो जुखाम खांसी कोल्ड फ्लू वास्ते, 1 week 2 weeks की मेडिकेशन भी आके आप जरूर ले सकते हैं. और साथ में है मसाज थेरेपी, सो बॉडी पेन्स हैं, आपके ज्वाइंट दर्द कर रहे हैं, गर्दन अकड़ना, बैक पेन, ज्यादा स्ट्रेस, डिप्रेशन, एंग्जाइटी में रहते हैं, सिर दर्द है, तो साथ में ये थेरेपी भी आप ले सकते हैं. फोन नंबर है मेरा
6: 6477602779, 7602779 Cottle Boulevard, Unit 104, Brampton de vich. Kavya Home Your Care number ek vari fir to dass dena ji 6477602779 screen te utte vi tusi number Meeta ji da dekh sakde ho. Meeta ji, thank you so much, have a wonderful day.
7: Thank you so much.
6: Meeta Oza ji, Kavya Home Your Care tusi is vele sun rahe ho Chawla News Network Toronto. Rana ji di line sade naal jud chuki hai Jagraon Shahar to, jisnu Kataria Tours and Travel to vadde veer avtar Kataria ji unna valo sponsor kita janda ji. Toronto to Delhi $899 di ticket one way special hai ji. Toronto to Amritsar $1399 di hai ji. Return di gal baat kariye te Toronto to Amritsar hai ji $2000, Toronto to Delhi hai ji $1490 return. Pakistan di gal baat kariye te Toronto to Karachi hai ji $1130, Toronto to Islamabad $1190 return di gal kariye Pakistan di te Toronto to Karachi $1990 te Toronto to Islamabad $2090 all inclusive packages Dominican Republic li tusi $1190 de vich te Mexico $1060 de vich book kar sakde ho. Kataria Tour and Travel 9056781200 Rana ji di gal baat nu Sweet Mahal to Sukhraj Kang ji unna valo sponsor kita ja reha Caledon Sabzi Farm, Fair Price Truck Repair Center, to Happy Badiala te Sukhate si, Maple One Kitchen and Bath, High Point Furniture, Oracle Construction Car, the exterior de vich to see interlocking paving, patio, steps, stucco, ya to see car, these stucco brono jonde, pool, outdoor surrounding to see, hun, winter area ji, winter on to pella pella to see, maintenance karona chahunde ho ya usi outdoor living space banona chahunde ho property nu full transformation karona chahunde ho to oracle construction gorean di company hai ji bahut sona kaam karde ne ji quality ate professional services li 416-474-6836 te aao fir hun tusi vi rana ji de naal gal baat kar sakde ho tada koi sawal hove 905-813-1320 local number te sunna chahunde ho ta 647-910-1320 te tusi call karke live sun sakde ho rana ji bahut bahut swagat hai tuhade apne sweer di mehfil de vich sat sri akal
8: ਵਾਹਿਗੁਰੂ
6: ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਮਾਈਕ ਲਾ ਕੇ ਕਰ ਲਓ ਜੀ ਆਵਾਜ਼ ਸਾਡੀ ਥੋੜੀ ਜੀ ਦੂਰ ਆ ਰਹੀ ਹੈ ਜੀ ਹੋਰ ਸੁਣਾਓ ਰਾਣਾ ਜੀ ਠੀਕ ਠਾਕ ਹੋ ਪੰਜਾਬ ਦਾ ਕੀ ਹਾਲ ਚਾਲ ਹੈ
8: ਬਿਲਕੁਲ ਤੰਦਰੁਸਤ ਚੜ੍ਹਦੀ ਕਲਾ ਪੰਜਾਬ ਤੁਹਾਨੂੰ ਪਤਾ ਕੋਈ ਨੀ ਭੁੱਲਿਆ ਪੰਜਾਬ ਦੇ ਹਾਲਾਤ ਪੰਜਾਬ ਦੇ ਅੱਜ ਐਸੇ ਹਾਲਾਤ ਅਰਸ਼ ਭਾਜੀ ਕਿ ਪੰਜਾਬ ਦੇ ਤਰਸਯੋਗ ਹਾਲਾਤ ਕੋਈ ਵੀ ਬੰਦਾ ਪੰਜਾਬ ਦੇ ਹਾਲਾਤਾਂ ਤੇ ਤਰਸ ਹੀ ਖਾ ਸਕਦਾ ਹੋਰ ਪੰਜਾਬ ਦੇ ਹਾਲਾਤ ਤੇ ਕੋਈ ਹੋਰ ਕੁਛ ਨੀ ਟਿੱਪਣੀ ਕਰ ਸਕਦੇ ਬਸ ਇਹ ਆ ਵੀ ਇੱਕ ਤਰਸ ਯੋਗ ਅੱਜ ਪੰਜਾਬ ਹਰਿਆ ਭਰਿਆ ਖੁਸ਼ਹਾਲ ਰਹਿਣ ਵਾਲਾ ਪੰਜਾਬ ਅੱਜ ਆਪਣੇ ਆਪ ਨੂੰ ਇਸ ਤਰੀਕੇ ਨਾਲ ਗੁਹਾਰ ਲਾ ਰਿਹਾ ਸੱਚ ਇੱਕ ਸ਼ਾਰਟਕੱਟ ਚ ਛੋਟੀ ਜਿਹੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੱਸ ਦੇਵਾਂ ਕਿ ਇੱਕ ਹੋਰ ਮੈਂ ਦੱਸ ਦਿੰਦਾ ਪੰਜਾਬ ਦੇ ਵਿੱਚ ਅਪਡੇਟ ਕਿ ਆਪਣਾ ਰੁਪਈਆ ਪਹਿਲਾਂ ਪਾਕਿਸਤਾਨ ਦੇ ਵਿੱਚ ਡਬਲ ਹੋ ਕੇ ਚੱਲਦਾ ਸੀ
6: ਬਿਲਕੁਲ
8: ਬਰਾਬਰ ਹੋ ਚੁੱਕਿਆ ਜੀ ਆਪਣੇ ਪੰਜਾਬ ਦੀ ਹੋਰ ਮਾਨਤਾ ਹੋ ਚੁੱਕੀ ਆ ਇਧਰਲਾ ਰੁਪਈਆ ਉਧਰ ਵੀ ਇੰਨੇ ਚ ਚੱਲ ਰਿਹਾ ਕਿ ਕਹਿੰਦੇ ਜਦੋਂ ਕਿਸੇ ਦੇਸ਼ ਦੀ ਜਾਂ ਕਿਸੇ ਸੂਬੇ ਦੀ ਕਰੰਸੀ ਘੱਟ ਜੇ ਤਾਂ ਉਦੋਂ ਇਹ ਦੇਖ ਲਓ ਵੀ ਜਿਵੇਂ ਆਪਣੇ 1839 ਦੇ ਵਿੱਚ ਆਪਣਾ ਇੱਕ ਰੁਪਈਆ ਉਧਰ ਯੂਕੇ ਦੇ ਵਿੱਚ ਚੱਲਦਾ ਸੀ $85 ਦੇ ਵਿੱਚ ਤੇ ਅੱਜ ਇਹ ਹਾਲਾਤ ਹੋ ਗਏ ਕਿ ਅੱਜ ਪਾਕਿਸਤਾਨ ਦੇ ਵਿੱਚ ਜਿਹੜਾ ਆਪਣਾ ਡਬਲ ਰੁਪਈਆ ਸੀ ਉਹ ਬਰਾਬਰ ਹੋ ਚੁੱਕਿਆ ਹੁਣ ਗੱਲ ਇਹ ਆ ਵੀ ਪੰਜਾਬ ਦੇ ਪਾਕਿਸਤਾਨ ਦੇ ਹਾਲਾਤ ਵਧੀਆ ਹੋ ਗਏ ਇਹਦਾ ਮਤਲਬ ਲਹਿੰਦੇ ਪੰਜਾਬ ਦੇ ਤੇ ਚੜ੍ਹਦੇ ਪੰਜਾਬ ਦੇ ਹਾਲਾਤ ਅੱਜ ਮਾੜੇ ਹੋ ਚੁੱਕੇ ਆ ਇਹ ਸਿਰਫ ਤਾਂ ਕਿ ਸਾਡੀਆਂ ਪੰਜਾਬ ਦੇ ਵਿੱਚ ਅਸੀਂ ਸਮਝਨੇ ਇੱਕ ਨਾ ਮਨਮੋਹਨ ਵਾਸਤੇ ਦਾ ਬਾਜੀ ਗੀਤ ਆਇਆ ਸੀ ਕਿ ਸਾਡੀ ਗਲਤੀ ਗੱਲ ਪਹਿਲਾਂ ਟਣਕਾ ਗਈ ਕਾਹਤੋਂ ਕੀਤੀ ਨਾ ਕੱਚਾ ਭਾਂਡਾ ਹਰ ਪਹਿਲਾਂ ਠੋਰ ਵੇਖਦਾ ਏ ਅੱਜ ਹੁਣ ਗੱਲ ਉੱਥੇ ਸਵਾਲ ਆ ਗਈ ਕਿ ਅੱਗੇ ਜਦੋਂ ਬੀਬੀਆਂ ਨਾ ਘੜਾ ਲੈਂਦੀਆਂ ਸੀ ਨਾ ਪਾਣੀ ਵਾਸਤੇ ਤਾਂ ਉਹ ਠੋਰ ਕੇ ਲੈਂਦੀਆਂ ਸੀ ਕਿ ਕਿਤੇ ਇਹਦੇ ਵਿੱਚ ਪਾਣੀ ਪਿਆ ਕਿਤੇ ਨਿਕਲ ਨਾ ਜਾਵੇ ਤੇ ਬੀਬੀਆਂ ਨਾ ਉਂਗਲ ਦੇ ਨਾਲ ਠੋਲੋ ਜਿਹਾ ਮਾਰ ਕੇ ਦੇਖ ਲੈਂਦੀ ਸੀ ਕਿ ਇਹ ਘੜਾ ਪੱਕਿਆ ਹੋਇਆ ਇਹ ਘੜੇ ਚੋਂ ਪਾਣੀ ਨਹੀਂ ਨਿਕਲਦਾ ਤੇ ਅਸੀਂ ਵੋਟਾਂ ਪਾਉਣ ਲੱਗੇ ਇੰਨੇ ਕੁ ਅੰਨੇ ਹੋ ਜਾਂਦੇ ਆ ਕਿ ਜੋ ਸਾਨੂੰ ਆ ਕੇ ਕਿਤੇ ਵੀ ਕੋਈ ਮੈਂ ਕਹਿ ਨੀ ਸਕਦਾ ਕਿ ਕੋਈ ਭਈਆ ਆ ਕੇ ਪੰਜਾਬ ਦੇ ਵਿੱਚ ਕਹਿ ਦੇਵੇ ਨਾ ਵੀ ਮੈਨੂੰ ਵੋਟਾਂ ਪਾਓ ਮੈਂ ਆਹ ਕਰ ਦਊ ਤੇ ਅਸੀਂ ਮਗਰ ਲੱਗ ਕੇ ਉਹਦੇ ਉਹਨੂੰ ਵੋਟਾਂ ਪਾ ਦਿੰਦੇ ਪਰ ਵੱਡੀ ਗੱਲ ਇਹ ਤੁਸੀਂ ਜਿੰਨੇ ਮਰਜ਼ੀ ਡੇਰਿਆਂ ਦੇ ਵਿੱਚ ਦੇਖ ਲਓ ਜਿੰਨੇ ਮਰਜ਼ੀ ਕੰਪਲੈਕਸ ਦੇਖ ਲਓ ਜਿੰਨੇ ਮਰਜ਼ੀ ਤੁਸੀਂ ਜਾ ਕੇ ਕੋਰਟ ਕਚਹਿਰੀਆਂ ਕੰਟੀਨਾ ਦੇਖ ਲਓ, ਕੋਈ ਵੀ ਕਿਸੇ ਪੰਜਾਬੀ ਨੀ ਲੱਗਿਆ ਹੋਇਆ, ਕਿਤੇ ਵੀ ਜਾ ਕੇ ਦੇਖ ਸਕਦੇ ਹੋ, ਕਿਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਜਿੱਥੇ ਮੈਨੂੰ ਲੱਗਦਾ 100 ਪ੍ਰਵਾਸੀ ਤੋਂ ਵਿੱਚੋਂ 10 ਪੰਜਾਬੀਆਂ ਕੋਲੇ ਪਾਵਰਾਂ ਹੋਣਗੀਆਂ ਜਿਹੜੀਆਂ ਦਿੱਤੀਆਂ ਹੋਣਗੀਆਂ, ਨਹੀਂ ਸਾਰਾ ਹੱਥ ਪ੍ਰਵਾਸੀਆਂ ਨੂੰ ਫੜਾਇਆ ਹੋਇਆ। ਪਰ ਵੱਡੀ ਗੱਲ ਇਹ ਕਿ ਸਾਡੇ ਲੋਕ ਵੀ ਪ੍ਰਵਾਸੀਆਂ ਨੂੰ ਵੱਧ ਸਪੋਰਟ ਕਰਦੇ। ਅਰਸ਼ ਭਾਜੀ, ਇਹ ਤ੍ਰਾਸਦੀ ਦੀ ਗੱਲ ਆ ਬਈ, ਸਾਡੇ ਅਸੀਂ ਲੋਕਾਂ ਨੂੰ ਵੱਧ ਪ੍ਰਵਾਸੀਆਂ ਨੂੰ ਆਪਣੇ ਪੰਜਾਬੀਆਂ ਨੂੰ ਛੱਡ ਕੇ ਅਸੀਂ ਪ੍ਰਵਾਸੀਆਂ ਨੂੰ ਕਿਉਂ? ਕਿਉਂਕਿ ਅਸੀਂ ਆਪਣੇ ਬੰਦੇ ਦੀਆਂ ਲੱਤਾਂ ਖਿੱਚਣ ਦੀ ਆਦਤ ਪਈ ਹੋਈ ਆ ਸਾਨੂੰ।
6: ਬਿਲਕੁਲ,
8: ਇਹ ਗੱਲ ਕੌੜੀ ਜ਼ਰੂਰ ਆ। ਅਸੀਂ ਚਾਹੁੰਦੇ ਨੀ ਅੱਜ ਮੇਰੇ ਕਿਤੇ ਚਾਚੇ ਤਾਏ ਦੇ ਮੁੰਡੇ ਨੇ ਜੇ ਕੋਈ ਬਿਜ਼ਨਸ ਕੀਤਾ ਹੋਇਆ ਤਾਂ ਮੈਂ ਉਥੋਂ ਉਹ ਦੁਕਾਨ ਛੱਡ ਕੇ ਕਿਸੇ ਹੋਰ ਬੰਦੇ ਦੀ ਦੁਕਾਨ ਤੇ ਜਾਣਾ ਪਸੰਦ ਕਰੂੰਗਾ। ਕਿਉਂ? ਕਿਉਂਕਿ ਮੈਂ ਚਾਹੁੰਦਾ ਨੀ ਕਿ ਮੇਰੇ ਚਾਚੇ ਦਾ ਮੁੰਡਾ ਮੇਰੇ ਤੋਂ ਕਾਮਯਾਬ ਹੋ ਜੇ। ਇਹ ਸਾਡੀ ਆਪਣੀ ਸੋਚ ਆ। ਮੈਂ ਕੋਈ ਵੀ ਨੀ ਚਾਹੁੰਦਾ ਕਿ ਮੇਰਾ ਇਸ ਤਰੀਕੇ ਨਾਲ ਕਾਮਯਾਬ ਹੋਵੇ। ਅਸੀਂ ਲੱਤਾਂ ਖਿੱਚਣ ਪਏ ਹੋਏ ਇੱਕ ਦੂਜੇ ਦੀਆਂ, ਹੁੰਦੀ ਉਹਨੂੰ ਇਸ ਚੀਜ਼ ਦਾ ਮੌਕਾ ਮਿਲ ਜਾ।
6: ਬਿਲਕੁਲ,
8: ਇਸ ਤਰੀਕੇ ਨਾਲ ਹੀ ਪ੍ਰਵਾਸੀਆਂ ਨੇ ਸਾਡੇ ਪੰਜਾਬ ਦੇ ਵਿੱਚ ਰਾਜ ਕੀਤਾ, ਰਾਜ ਕਰਦੇ ਜਾ ਰਹੇ ਆ। ਪਰ ਮੈਂ ਬੀਤੇ ਦਿਨ ਦੀ ਗੱਲ ਦੱਸ ਦਿੰਦਾ ਕਿ ਲੁਧਿਆਣੇ ਦੇ ਵਿੱਚ ਪ੍ਰਵਾਸੀਆਂ ਨੇ ਪੰਜਾਬੀਆਂ ਦੀ ਗੱਡੀ ਘੇਰ ਕੇ ਪੰਜਾਬੀਆਂ ਦੀ ਉਹ ਕੁੱਟਮਾਰ ਕੀਤੀ ਜਿਹੜੀ ਕਿਸੇ ਨੇ ਕੀਤੀ ਨਾ ਹੋਵੇ। ਔਰ ਵੱਡੀ ਗੱਲ ਇਹ ਕਿ ਥਾਣੇ ਦੇ ਵਿੱਚ ਵੀ ਪੰਜਾਬੀਆਂ ਦੀ ਨਹੀਂ ਸੁਣਵਾਈ ਹੋਈ। ਜੇ ਪੁਲਿਸ ਕੋਲੇ ਗਏ ਤਾਂ ਪੁਲਿਸ ਨੇ ਵੀ ਇਹੀ ਕਹਿਤਾ, ਤੁਸੀਂ ਪ੍ਰਵਾਸੀਆਂ ਨਾਲ ਧੱਕਾ ਕਰਦੇ ਹੋ, ਤੁਸੀਂ ਪ੍ਰਵਾਸੀਆਂ ਨਾਲ ਧੱਕਾ ਕਰਦੇ ਹੋ। ਹੁਣ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸਥਿਤੀ ਉਹ ਹੋ ਗਈ ਆ ਕਿ ਜਿਹੜਾ ਕਾਨੂੰਨ ਵੀ ਆਪਣੀ ਸੁਣਵਾਈ ਨੀ ਹੋ ਰਹੀ, ਤੇ ਫਿਰ ਅਸੀਂ ਕੀ ਉਮੀਦ ਲਾਈਏ? ਪੰਜਾਬ ਦੀ ਡਾਵਾਡੋਲ ਸਥਿਤੀ ਹੈ ਤਾਂ ਮਾਰਸ਼ ਭਾਜੀ, ਕਿਉਂਕਿ ਜਿਹੜੀ ਵੀ ਸਰਕਾਰ ਬਣੀ, ਜਿਹੜਾ ਵੀ ਪੰਜਾਬ ਦੇ ਜਿਹਦੇ ਹੱਥ ਬਾਗ
6: ਜੀ,
8: ਉਹਨੇ ਪੰਜਾਬ ਨੂੰ ਲੁੱਟਿਆ।
6: ਤੁਹਾਡੀ ਆਵਾਜ਼ ਵਿੱਚੋਂ ਕੱਟ ਹੋ ਰਹੀ ਹੈ।
8: ਚਾਹੇ ਉਹ ਹਿਟਲਰ ਸੀ, ਚਾਹੇ ਜੋ
6: ਜੀ,
8: ਚਾਹੇ ਹਿਟਲਰ ਸੀ, ਚਾਹੇ ਜੋ ਮਰਜ਼ੀ ਸੀ, ਮੈਂ ਨਾ ਇੱਕ ਗੱਲ ਜ਼ਰੂਰ ਕਹੂੰਗਾ
6: ਜੀ
8: ਕਿ ਭਗਵੰਤ ਆਪਣੇ ਦਫ਼ਤਰ ਦੇ ਵਿੱਚੋਂ ਨਾ ਭਗਤ ਸਿੰਘ ਬੁਲਵਾ ਕੇ ਨਾ ਹਿਟਲਰ ਦੀ।
6: ਤੁਹਾਡੀ ਆਵਾਜ਼ ਰਾਣਾ ਜੀ, ਰਾਣਾ ਜੀ ਤੁਹਾਡੀ ਆਵਾਜ਼ ਕੱਟ ਹੋ ਰਹੀ ਹੈ ਜੀ। ਖੇਮਾ ਚਾਚਾ ਜੀ ਸੁਣਦੇ ਹੋ, ਤੁਹਾਡੀ ਆਵਾਜ਼ ਵਿੱਚੋਂ ਕੱਟ ਹੋ ਰਹੀ ਸੀ ਜੀ। ਰਾਣਾ ਜੀ ਪਲੀਜ਼ ਗੋ ਅਹੈਡ। ਹਾਂਜੀ,
8: ਇਹ ਕਹਿਣੀ ਚਾਹੁੰਦਾ ਵੀ ਭਗਵੰਤ ਮਾਨ ਦੇ ਦਫ਼ਤਰ ਦੇ ਵਿਚ ਜੋ ਫੋਟੋ ਲੱਗੀ ਹੈ,
6: ਹਾਂਜੀ,
8: ਉਹ ਭਗਤ ਸਿੰਘ ਦੀ ਲੱਗੀ ਹੈ ਨਾ, ਉਹ ਕੱਟ ਕੇ ਫੋਟੋ ਨਾ ਢੰਗ ਦੇਣੀ ਚਾਹੀਦੀ ਆ। ਹਿਟਲਰ ਦੀ ਤਰ੍ਹਾਂ ਰਾਜ ਕਰ ਰਹੇ ਭਗਵੰਤ
6: ਜੀ। ਆਈ ਥਿੰਕ ਰਾਣਾ ਜੀ ਤੁਹਾਡਾ ਜਿਹੜਾ ਸਪੀਕਰ ਹੈ ਜੀ ਉਹ ਬਲੂਟੂਥ ਨਾਲ ਕਨੈਕਟ ਹੋ ਕੇ ਵਾਪਸ ਮੁੜ ਕੇ ਕੱਟ ਹੋ ਰਿਹਾ ਵਿੱਚ, ਤੁਸੀਂ ਉਹਨੂੰ ਪਲੀਜ਼ ਠੀਕ ਕਰੋ ਜੀ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਆਓ ਫਿਰ ਹੁਣ ਕੁਝ ਇੱਕ ਚੋਣਵੀਆਂ ਖਾਸ ਖਬਰਾਂ ਜੋ ਪੰਜਾਬ ਦੀ ਰਾਜਨੀਤਿਕ ਨੂੰ ਲੈ ਕੇ ਰਾਣਾ ਜੀ ਜੋ ਡਿਸਕਲੋਜ਼ ਕਰਨ ਜਾ ਰਹੇ ਨੇ, ਤੁਸੀਂ ਵੀ ਵਿੱਚ ਵਿਚਾਰ ਜੇ ਆਪਣੀ ਟਿੱਪਣੀਆਂ ਕਰਨਾ ਚਾਹੁੰਦੇ ਤਾਂ 905-813-1300। ਰਾਣਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਭਾਈ ਅੰਮ੍ਰਿਤਪਾਲ ਖਾਲਸਾ ਤੇ ਮਾਨ ਸਰਕਾਰ ਨੂੰ ਕਹਿੰਦੇ ਕਿ ਵੱਡੇ ਪੱਧਰ ਤੇ ਲਿੱਤਾਂ ਨਿਸ਼ਾਨੇ ਤੇ, ਕੀ ਕਹਿਣਾ ਚਾਹੁੰਦੇ ਹੋ?
9: ਬਿਲਕੁਲ ਬਿਲਕੁਲ ਅਰਸ਼ ਭਾਜੀ, ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਰੈਲੀ ਸੀ ਮੋਗਾ ਜ਼ਿਲ੍ਹਾ ਦੇ ਵਿੱਚ ਧਰਮਕੋਟ ਦੇ ਵਿੱਚ। ਧਰਮਕੋਟ ਦੇ ਜਦੋਂ ਸੁਖਬੀਰ ਬਾਦਲ ਦੀ ਸਟੇਜ ਤੇ ਆਉਂਦੇ ਤਾਂ ਆਉਣ ਸਾਰ ਉਹਨਾਂ ਨੇ ਪੰਜਾਬ ਨੂੰ ਨਿਸ਼ਾਨੇ ਤੇ ਲੈਂਦਿਆਂ ਤਿੱਖੇ ਨਿਸ਼ਾਨੇ ਕੱਸੇ। ਉਹਨਾਂ ਨੇ ਇੱਥੋਂ ਜੇਕਰ ਗੱਲ ਕਹਿਤੀ ਕਿ ਇਹ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ ਅੰਮ੍ਰਿਤਪਾਲ ਹੁਣੀ, ਤਾਂ ਉਹ ਕਹਿੰਦਾ ਜਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਨਾ ਉਹ ਮੈਦਾਨ ਛੱਡ ਕੇ ਭੱਜਦੇ ਨੇ, ਹੁੰਦੇ ਉਹ ਮੈਦਾਨ ਦੇ ਵਿੱਚ ਖੜਦੇ ਆ, ਤੇ ਉਹ ਕਹਿੰਦਾ ਜੇ ਦੋ ਗੱਡੀਆਂ ਪੁਲਿਸ ਦੀਆਂ ਆ ਜਾਣ ਤਾਂ ਅੰਮ੍ਰਿਤਪਾਲ ਖਾਲਸਾ ਛੱਡ ਕੇ ਭੱਜ ਗਿਆ ਸੀ ਤੇ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਤੇ ਕਿੱਥੇ ਕਦੇ ਕਿੱਥੇ ਕਦੇ ਸਕੂਟਰ ਮੋਟਰਸਾਈਕਲਾਂ ਤੇ ਗੱਡੀਆਂ ਛੱਡ ਕੇ ਭੱਜਿਆ। ਉਹ ਕਹਿੰਦਾ ਜੇ ਖਾਲਿਸਤਾਨ ਬਣਾਉਣਾ ਹੀ ਸੀ ਤਾਂ ਫਿਰ ਖੜਦਾ, ਕਹਿੰਦਾ ਫਿਰ ਉਹਦੀ ਹੋਰ ਚੜਾਈ ਹੋਣੀ ਸੀ, ਕਹਿੰਦਾ ਮੈਂ ਦੋਸ਼ੀ ਨੀ, ਮੈਨੂੰ ਗ੍ਰਿਫ਼ਤਾਰ ਕਰੋ ਜਿੱਥੋਂ ਮਰਜ਼ੀ ਕਰੋ। ਉਹ ਕਹਿੰਦਾ ਫਿਰ ਮਹੀਨਾ ਲੁਕਣ ਦੀ ਕੀ ਲੋੜ ਪੈ ਗਈ, ਫਿਰ ਲੱਭ ਕੇ ਗ੍ਰਿਫ਼ਤਾਰ ਆਪਣੀ ਆਪ ਗ੍ਰਿਫ਼ਤਾਰੀ ਦਿੱਤੀ। ਇਸ ਤਰੀਕੇ ਨਾਲ ਵਾਰਸ ਪੰਜਾਬ ਦੇ ਵਿੱਚ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਸ਼ਾਮਲ ਹੋਏ ਆ ਉਹਨਾਂ ਨੇ ਉਹਨਾਂ ਤੇ ਨਿਸ਼ਾਨਾ ਵੀ ਕੱਸਿਆ, ਉਹਨਾਂ ਨੇ ਮਨਪ੍ਰੀਤ ਆਲੀ ਤੇ ਨਿਸ਼ਾਨਾ ਵੀ ਕੱਸਿਆ। ਉਹਨਾਂ ਨੇ ਇਹ ਵੀ ਕਿਹਾ ਕਿ ਮਨਪ੍ਰੀਤ ਆਲੀ ਦੇ ਪਰਿਵਾਰ ਦੇ ਹਾਲਾਤ ਦੇਖੋ, ਉਹਨਾਂ ਦਾ ਬੱਚਾ ਜਿਹੜਾ ਉਹ ਦਾੜੀ ਕੱਟ ਕੇ ਰੱਖਦਾ, ਉਹਨਾਂ ਦਾ ਭਰਾ ਜਿਹੜਾ ਉਹ ਵੀ ਦਾੜੀ ਕੱਟ ਕੇ ਰੱਖਦਾ, ਤੇ ਜੇ ਕਹਿੰਦਾ ਹੁਣ ਇਹ ਖਾਲਿਸਤਾਨ ਬਣਾਉਣ ਦੀਆਂ ਗੱਲਾਂ ਕਰ ਰਹੇ ਆ, ਪਹਿਲਾਂ ਇਹਨਾਂ ਨੂੰ ਆਪਣੇ ਘਰ ਦੇ ਹਾਲਾਤ ਸਹੀ ਕਰ ਲੈਣੇ ਚਾਹੀਦੇ ਆ। ਇਸੇ ਤਰੀਕੇ ਨਾਲ ਉਹਨਾਂ ਨੇ ਅੰਮ੍ਰਿਤਪਾਲ ਦੇ ਭਰਾ ਤੇ ਵੀ ਨਿਸ਼ਾਨੇ ਕੱਸੇ। ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡਾ ਭਰਾ ਚਿੱਟੇ ਦਾ ਸੇਵਨ ਕਰਦਾ, ਤੇ ਜੇ ਤੁਸੀਂ ਆਪਣੇ ਭਰਾ ਦਾ ਚਿੱਟਾ ਨੀ ਬੰਦ ਕਰਾ ਸਕੇ ਤਾਂ ਜਿਹੜੀ ਤੁਸੀਂ ਲਹਿਰ ਤੋਰੀ ਸੀ ਵਾਰਸ ਪੰਜਾਬ ਦੀ ਨਾਲ, ਉਹ ਲਹਿਰ ਦੇ ਵਿੱਚ ਤੁਸੀਂ ਚਿੱਟਾ ਬੰਦ ਕਰਨ ਦੇ ਦਾਅਵੇ ਕਰ ਰਹੇ ਸੀ, ਕਹਿੰਦਾ ਫਿਰ ਤੁਸੀਂ ਆਪਣਾ ਘਰ ਪਹਿਲਾਂ ਸੁਧਾਰੋ, ਪਹਿਲਾਂ ਆਪਣੀ ਪੀੜੀ ਥੱਲੇ ਸੁੱਟਾਂ ਮਾਰੋ, ਆਪਣੇ ਭਰਾ ਦਾ ਚਿੱਟਾ ਨੀ ਬੰਦ ਕਰ ਰਹੇ ਸੀ ਤੇ ਤੁਸੀਂ ਹੁਣ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ। ਤੇ ਫਿਰ ਦੂਸਰੀ ਗੱਲ ਉਹਨਾਂ ਨੇ ਵੱਡੀ ਗੱਲ ਇਹ ਕਹੀ ਕਿ ਜਿਹੜੀ ਝਾੜੂ ਦੀ ਬੀ ਟੀਮ ਆ ਵਾਰਸ ਪੰਜਾਬ, ਇਹ ਸਿਰਫ ਝਾੜੂ ਦੀ ਬੀ ਟੀਮ ਹੀ ਆ, ਇਹ ਕੋਈ ਵੱਖਰੀ ਨਹੀਂ, ਇਹ ਝਾੜੂ ਵਾਲਿਆਂ ਨੇ ਹੀ ਉਹਨਾਂ ਨੂੰ ਖੜਾ ਕੀਤਾ ਇੱਕ ਪਾਲਿਸੀ ਖੇਡਣ ਵਾਸਤੇ ਕਿ ਜੇਕਰ ਸਾਡੀ ਸਰਕਾਰ ਨਹੀਂ ਬਣ
6: ਜੀ
9: ਤਾਂ ਸਰਕਾਰ ਬਣਾਉਣ ਵਾਸਤੇ ਵਾਰਸ ਪੰਜਾਬ ਦੀ ਬੀ ਟੀਮ ਲੱਭੀ ਉਹਨਾਂ ਨੇ, ਬੀ ਟੀਮ ਲੱਭ
6: ਜੀ
9: ਖੜੀ ਕੀਤੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਸੀ ਤਾਂ ਉਦੋਂ ਤੋਪਾਂ ਦੇ ਗੋਲਿਆਂ ਦੇ ਮੂਹਰੇ ਵੀ ਉਹ ਖੜੇ ਆ, ਭੱਜਣ ਦੀ ਲੋੜ ਨਹੀਂ ਪਈ। ਐਸੀ ਕੋਈ ਮੋਰਚਾ ਵੀ ਜੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਇਆ ਉਹ ਨਹੀਂ ਬਚੇ। ਨਰਸ ਭਾਜੀ ਗੱਲ ਇਹ ਹੈ ਕਿ
6: ਜੀ
9: ਇਸ ਗੱਲ ਦਾ ਸਬੂਤ ਸੀ ਕਿ ਕਿਤੇ ਨਾ ਕਿਤੇ ਸੁਖਬੀਰ ਬਾਦਲ ਪੂਰੀ ਸਿਆਸਤ ਦੇ ਵਿੱਚ ਹੁਣ ਆਪ ਪੱਬਾਂ ਭਾਰ ਹੋਏ ਹੋਏ ਆ ਤੇ ਹਲਚਲ ਵੱਡੀ ਸਿਆਸਤ ਹੋ ਰਹੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਸਾਬਕਾ MLA ਇਸ ਟਾਈਮ ਵਾਰਸ ਪੰਜਾਬ ਦੀ ਟੀਮ ਦੇ ਹਿੱਸਾ ਬਣ ਚੁੱਕੇ ਸੀ। ਕੱਲ ਪੰਜਾਬ ਦੀ ਟੀਮ ਦੇ ਜਿਹੜੀ ਪਕੜ ਆ ਉਹ ਪੰਜਾਬ ਦੇ ਵਿੱਚ ਮਜ਼ਬੂਤ ਕਰਦੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਸਾਰੇ MLA ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ MLA ਜਿੰਨੇ ਵੀ ਪਾਰਟੀਆਂ ਦੇ ਜਿੰਨੇ ਵੀ MLA ਕੱਢੇ ਹੋਏ ਸੀ ਜਿਨ੍ਹਾਂ ਨੂੰ ਪਾਰਟੀਆਂ ਨਹੀਂ ਕੋਈ ਟੱਚ ਕਰ ਰਹੀਆਂ ਸੀ, ਤਾਂ ਉਹ ਸਾਰੇ ਦੇ ਸਾਰੇ MLA ਚਾਹੇ ਉਹ ਕਾਂਗਰਸ ਦੇ ਹੋਏ ਚਾਹੇ ਆਮ ਆਦਮੀ ਪਾਰਟੀ ਦੇ ਹੋਏ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਏ, ਉਹ ਸਾਰੇ ਇੱਕ ਲਾਈਨ ਬਣਾ ਕੇ ਵਾਰਸ ਪੰਜਾਬ ਦੇ ਵਿੱਚ ਹਿੱਸਾ ਬਣਦੇ ਜਾ ਰਹੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਵਾਰਸ ਪੰਜਾਬ ਦੀ ਜਿਹੜੀ ਲਹਿਰ ਆ ਉਹ ਪਕੜ ਮਜ਼ਬੂਤ ਹੋ ਰਹੀ ਹੈ। ਆਪਾਂ ਹਰ ਰੋਜ਼ ਦੇਖਦੇ ਹਾਂ ਜਿੱਥੇ ਵੀ ਵਾਰਸ ਪੰਜਾਬ ਦੀ ਰੈਲੀ ਹੁੰਦੀ ਹੈ ਤਾਂ ਹਰ ਪਿੰਡ ਦੇ ਵਿੱਚੋਂ ਹਰ ਸ਼ਹਿਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕੀ ਉਹਨਾਂ ਨਾਲ ਸਮਰਥਨ ਕਰਨ ਜਾ ਰਹੇ ਆ। ਹੁਣ ਸੁਖਬੀਰ ਬਾਦਲ ਨੇ ਜੇਕਰ ਅੱਜ ਇੱਕ ਰੈਲੀ ਕੀਤੀ ਉਸਦੇ ਵਿੱਚ ਵੱਡਾ ਇਕੱਠ ਇਹ ਸਾਬਤ ਕੀਤਾ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਟਾਈਮ ਪੂਰੀ ਹਲਚਲ ਦੇ ਵਿੱਚ ਆ। ਆਸਪਾ ਜੀ ਆਪਾਂ ਬਹੁਤ ਵਾਰੀ ਦੇਖਿਆ ਕਿ ਬਹੁਤ ਸਾਰੀਆਂ ਰੈਲੀਆਂ ਤੇ ਨਾ ਜਿਹੜਾ ਇਕੱਠ ਆ ਘੱਟ ਹੁੰਦਾ, ਪਰ ਜੋ ਅੱਜ ਧਰਮਕੋਟ ਦੇ ਵਿੱਚ ਇਕੱਠ ਹੋਇਆ ਠਾਠਾ ਮਾਰਦਾ, ਮੈਨੂੰ ਇੰਜ ਲੱਗ ਰਿਹਾ ਸੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਦੁਬਾਰੇ ਪੰਜਾਬ ਦੇ ਵਿੱਚ ਕਿਤੇ ਨਵਾਂ ਹਲਚਲ ਦਾ ਖੜੀ ਕਰ
6: ਜੀ। 905-813-1320 ਤੇ ਤੁਸੀਂ ਆਪਣੇ ਹੁਣ ਲਾਈਨਸ ਓਪਨ ਕਰ ਚੁੱਕੇ ਹਾਂ ਜੀ, ਤੁਸੀਂ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ। ਮੈਂ ਖੇਮਾ ਜਾ ਚੁੱਕਾ ਜੀ, ਰਾਣਾ ਜੀ ਡਰਾਈਵ ਕਰ ਰਹੇ ਨੇ ਜੀ, ਮੋਹਾਲੀ ਤੋਂ ਵਾਪਸ ਜਗਰਾਉਂ ਜਾ ਰਹੇ ਨੇ ਕੁਝ ਕੰਮ ਕਰਦੇ, ਸੋ ਜੇ ਤੁਹਾਨੂੰ ਥੋੜੀ ਜਿਹੀ ਡਿਸਟਰਬੈਂਸ ਨਜ਼ਰ ਆ ਰਹੀ ਹੈ ਜੀ ਤਾਂ ਅਸੀਂ ਪਹਿਲਾਂ ਹੀ ਖੇਮਾ ਦਾ ਜਾਚਕ ਮੰਗ ਰਹੇ ਜੀ, ਪਰ ਕੋਸ਼ਿਸ਼ ਸਾਡੀ ਪੂਰੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਡਿਟੇਲ ਦੇ ਨਾਲ ਖ਼ਬਰਾਂ ਸੁਣਾਈਆਂ ਜਾਣ। 905-813-1320 ਰਾਣਾ ਜੀ, ਪੰਜਾਬ ਦੀ ਅਮਨ ਸ਼ਾਂਤੀ ਤੇ ਫਿਰ ਉੱਠੇ ਸਵਾਲ
9: ਜੀ। ਹਰਸ਼ ਭਾਜੀ ਆਪਾਂ ਹਰ ਵਾਰੀ ਗੱਲ ਕੀਤੀ, ਕੱਲ ਵੀ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਲੈ ਕੇ, ਪਰ ਹਰਸ਼ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਿਹੜਾ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ ਬਿਆਨ ਦਿੰਦਾ ਤਾਂ ਉਹ ਹਰ ਵਾਰ ਇੱਕੋ ਗੱਲ ਹੀ ਕਹਿੰਦਾ। ਅੱਜ ਮੈਂ ਹਰਪਾਲ ਚੀਮਾ ਜੀ ਦੇ ਬਿਆਨ ਸੁਣ ਰਿਹਾ ਸੀ ਤਾਂ ਬੜੇ ਹਾਸੋ ਹੀ ਨੀ, ਬਿਆਨ ਸੁਣ ਕੇ ਮੈਂ ਕੱਲਾ ਵੀ 10-5 ਮਿੰਟ ਨਾ ਮੂੰਹ ਤੇ ਮੁਸਕਾਨ ਲਿਆਂਦੀ ਕਿ ਹਰਪਾਲ ਚੀਮਾ ਜੀ ਬਾਰ ਬਾਰ ਇੱਕੋ ਗੱਲ ਨੂੰ ਕਹਿ ਰਹੇ ਕਿ ਮੈਨੂੰ ਦੱਸੋ ਪੰਜਾਬ ਚ ਹਾਲਾਤ ਕਿੱਥੇ ਵਿਗੜੇ ਆ, ਮੈਨੂੰ ਇੱਕ ਵਾਰੀ ਕੋਈ ਉਸ ਕੇ ਬੰਦਾ ਦੱਸੇ। ਔਰ ਜਿਹੜੇ ਸਾਹਮਣੇ ਬੰਦੇ ਬੈਠੇ ਨਾ ਮੈਨੂੰ ਇੰਜ ਲੱਗਦਾ ਪਿਆ ਉਹ ਆਪਣੇ ਹੀ ਇਹਨਾਂ ਦੇ ਵਲੰਟੀਅਰ ਹੁੰਦੇ ਆ ਜਿਹੜੇ ਉੱਠ ਕੇ ਸਵਾਲ ਨੀ ਕਰਦੇ ਕਿ ਬਾਈ ਜੀ ਪੰਜਾਬ ਦੀ ਸ਼ਾਂਤੀ ਹੈ ਕਿੱਥੇ, ਪੰਜਾਬ ਚ ਦੱਸੋ ਕਿਹੜੇ ਕੋਨੇ ਤੇ ਪੰਜਾਬ ਚ ਸ਼ਾਂਤੀ। ਤਾਂ ਉਹ ਸਾਰੇ ਤਾੜੀਆਂ ਮਾਰ ਕੇ ਹੱਸ ਰਹੇ ਆ ਤੇ ਹਰਪਾਲ ਜੀ ਮੈਂ ਕਹਿੰਦਾ ਦੱਸੋ ਦੱਸੋ ਮੈਨੂੰ ਦੱਸੋ ਕਿੱਥੇ ਆ ਪੰਜਾਬ ਦੀ ਸ਼ਾਂਤੀ, ਅਮਨ ਸ਼ਾਂਤੀ ਕਿੱਥੇ ਵਿਗੜੀ ਆ, ਮੈਂ ਹੁਣ ਹੀ ਕਰਾਂ ਲੋਟ, ਮੈਨੂੰ ਦੱਸੋ ਸਾਰੀ ਬਰਕਰਾਰ ਹੈ ਤੁਹਾਡੀਆਂ ਅਫਵਾਹਾਂ ਵਾ। ਮੈਨੂੰ ਇਹ ਗੱਲ ਤੋਂ ਬੜੀ ਹੱਸ ਹੋਈ ਗੱਲ ਲੱਗੀ ਬਈ ਉਹਨੂੰ ਹਰਪਾਲ ਚੀਮਾ ਜੀ ਨੂੰ ਇੱਕ ਦਿਨ ਗੱਡੀ ਚ ਬਿਠਾ ਕੇ ਪੰਜਾਬ ਦੇ ਚਾਰੇ ਪਾਸਿਆਂ ਦੇ ਗੇੜਾ ਮਰਾਇਆ ਜਾਵੇ ਤਾਂ ਨਾਲੇ ਤਾਂ ਉਹਨੂੰ ਪਤਾ ਲੱਗ ਜੂ ਕਿ ਪੰਜਾਬ ਦੀ ਅਮਨ ਸ਼ਾਂਤੀ ਕਿੱਥੇ ਆ। ਔਰ ਨਾਲੇ ਇਹ ਵੀ ਦੇਖ ਲੈ ਵੀ ਬਿਨਾਂ ਗੰਨਮੈਨ ਤੋਂ ਗੇੜਾ ਕੱਢ ਕੇ ਦੇ ਲਓ, ਜੇ ਵੀ ਜੇ ਤਾਂ ਉਹ ਤੰਦਰੁਸਤ ਪਹੁੰਚ ਗਿਆ ਘਰੇ ਸਹੀ ਸਲਾਮਤ ਪਹੁੰਚ ਗਿਆ ਫਿਰ ਤਾਂ ਉਹ ਕਹਿ ਦੂ ਕਿ ਭਾਈ ਬਿਲਕੁਲ ਬਰਕਰਾਰ ਅਮਨ ਸ਼ਾਂਤੀ ਪੰਜਾਬ ਦੀ, ਤੇ ਜੇਕਰ ਨਾ ਪਹੁੰਚਿਆ ਤੇ ਫਿਰ ਉਹਨੂੰ ਆਪੇ ਪਤਾ ਲੱਗ ਜੂ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਵੀ ਉਹ ਚੀਜ਼ ਹੁੰਦੀ ਆ ਜਾਂ ਇਹ
6: ਜੀ
9: ਬਰਕਰਾਰ ਰੋਜ਼ ਆਮ ਆਦਮੀ
6: ਜੀ
9: ਦਾ ਵਿਗਲ ਵੱਜਦਾ ਜਾ ਰਿਹਾ ਉਵੇਂ ਉਵੇਂ ਆਦਮੀ ਆਮ ਆਦਮੀ ਪਾਰਟੀ ਪੂਰੀ ਚੰਗੀ ਤਰੀਕੇ ਨਾਲ ਘਿਰਦੀ ਜਾ ਰਹੀ ਆ। ਹੁਣ ਇੱਕ ਆਪਾਂ ਦੱਸ ਦਿੰਦੇ ਹਾਂ ਕਿ ਬੀਤੇ ਸਮੇਂ ਦੇ ਵਿੱਚ ਆਪਾਂ ਇੱਕ ਜਗਰਾਉਂ ਦੀ ਵੀਡੀਓ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਬੀਬੀ ਸਰਬਜੀਤ ਕੌਰ ਮਾਨੂੰਕੇ ਵੱਲੋਂ ਇੱਕ ਕੋਠੀ ਦਾ ਮਸਲਾ ਸਾਹਮਣੇ ਆਇਆ ਸੀ
6: ਜੀ।
9: ਤੇ ਆਪਾਂ ਬੀਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਐਸਾ ਫੈਸਲਾ ਕੱਢ ਕੇ ਲਿਆ ਰਹੇ ਹਾਂ ਜਿਸ ਦੇ ਵਿੱਚ ਇੱਕ ਪਲਾਟ ਦਾ ਕਰੋੜਾਂ ਰੁਪਏ ਦਾ ਪਲਾਟ ਆ ਜਿਸ ਤੇ ਕਬਜ਼ਾ ਕੀਤਾ ਹੋਇਆ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਵੱਲੋਂ ਔਰ ਪਲਾਟ ਦੇ ਬਿਲਕੁਲ ਪੇਪਰਾਂ ਸਮੇਤ ਸੀਸੀਟੀਵੀ ਕੈਮਰੇ ਦੇ ਫੁਟੇਜ ਸਮੇਤ ਚੰਗੀ ਤਰ੍ਹਾਂ ਪਰਿਵਾਰ ਦੇ ਨਾਲ ਖੁਲਾਸੇ ਬੈਠ ਕੇ ਕਰਾਂਗੇ ਕਿ ਸਾਹਮਣੇ ਆਊਗਾ ਸਾਰਾ ਦੁੱਧ ਦਾ ਦੁੱਧ ਦੇ ਪਾਣੀ ਦਾ ਪਾਣੀ ਕਿਹਨੇ ਉਸ ਪਲਾਟ ਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਸ ਤੇ ਕਬਜ਼ਾ ਕੀਤਾ ਹੋਇਆ। ਹੁਣ ਉਹ ਛੱਡਦਾ ਨਹੀਂ ਰਿਹਾ। ਪਰਿਵਾਰ ਵੱਲੋਂ ਵਾਰ ਵਾਰ ਪ੍ਰਸ਼ਾਸਨ ਨੂੰ ਦੁਹਾਈਆਂ ਦਿੱਤੀਆਂ ਜਾ ਰਹੀਆਂ, ਪਰਿਵਾਰ ਵੱਲੋਂ ਲੀਡਰ ਦੇ ਘਰ ਜਾ ਕੇ ਜਾਂਚ ਜਾਂ ਮਿੰਨਤਾਂ ਕੀਤੀਆਂ ਜਾ ਰਹੀਆਂ, ਪਰ ਲੀਡਰ ਸਾਹਿਬ ਦੇ ਕੰਨ ਦੇ ਵਿੱਚੋਂ ਜੋ ਨਹੀਂ ਸਰਕ ਰਹੀ। ਤਾਂ ਉਹਦਾ ਇਹ ਕਹਿਣਾ ਵੀ ਜੋ ਹੁੰਦਾ ਤੁਹਾਡੇ ਤੋਂ ਕਰ ਲਓ, ਜਿੰਨਾ ਚਿਰ ਮੈਂ ਬੈਠਾ ਉਨਾ ਚਿਰ ਤੁਹਾਡਾ ਪਲਾਟ ਇੱਥੇ ਰਹੂਗਾ, ਮੇਰੇ ਕੋਲ ਹੀ ਰਹੂਗਾ, ਮੇਰੇ ਜਾਣ ਤੋਂ ਬਾਅਦ ਕਹਿੰਦਾ ਜੋ ਮਰਜ਼ੀ ਹੋ ਜੇ ਪਰ ਜੋਨ ਪਲਾਟ ਮੇਰੇ ਕਬਜ਼ੇ ਚ। ਹੁਣ ਅਰਸ਼ ਭਾਜੀ ਗੱਲ ਇਹ ਆ ਵੀ ਇੱਕ ਬੰਦਾ ਆਪਣੀ ਮਿਹਨਤ ਦੇ ਜਾਇਦਾਦ ਦੇ ਨਾਲ ਕੋਈ ਪਲਾਟ ਖਰੀਦਦਾ, ਕੋਈ ਪ੍ਰੋਪਰਟੀ ਖਰੀਦਦਾ ਤਾਂ ਖਰੀਦਦਾ ਕਿ ਉਹ ਅੱਗੇ ਜਾ ਕੇ
6: ਕੁਛ ਬਣਾ ਸਕੇ,
9: ਜਦੋਂ ਵੇਚਿਆ ਜਾ ਸਕੂ ਜਾਂ ਬੱਚਿਆਂ ਦੇ ਵਿਆਹ
6: ਜੀ ਜੀ ਜੀ ਜੀ ਜੀ
9: ਕੁਛ ਨਾ ਕੁਛ ਹੱਲ ਕਰ
6: ਜੀ ਬਿਲਕੁਲ
9: ਪੱਤਾਂ ਦੇ ਜਾਇਦਾਦਾਂ ਦੇ ਕਬਜ਼ੇ ਕਰ ਲੈਣਗੇ ਤਾਂ ਫਿਰ ਆਪਾਂ ਕਿਹੜੀ ਕਹਿੰਦੇ ਕਿ ਪਾਰਟੀ ਪੰਜਾਬ ਦੇ ਵਿੱਚ ਫਿਰ ਮਾਨ ਸਾਹਿਬ ਆਪਣੇ ਬੋਰਡ ਲਾ ਦੇਵੇ ਜਿਹੜਾ ਉਹ ਕਹਿ ਰਿਹਾ ਕਿ ਇੱਕ ਵਾਰ ਫਿਰ ਤੋਂ ਯੂ ਟਰਨ ਲਏਗੀ ਆਮ ਆਦਮੀ ਪਾਰਟੀ, ਔਰ ਜਿਹੜੇ ਉਹ ਬੋਰਡ ਲਾ ਰਿਹਾ ਕਿ ਇੱਕ ਮੌਕਾ ਸਾਨੂੰ ਫਿਰ ਦਿੱਤਾ ਜਾਵੇ। ਮੈਨੂੰ ਲੱਗਦਾ ਉਹ ਅਰਬਾਂ ਦੇ ਹਿਸਾਬ ਨਾਲ ਰੁਪਏ ਖਰਚ ਕਰਕੇ ਕਰੋੜਾਂ ਦੇ ਰੁਪਏ ਖਰਚ ਕਰਕੇ ਪੰਜਾਬ ਦੇ ਵਿੱਚ ਐਡਵਰਟਾਈਜਮੈਂਟ ਪਹਿਲਾਂ ਹੀ ਕਰ ਦਿੱਤੀ
6: ਜੀ
9: ਗਈ ਲਾ ਗਈ ਮਾਨ ਸਾਹਿਬ ਨੂੰ ਰੱਖ ਲੈਣੇ ਚਾਹੀਦੇ ਆ। ਔਰ ਜਿਹੜੀ ਆਪਾਂ ਗੱਲ ਕਰਦੇ ਪੰਜਾਬ ਦੀ ਅਮਨ ਸ਼ਾਂਤੀ ਦੀ, ਤਾਂ ਅਰਸ਼ ਭਾਜੀ ਪੰਜਾਬ ਦੇ ਵਿੱਚ ਦਿਨ ਦਿਹਾੜੇ ਜੋ ਹਾਲਾਤ ਆ ਲੁੱਟਾਂ ਖੋਹਾਂ ਦੇ, ਤੁਸੀਂ ਇੱਕ ਨਾ ਮੈਂ ਦੱਸਣਾ ਚਾਹੁੰਦਾ ਪੂਰੇ ਪੰਜਾਬ ਦੀ ਸਥਿਤੀ ਕਿ ਹਰ ਰੋਜ਼ ਜੇਕਰ 10,000 ਪਰਚਾ ਦਰਜ ਹੁੰਦਾ ਪੂਰੇ ਪੰਜਾਬ ਦੇ ਵਿੱਚ, ਤਾਂ ਜਿਹਦੇ ਵਿੱਚੋਂ 7,000 ਪਰਚਾ ਲੁੱਟ ਖੋਹ ਚਿੱਟੇ ਵਾਲੇ ਦਾ, ਇਸ ਤੋਂ ਬਾਕੀ ਬਿਨਾ 3,000 ਪਰਚਾ ਉਹ ਹੋਊਗਾ ਜਿਹੜਾ ਲੜਾਈ ਝਗੜੇ ਦਾ ਹੋਊ ਜਾਂ ਹੋਰ ਹੋਊ ਨਜਾਇਜ਼ ਅਸਲੇ ਦਾ ਹੋਊ। ਇਹ ਸਿਰਫ ਇੱਕ ਲੁੱਟ ਖੋ ਤੇ ਚਿੱਟੇ ਵਾਲੇ ਦੇ ਪਰਚੇ ਆ ਜਿਹੜੇ ਦਿਨ ਦਿਹਾੜੇ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ, ਲਗਾਤਾਰ ਘਰੇਲੂ
6: ਜੀ
9: ਕੋਪਰੇਟ ਘਰਾਣਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਔਰ ਜਿੰਨਾ ਉਹ ਸਾਡੀ ਜਗਰਾਉਂ ਦੇ ਵਿੱਚ ਇੱਕੋ ਸੁਨਿਆਰੇ ਨੂੰ 3 ਵਾਰੀ ਫਰੋਤੀ ਮੰਗੀ ਗਈ, 3 ਵਾਰੀ ਇੱਕੋ ਸੁਨਿਆਰੇ ਦੀ ਦੁਕਾਨ ਤੇ ਫਾਇਰਿੰਗ ਕੀਤੀ ਗਈ ਆ। ਹੁਣ ਇਹ ਦੇਖੋ ਵੀ ਸਮਾਂ ਕਿੱਥੇ ਦੀ, ਇੱਕੋ ਸੁਨਿਆਰੇ ਨੂੰ ਟਾਰਗੇਟ ਕੀਤਾ ਜਾ ਰਿਹਾ, ਔਰ ਫਰੋਤੀ ਮੰਗਣ ਵਾਲੇ ਅਰਸ਼ ਭਾਜੀ ਕਾਨੂੰਨ ਪਤਾ ਨੀ ਸਮਝ ਨੀ ਆਉਂਦੀ, ਫੜ ਕੇ ਜੇਲ੍ਹ ਭੇਜ ਦਿੰਦੇ ਆ, 15 ਦਿਨਾਂ ਬਾਅਦ ਬੇਲ ਕਰਾ ਕੇ ਫੇਰ ਆ ਜਾਂਦੇ ਆ, ਫਿਰ ਫਰੋਤੀ ਮੰਗਦੇ ਆ, ਫਿਰ ਫੜ ਕੇ ਜੇਲ੍ਹ ਭੇਜ ਦਿੰਦੇ, 20-25 ਦਿਨਾਂ ਬਾਅਦ ਫਿਰ ਬੇਲ ਤੇ ਆ ਜਾਂਦੇ। ਇੱਕੋ ਬੰਦੇ ਨੇ 10 ਵਾਰੀ ਫਰੋਤੀ ਮੰਗੀ, 28 ਪਰਚੇ ਦਰਜ, 15-20 ਦਿਨਾਂ ਬਾਅਦ ਆ ਕੇ ਫਿਰ ਉਹੀ ਕੰਮ ਕਰ ਲੈਂਦਾ, ਫਰੋਤੀ ਮੰਗ ਲੈਂਦਾ, ਫੜਿਆ ਜਾਂਦਾ ਨਜਾਇਜ਼ ਅਸਲੇ ਦੇ ਨਾਲ। ਹੁਣ ਅਰਸ਼ ਭਾਜੀ ਇੱਕੋ ਬੰਦੇ ਦੇ 28 ਮੁਕੱਦਮੇ ਦਰਜ ਆ
6: ਜੀ,
9: ਜਗਰਾਉਂ ਦੇ ਸਾਡੇ ਨੇੜਲੇ ਪਿੰਡ ਚਗਰ ਦਾ ਬੰਦਾ, 28 ਮੁਕੱਦਮੇ ਦਰਜ ਆ ਤੇ ਹਰ ਵਾਰੀ ਅਸਲਾ ਉਹਦੇ ਕੋਲੇ ਹੁੰਦਾ, ਜਦੋਂ ਫੜਿਆ ਜਾਂਦਾ ਤੇ ਉਦੋਂ ਅਸਲਾ ਉਹ ਫੜਿਆ ਜਾਂਦਾ। ਅੱਜ ਤੀਕਰ ਪੁਲਿਸ ਨੇ ਇਹ ਨਹੀਂ ਪਤਾ ਕੀਤਾ ਕਿ ਤੁਹਾਨੂੰ ਅਸਲਾ ਆਉਂਦਾ ਕਿੱਥੋਂ, ਤੁਸੀਂ ਗਾਹ ਅੱਗੇ ਕੀ ਤੋਂ ਲੈਂਦੇ ਆ। ਜੇਕਰ ਉਹ 28 ਮੁਕੱਦਮੇ ਦਰਜ ਆ, 28 ਵਾਰੀ ਉਹ ਤੋਂ ਅਸਲਾ ਫੜਿਆ ਗਿਆ, ਤੇ ਜਿਹੜਾ ਅਸਲਾ ਫੜਿਆ ਗਿਆ ਉਹ ਪੁਲਿਸ ਆਪਣੇ ਜਮ੍ਹਾਂ ਕਰ ਲੈਂਦੀ, ਇੱਥੇ ਮਾਲਖਾਨੇ ਦੇ ਵਿੱਚ ਜਮ੍ਹਾਂ ਕਰ ਲੈਂਦੀ, ਤੇ ਜਦੋਂ ਦੂਸਰੀ ਵਾਰੀ ਫੜਿਆ ਜਾਂਦਾ ਉਹਦੇ ਕੋਲ ਫਿਰ ਅਸਲਾ ਫੜਿਆ ਜਾਂਦਾ। ਹੁਣ ਅੱਜ ਤੀਕਰ ਪੁਲਿਸ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਫਲਾਨੇ ਬੰਦੇ ਤੋਂ ਇਹ ਅਸਲਾ ਖਰੀਦਦਾ, ਫਲਾਨਾ ਬੰਦਾ ਸਪਲਾਇਰ ਅਸਲੇ ਦਾ, ਉਹ ਗਾਂਹ ਕਿੱਥੋਂ ਲਿਆਉਂਦਾ, ਇਹਦੀਆਂ ਤਾਰਾਂ ਕਿੱਥੇ ਜੁੜਦੀਆਂ। ਸਿਰਫ ਇੱਕ ਉਸਦੇ ਪੜਨ ਦਿਖ ਰਹੀ ਸੀਮਤ ਆ, ਬਾਕੀ ਸਾਰੇ ਮੁਕੱਦਮੇ ਤੇ ਇੱਕ ਮਿੱਟੀ ਪਾ ਦਿੱਤੀ ਜਾਂਦੀ ਹੈ
6: ਜੀ ਜੀ।
9: ਸਿਰਫ ਲੋਕਾਂ ਨੂੰ ਦਿਖਾਇਆ ਜਾਂਦਾ ਕਿ ਬਈ ਆਹ ਬੰਦਾ ਫੜ ਲਿਆ, ਇਹਦੇ ਕੋਲ ਅਸਲਾ ਫੜਿਆ, ਇਹਦੇ ਕੋਲ ਕੋਈ ਮੰਨ ਲਓ ਪਰਪਲ ਲਈ ਕੋਈ ਨਸ਼ੀਲਾ ਪਾਊਡਰ ਫੜ ਲਿਆ, ਤਾਂ ਇਹਨਾਂ ਨੇ ਇਹ ਨਾਲ ਐਫ ਆਈ ਏ ਦੇ ਵਿੱਚ ਨਹੀਂ ਦਰਜ ਕਰਦੇ ਕਿ ਇਹ ਨਸ਼ੀਲਾ ਪਾਊਡਰ ਵਿੱਚ ਫੜਿਆ ਕਿਹਦੇ ਕੋਲੋਂ ਆ, ਇਸ ਬੰਦੇ ਨੇ ਕਿੱਥੋਂ ਪਰਚੇਸ ਕੀਤਾ, ਉਹ ਗਾਂਹ ਵਾਲਾ ਬੰਦੇ ਨੇ ਕਿੱਥੋਂ ਖਰੀਦਿਆ ਸੀ, ਗਾਂਹ ਵਾਲੀਆਂ ਬੰਦੇ ਦੀਆਂ ਤਾਰਾਂ ਕਿਤੇ ਪਾਕਿਸਤਾਨ ਨਾਲ ਤਾਂ ਨੀ ਜੁੜਦੀਆਂ, ਕਿਤੇ ਕੋਈ ਬਾਰਡਰ ਤੋਂ ਚੀਜ਼ ਇੱਧਰ ਤਾਂ ਨੀ ਆ ਰਹੀ। ਇਹ ਸਭ ਸਵਾਲਾਂ ਦੇ ਵਿਸ਼ੇ ਰਹਿ ਜਾਂਦੇ ਆ, ਸਿਰਫ ਗੱਲਾਂ ਬਾਤਾਂ ਦੇ ਵਿੱਚ ਇਹ
6: ਜੀ
9: ਨਾ ਪੜਿਆ। ਐਫ ਆਈ ਆਰ ਉਸੇ ਬੰਦੇ ਦੇ ਨਾਲ ਹੀ ਕਮਾਈ ਜਾਂਦੀ ਆ
6: ਜੀ ਰਾਣਾ ਜੀ ਬਹੁਤ ਬਹੁਤ ਸ਼ੁਕਰੀਆ, ਟਾਈਮ ਸਾਨੂੰ ਆਗਿਆ ਨਹੀਂ ਦੇ ਰਿਹਾ, ਅੱਜ ਮੈਨੂੰ ਪਤਾ ਥੋੜੀ ਜਿਹੀ ਜ਼ਿਆਦਾ ਡਿਸਟਰਬੈਂਸ ਆ ਰਹੀ, ਮਜ਼ਾ ਨਹੀਂ ਆ ਰਿਹਾ ਸੀ ਅੱਜ ਗੱਲ ਕਰਨ ਦਾ, ਪਰ ਖੈਰ ਤੁਸੀਂ ਆਪਣੀ ਗੱਲਬਾਤ ਸਪਸ਼ਟ ਕਰ ਚੁੱਕੇ ਹੋ ਜੀ, ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਖੁੱਲ ਕੇ ਹੋਰ ਗੱਲਾਂ ਬਾਤਾਂ ਕਰਾਂਗੇ ਜੀ। ਥੈਂਕ ਯੂ ਸੋ ਮਚ ਟਾਈਮ ਦੇ ਲਈ, ਸ਼ੁਕਰੀਆ, ਧੰਨਵਾਦ, ਥੈਂਕ ਯੂ ਜੀ,
9: ਥੈਂਕ ਯੂ ਜੀ।
6: ਖੇਮਾ ਚਾਚੀ ਜੀ, ਅੱਜ ਥੋੜੀ ਜਿਹੀ ਡਿਸਟਰਬੈਂਸ ਆ ਰਹੀ ਸੀ ਜੀ, ਐਂਡ ਬਿਕਾਜ਼ ਰਾਣਾ ਜੀ ਚੰਡੀਗੜ੍ਹ ਤੋਂ ਵਾਪਸ ਜਗਰਾਉਂ ਸ਼ਹਿਰ ਜਾ ਰਹੇ ਸਨ, ਸੋ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸਟੈਬਿਲਿਟੀ ਦੇ ਨਾਲ ਪ੍ਰੋਗਰਾਮ ਕੀਤਾ ਜਾਵੇ। ਵਕਤ ਇੱਕ ਨਿੱਕੀ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀਰ ਅਵਤਾਰ ਕਟਾਰੀਆ ਜੀ ਹੋਣਾ ਵੱਲੋਂ ਸਪਾਂਸਰ ਕੀਤਾ ਜਾ ਰਿਹਾ, ਤੇ ਨਾਲ ਦੀ ਨਾਲ ਸਵੀਟ ਮਹਿਲ ਤੋਂ ਸੁਖਰਾਜ ਕੰਗ ਜੀ ਹੋਣਾ ਵੱਲੋਂ।
10: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: महल
1: ओ यार ना आता दस दे
0: स्वीट महल स्वीट महल स्वीट महल
2: ਕੁਆਲਿਟੀ ਵਾਲਾ ਸਾਫ ਸੁਥਰਾ ਵੈਜ ਤੇ ਨਾਨ ਵੈਜ ਖਾਣਾ 100 ਤੋਂ 1000 ਬੰਦਿਆਂ ਦੀ ਕੇਟਰਿੰਗ ਲਈ ਪੂਰਾ ਇੰਤਜ਼ਾਮ ਸਵੀਟ ਮਹਿਲ ਦੇ ਨਵੇਂ ਤੇ ਤੀਜੇ ਕੇਟਰਿੰਗ ਟਰੱਕ ਵਿੱਚ ਸਵੀਟ ਮਹਿਲ ਰੈਸਟੋਰੈਂਟ ਇਨ ਰੈਕਸਡੇਲ 416-6169-9991
0: ਸਵੀਟ ਮਹਿਲ
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, Kailor Transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist.
3: HK Movers.
6: HK Movers.
7: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂਐਫਏ ਲੋਇਰਸ
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਅ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
7: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889
9: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ ਜੇਕਰ ਟ੍ਰੈਫਿਕ ਟਿਕਟ ਸਮਾਲ ਕਲੇਮ ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਜੇ ਕਲੋਟੀ ਯੋਰ ਰੈਕਡ ਮੈਟਰਸ ਯੂ ਮਸਟ ਟੇਕ ਐਕਸਟਰਾ ਕੇਅਰ ਨਾਓ ਨਿਊ ਲੋਕੇਸ਼ਨ 7920 ਹਿਊਰੰਟਾਰੀਓ ਸਟਰੀਟ ਯੂਨਿਟ 43 ਇਨ ਬ੍ਰੈਂਪਟਨ 905-796-5656 ਦੈਟਸ 905-790-5656 ਜੇ ਕਲੋਟੀ ਟ੍ਰਾਈਡ ਟਰਸਟਿਡ ਮੋਸਟ ਇਫੈਕਟਿਵ
10: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ ਟੀਮ ਮਨਜੀਤ ਦੇ ਮਨਜੀਤ ਸਿੰਘ ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca
11: ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ
12: ਸਸਤਾ

ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਆਯੁਸ਼ ਚਾਵਲਾ। ਬਹੁਤ ਸਾਰੀਆਂ ਕਹਿ ਲਓ ਕਿ ਧੰਨਵਾਦ ਜੀ ਤੁਹਾਡਾ, ਤੁਸੀਂ ਆਫ ਦੀ ਏਅਰ ਸਾਨੂੰ ਫੀਡਬੈਕ ਦੇ ਰਹੇ ਹੋ ਜੀ, ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਜਿਸ ਏਰੀਆਜ਼ ਦੇ ਵਿੱਚ ਪ੍ਰੋਗਰਾਮ ਪਹਿਲੋਂ ਨਹੀਂ ਆ ਰਿਹਾ ਸੀ ਉਨ੍ਹਾਂ ਏਰੀਆਜ਼ ਦੇ ਵਿੱਚ ਪ੍ਰੋਗਰਾਮ ਕਹਿ ਲਓ ਕਿ ਹਿੱਟ ਹੋ ਰਿਹਾ, ਐਂਡ ਕਾਫੀ ਕਾਲਸ ਤੁਹਾਡੇ ਆ ਰਹੇ ਨੇ ਕਿ ਅਰਸ਼ ਕਿਹੜੇ ਕਿਹੜੇ ਹੋਸਟ ਇਸ ਪ੍ਰੋਗਰਾਮ ਦੇ ਵਿੱਚ ਆਉਣ ਜਾ ਰਹੇ ਨੇ। ਐਜ਼ ਯੂ ਨੋ ਹਾਲੇ ਤਾਂ ਸਿਰਫ ਦੂਜਾ ਹਫ਼ਤਾ ਹੀ ਹੈ ਤੇ ਟਾਵਰ ਦੇ ਉੱਤੇ ਕੰਮ ਹੋ ਰਿਹਾ, ਸੋ ਕਹਿੰਦੇ ਨੇ ਕਿ ਸਬਰ ਦਾ ਫਲ ਬੜਾ ਮਿੱਠਾ ਹੁੰਦਾ ਜੀ। ਲਿਸਟ ਬਹੁਤ ਸੋਹਣੀ ਹੈ ਜੀ, ਬੜੇ ਕਹਿ ਲਓ ਕਿ ਸੂਝਵਾਨ ਹੋਸਟ ਅਤੇ ਪੱਤਰਕਾਰ ਇਸ ਸ਼ੋਅ ਨੂੰ ਇਸ 1320 ਨੂੰ ਜੁਆਇਨ ਕਰਨ ਜਾ ਰਹੇ ਨੇ, ਮੈਨੂੰ ਬੜੀ ਖੁਸ਼ੀ ਹੈ। ਵੈਸੇ ਤਾਂ ਨਾਮ ਮੇਰੇ ਕੋਲ ਸਾਰੇ ਆ ਚੁੱਕੇ ਆ, ਬਟ ਜਿੰਨਾ ਚਿਕਰ ਕੰਟਰੈਕਟ ਸਾਈਨ ਨਹੀਂ ਹੋ ਜਾਂਦੇ ਉਨ੍ਹਾਂ ਚਿਕਰ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ, ਬਟ ਵੱਡੀ ਤਾਦਾਦ ਦੇ ਵਿੱਚ ਜਿੰਨੇ ਵੀ ਸਾਡੇ ਕਹਿ ਲਓ ਕਿ ਚਾਹੁਣ ਵਾਲੇ ਨੇ ਜੀ, ਤੁਹਾਡੇ ਫੇਵਰੇਟ ਹੋਸਟ 1320 ਤੇ ਸੁਣਾਈ ਦੇਣਗੇ ਕ੍ਰਿਸਟਲ ਕਲੀਅਰ, ਤੇ ਹੋਰ ਵੀ ਅਪਡੇਟਸ ਆਪਾਂ ਇਸ ਸ਼ੋਅ ਦੇ ਵਿੱਚ ਲੈ ਕੇ ਆ ਰਹੇ ਹਾਂ। ਸੋ ਅਗਰ ਤੁਸੀਂ ਸੈਟਰਡੇ ਸੰਡੇ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ, ਚਾਹੇ ਉਹ ਇੱਕ ਘੰਟਾ ਹੋਵੇ ਚਾਹੇ ਉਹ ਦੋ ਘੰਟੇ ਹੋਣ, ਜ਼ਰੂਰ ਮੇਰੀ ਟੀਮ ਨਾਲ ਸੰਪਰਕ ਪੈਦਾ ਕਰ ਲਿਓ ਜੀ। 416-303-1515 ਤੇ ਮੇਰੀ ਟੀਮ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਐਡਵਰਟਾਈਜ਼ਰਸ, ਅਗਰ ਤੁਸੀਂ ਆਪਣਾ ਵਪਾਰ ਬਿਜ਼ਨਸ ਟਾਪ ਆਫ ਦੀ ਆਵਰ ਐਡਸ ਤੁਸੀਂ ਚਲਾਉਣਾ ਚਾਹੁੰਦੇ ਹੋ ਤਾਂ ਸਾਨੂੰ ਬੜੀ ਦਿਲੋਂ ਖੁਸ਼ੀ ਹੋਵੇਗੀ। ਮੈਨੂੰ ਤੁਸੀਂ ਕਾਲ ਕਰ ਸਕਦੇ ਹੋ 416-303-1515 ਸਿੰਸ ਇਹ ਕਹਿ ਲਓ ਕਿ ਜਦੋਂ ਦਾ ਵੀ ਇਹ 1300 ਵੀ ਮੁੜ ਕੇ ਵਾਪਸ ਆਇਆ ਜੀ, ਖੁਸ਼ੀਆਂ ਲੈ ਕੇ ਆਇਆ ਲੋਕਾਂ ਦੇ ਘਰਾਂ ਦੇ ਵਿੱਚ। ਹੁਣ ਤਾਂ ਜੀ ਅਸੀਂ ਆ ਗਏ ਹਾਂ ਆਕਾਸ਼ਵਾਣੀ ਦੀਆਂ ਲਹਿਰਾਂ ਤੇ, ਬਸ ਅਸੀਂ ਇਹੀ ਅਰਦਾਸ ਕਰਦੇ ਹਾਂ, ਇਹੀ ਬੇਨਤੀ ਕਰਦੇ ਕਿ ਜਿਹੜੇ ਸਾਡੇ ਚਾਹੁਣ ਵਾਲੇ ਨੇ, ਜਿਹੜੇ ਸਾਡੇ ਪਿਆਰ ਕਰਦੇ ਨੇ, ਉਹ ਇਸ ਸਟੇਸ਼ਨ ਦੇ ਨਾਲ ਬਣੇ ਰਹਿਣ ਤੇ ਦੋਸਤਾਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਜ਼ਰੂਰ ਦੱਸੋ ਕਿ 70 ਸਾਲ ਪੁਰਾਣਾ ਸਟੇਸ਼ਨ 1320 AM ਇੱਕ ਵਾਰੀ ਫਿਰ ਤੋਂ ਮੁੜ ਆਕਾਸ਼ਵਾਣੀ ਦੀਆਂ ਲਹਿਰਾਂ ਤੇ ਲਹਿਰਾ ਰਿਹਾ ਜੀ, ਐਂਡ ਆ ਚੁੱਕਾ ਜੀ। ਤੇ ਵੱਖ ਵੱਖ ਥਾਵਾਂ ਤੇ ਤੁਸੀਂ ਹੁਣ ਇਹਦੀਆਂ ਬਿਲਬੋਰਡਸ, ਐਡਵਰਟਾਈਜ਼ਮੈਂਟਸ ਅਤੇ ਨਾਲ ਦੀ ਨਾਲ ਪ੍ਰਮੋਸ਼ਨਸ ਵੀ ਬਹੁਤ ਜਲਦ ਦੇਖਣ ਜਾ ਰਹੇ ਹੋ। ਸਾਡਾ ਸਟੇਟ ਆਫ ਦੀ ਆਰਟ ਸਟੂਡੀਓ ਡਿਕਸੀ ਅਤੇ ਡਰੂ ਤੇ ਆਲਮੋਸਟ ਤਿਆਰ ਬਰ ਤਿਆਰ ਹੈ ਜੀ, ਜਿੱਥੇ ਸਾਡੇ ਸਾਰੇ ਹੋਸਟ ਨੂੰ ਸਟੇਟ ਆਫ ਦੀ ਆਰਟ ਫੈਸਿਲਿਟੀ ਮਿਲੇਗਾ ਜੀ, ਜਿੱਥੇ ਤੁਹਾਨੂੰ ਇਹ ਜਿੰਨੇ ਵੀ ਹੋਸਟ ਨੇ ਉਹਨਾਂ ਦੀ 4K HD ਕੁਆਲਿਟੀ ਦੇ ਵਿੱਚ ਵੀਡੀਓਜ਼ ਵੀ ਨਜ਼ਰ ਆਉਣਗੀਆਂ ਤੇ ਬਹੁਤ ਕੁਝ ਹੋਰ ਪਟਾਰੇ ਦੇ ਵਿੱਚ ਅਸੀਂ ਲੈ ਕੇ ਆਏ ਹਾਂ। ਬਸ ਇਹੀ ਹੈ ਕਿ ਦਿਲ ਥਾਮ ਕੇ ਬੈਠੀਏ ਕਿ ਅਬ ਹਮਾਰੀ ਬਾਰੀ ਹੈ। ਸੋ ਬਹੁਤ ਉਮੀਦਾਂ ਦੇ ਨਾਲ, ਬਹੁਤ ਅਰਦਾਸਾਂ ਦੇ ਨਾਲ ਇਹ ਸਾਡੀ ਝੋਲੀ ਦੇ ਵਿੱਚ ਪਿਆ, ਐਂਡ ਬਹੁਤ ਕਹਿ ਲਓ ਕਿ ਟਾਈਮ ਬਾਅਦ ਇੱਕ ਅਜਿਹਾ ਚੈਨਲ ਜਿਸ ਦੇ ਵਿੱਚ ਪ੍ਰੋਗਰਾਮਿੰਗ ਦੇ ਵਿੱਚ ਬਹੁਤ ਸਾਰੇ ਰੰਗ ਰੂਪ ਨਜ਼ਰ ਆਉਣਗੇ ਜੀ। ਸੋ ਅਗੇ ਤੁਸੀਂ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਮੇਰਾ ਨੰਬਰ 416-303-1515 416-303-1515 ਦਿਓ ਆਗਿਆ। ਮਿਲਦੇ ਸ਼ਾਮ ਨੂੰ 6 ਵਜੇ, ਰੱਬ ਰਾਖਾ, ਸਤਿ ਸ੍ਰੀ ਅਕਾਲ।

encouraging community, culture, and unity. CJMR 1320.

0: ਵੀ ਤੂੰ ਫੇਰ ਆ ਗਿਆ, ਤੈਨੂੰ ਪਿਛਲੀ ਵਾਰ ਕਹੀ ਗੱਲ ਯਾਦ ਨੀ?
1: ਸਾਡਾ ਦੇਖ ਦੇਖ ਹਾਲ, ਹੱਥ ਜੋੜੀ ਬੈਠਾ ਕਾਲ, ਬੰਦੇ ਸਾਰੇ ਹੀ ਰੈਕਟ ਵਿੱਚ ਈੜੇ ਨੇ, ਮੌਲਕੇ ਨੂੰ ਵਾਂਗੂ ਪਰੇ ਸਿਰ ਪਰਚੇ ਨੇ।

ਛੱਡਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ।

is CJMR 1320, the voice of the city.

0: where cultures connect. CJMR 1320, the voice of the city.
1: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: Keep it on the voice of the city, CJMR 1320.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬੀ।

You're listening to CJMR 1320, the voice of the city.

ਬੁੱਕਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ ਐਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਕਿਉਂ ਵਰਡ

0: You're listening to CJMR 1320, the voice of the city.
1: ਬੜੇ ਚਿਰਾਂ ਬਾਅਦ ਸਾਡੇ ਜਾਨੀ ਯਾਰ ਮਿਲੇ ਨੇ ਪਰ ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਹੀ ਕਰ ਲਈਏ ਕਿਉਂਕਿ ਫੇਰ ਇਹਨਾਂ ਨੇ ਬੜੀ ਦੂਰ ਚਲੇ ਜਾਣਾ ਇੱਕ ਨੇ

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਆ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

राजनीति का अच्छे अच्छों को चूस कर गुठलियां फेंक दी हैं।

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 6475481888 6475487818 Lotus Funeral Home।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲੇਵਰਡ। ਫਾਰ ਮੋਰ ਇਨਫੋਰਮੇਸ਼ਨ ਕਾਲ ਸੁੱਖਾ ਕੰਗ 416-679-9191।
1: ਸਵੀਟ ਮਹਿਲ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
3: ਤੇ ਮੇਰੇ ਜੀਜੇ ਲਈ ਘੜੀ?
4: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਵੈਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
5: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ, ਕਈਆਂ ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ, ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
6: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ। 416-716-7094, ਮੰਡੇ ਟੂ ਫਰਾਈਡੇ, 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
7: HK Movers, home, offices, apartments and delivery, big or small, we move it all.
8: HK Movers,
7: local and long distance, we also ship cart, Kailer transport and moving services.
8: For service with a smile, give us a call.
7: Call Mr. Harminder 416-524-6704.
8: 416-524-6704 pe.
7: Visit 140 Advance Boulevard, Unit Number 10, Brampton.
9: Long distance moving specialist,
7: HK Movers.
10: HK Movers.
6: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ।

ਰੰਗ ਬਰੰਗੇ ਮਹਿਲਾਂ ਕੋਲ ਖਲੋਣ ਦਾ ਫਾਇਦਾ ਕੋਈ ਨਹੀਂ। ਰੰਗ ਬਰੰਗੇ ਮਹਿਲਾਂ ਕੋਲ ਖਲੋਣ ਦਾ ਫਾਇਦਾ ਕੋਈ ਨਹੀਂ। ਅੱਡੀਆਂ ਚੁੱਕ ਚੁੱਕ ਚੁੱਕ ਕੇ ਐਵੇਂ ਵੱਡੇ ਹੋਣ ਦਾ ਫਾਇਦਾ ਕੋਈ ਨਹੀਂ। ਰੰਗ ਬਰੰਗੇ ਮਹਿਲਾਂ ਕੋਲ ਖਲੋਣ ਦਾ ਫਾਇਦਾ ਕੋਈ ਨਹੀਂ। ਅੱਡੀਆਂ ਚੁੱਕ ਚੁੱਕ ਕੇ ਐਵੇਂ ਵੱਡੇ ਹੋਣ ਦਾ ਫਾਇਦਾ ਕੋਈ ਨਹੀਂ। ਜਿਹੜੀ ਸ਼ੈਦੀ ਮਰਦਾਂ ਵਾਂਗੂੰ ਰਾਖੀ ਕਰ ਨਹੀਂ ਸਕਦਾ ਤੂੰ, ਉਹਦੇ ਲਈ ਹੁਣ ਬੁੱਢਿਆਂ ਵਾਂਗੂੰ ਰੋਣ ਦਾ ਫਾਇਦਾ ਕੋਈ ਨਹੀਂ। ਗੱਲੀ ਬਾਤੀ ਯਾਰੋ ਭੁੱਖ ਨਹੀਂ ਮਰਦੀ, ਗੱਲੀ ਬਾਤੀ ਭੁੱਖ ਨਹੀਂ ਮਰਦੀ, ਕਾਲ ਨਾ ਕੱਟੇ ਜਾਂਦੇ ਨੇ। ਮਿੱਟੀ ਆਟੇ ਰੰਗੀ ਕਰਕੇ ਗਾਉਣ ਦਾ ਫਾਇਦਾ ਕੋਈ ਨਹੀਂ।

0: 1420 AM ਤੇ ਤੁਸੀਂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਦੇ ਨਾਲ ਜੁੜੇ ਹੁਣ 6 ਤੋਂ 9 ਤੁਹਾਡੀ ਸੇਵਾ ਦੇ ਵਿਚ ਫਿਰ ਅਸੀਂ ਹਾਜ਼ਰ ਹਾਂ। ਸਾਥ ਦੇਣਗੇ ਸਰਦਾਰ ਗੁਰਨਾਮ ਸਿੰਘ ਜੀ, ਅਕੀਦਾ ਮਿੰਟੂ, ਗੁਰਸਰੀਆ ਜੀ ਹਿੰਦੀ ਸਮਾਚਾਰ ਤੇ ਅਜੇ ਕੋ ਹੋਸਟ ਰਣਜੀਤ ਸਿੱਕਾ ਜੀ ਹਾਜ਼ਰ ਹੋਣਗੇ। ਚਰਨਜੀਤ ਸਿੰਘ ਜੋਗੀ ਪੰਜਾਬ ਤੋਂ ਖ਼ਬਰਾਂ ਪੇਸ਼ ਕਰਨਗੇ। ਮੇਰੇ ਪਾਸ ਚੰਦ ਚੋਣਵੀਆਂ ਖ਼ਬਰਾਂ ਨੇ, ਉਹ ਤੁਹਾਡੀ ਨਜ਼ਰ ਕੀਤੀਆਂ ਜਾਣਗੀਆਂ। ਇਕ ਦੋ ਛੋਟੀ ਛੋਟੀਆਂ ਰਿਪੋਰਟਸ ਨੇ, ਸਮਾਂ ਲੱਗਾ ਤਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਰਹੇਗਾ। ਸਟੂਡੀਓ ਦਾ ਨੰਬਰ ਹੈ 905-813-1320 9051313-20 ਜਿੱਥੇ ਵੱਖ ਵੱਖ ਦੇਸ਼ਾਂ ਦੇ ਵਿਚ ਤੁਸੀਂ ਸਾਨੂੰ ਸੁਣ ਦੇਖ ਰਹੇ ਹੋ, ਉਥੇ ਲੋਕਲ ਜਿਹੜੇ ਸਾਡੇ ਵੀਰ ਸਾਨੂੰ ਸੁਣ ਦੇਖ ਰਹੇ ਨੇ ਉਨ੍ਹਾਂ ਦਾ ਵੀ ਧੰਨਵਾਦ। ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਸਬਸਕ੍ਰਾਈਬ ਕਰਕੇ ਅਗਾਂਹ ਸ਼ੇਅਰ ਜ਼ਰੂਰ ਕਰ ਦਿਆ ਕਰੋ, ਧੰਨਵਾਦੀ ਹੋਵਾਂਗੇ। ਔਰ IPTV ਬਾਕਸ ਦੇ ਰਾਹੀਂ ਤੁਸੀਂ ਦੇਖ ਸੁਣ ਰਹੇ ਹੋ, ਮਿਹਰਬਾਨੀ। ਲੋਕਲ ਨੰਬਰ ਨੇ 6479101320, 6479101013 ਵੀ US ਦੇ ਵਿਚ 6417411919 ਤੇ ਸੁਣਿਆ ਜਾ ਸਕਦਾ। ਤੇ ਲਓ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਇਸ ਪ੍ਰੋਗਰਾਮ ਪ੍ਰੋਡਿਊਸ ਸਪਾਂਸਰ ਬਾਏ ਲੋਟਸ ਪਿਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੀ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਟਲ 3-4 ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ 6475471888 ਕਿਚਨਰ ਨੂੰ ਜਾਂਦੇ ਹੋਏ। ਵੀਰ ਹੰਸੀ ਸਾਹਿਬ ਦੱਸਦੇ ਨੇ ਕਿ ਦੂਰ ਤੱਕ ਰਹੇ ਹੁਣ ਕ੍ਰਿਸਟਲ ਕਲੀਅਰ ਉਨ੍ਹਾਂ ਨੇ ਸੁਣਿਆ ਤੇ ਬੈਸਟ ਵਿਸ਼ਸ ਵੀ ਭੇਜੀਆਂ ਨੇ, ਬਹੁਤ ਬਹੁਤ ਸ਼ੁਕਰੀਆ। ਕਟਾਰੀਆ ਟੂਰਸ ਐਂਡ ਟਰੈਵਲ ਜੋ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਦੀ ਆਪ ਜੀ ਨੂੰ ਜਾਣਕਾਰੀ ਤੇ ਟਿਕਟਾਂ ਪ੍ਰੋਵਾਈਡ ਕਰਦੇ ਨੇ। ਟੋਰਾਂਟੋ ਟੂ ਦਿੱਲੀ 1-898, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1195 ਤੇ ਰਿਟਰਨ ਦੇ ਵਿਚ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1999 ਤੇ ਟੋਰਾਂਟੋ ਟੂ ਦਿੱਲੀ ਆਉਣ ਜਾਣ ਦੀ 1575 ਦੀ ਟਿਕਟ ਹੈ। ਟੋਰਾਂਟੋ ਟੂ ਕਰਾਚੀ 1-911, ਟੋਰਾਂਟੋ ਟੂ ਇਸਲਾਮਾਬਾਦ 1200 ਤੇ ਜੇਕਰ ਤੁਸੀਂ ਆਉਣ ਜਾਣ ਦੀ ਟਿਕਟ ਲੈਣੀ ਹੈ ਟੋਰਾਂਟੋ ਟੂ ਕਰਾਚੀ 2000, ਟੋਰਾਂਟੋ ਟੂ ਇਸਲਾਮਾਬਾਦ 2120, ਡੋਮਿਨਿਕਨ ਰਿਪਬਲਿਕ ਪੈਕੇਜ ਦਾ 1145, ਮੈਕਸੀਕੋ ਦਾ ਤੁਹਾਨੂੰ ਮਿਲੇਗਾ 1060 ਦਾ। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ, ਟ੍ਰੈਵਲ ਇਨਸ਼ੋਰੈਂਸ, ਕਿਸੇ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਕਟਾਰੀਆ ਟੂਰਸ ਐਂਡ ਟ੍ਰੈਵਲ 2883 Dai Road @Airport Road 4550 ਈਬਨ ਜ਼ਰੂਰ ਤੇ ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 905-678-1200 ਤੇ ਕਾਲ ਕੀਤੀ ਜਾ ਸਕਦੀ ਹੈ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ। ਲਓ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: Real news, real impact, showing you real world. CJMR 1320, CJMR 1320, the voice of the city.
0: ਇਹ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਖ਼ਬਰ ਸਾਂਝੀ ਕੀਤੀ ਸੀ ਤੇ ਰਾਤੀ ਜਦੋਂ ਸ਼ੋਅ ਦਾ ਲਾਸਟ ਮਿੰਟ ਸੀ ਉਦੋਂ ਵੀ ਅਸੀਂ ਇਹ US ਕੈਨੇਡਾ ਟੈਰਫ ਬਾਰੇ ਜੋ ਸਾਈਨ ਹੋਏ ਸੀ ਉਹਦੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਕੇ ਗਏ ਸਾਂ। ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਖ਼ਬਰ ਡਿਟੇਲ ਦੇ ਨਾਲ ਸਾਂਝੀ ਕੀਤੀ ਗਈ ਸੀ ਕਿ ਵਪਾਰਕ ਟਕਰਾਅ ਕਾਰਨ ਕੈਨੇਡਾ ਵਿਚ ਖਾਣ ਪੀਣ ਅਤੇ ਉਦਯੋਗਿਕ ਲਾਗਤਾਂ ਹੋ ਸਕਦੀਆਂ ਨੇ ਮਹਿੰਗੀਆਂ। ਅਮਰੀਕਾ ਵੱਲੋਂ ਕੈਨੇਡੀਅਨ ਵਸਤਾਂ ਤੇ ਟੈਰਫ ਲਗਾਏ ਜਾਣ ਦੇ ਜਵਾਬ ਵਿਚ ਕੈਨੇਡਾ ਨੇ ਵੀ ਅਮਰੀਕੀ ਵਸਤਾਂ ਤੇ ਜਵਾਬੀ ਟੈਰਫ ਲਾਗੂ ਕਰ ਦਿੱਤੇ ਨੇ। ਹਾਲਾਂਕਿ ਇਸ ਵਪਾਰਕ ਟਕਰਾਅ ਦਾ ਨਿਸ਼ਾਨਾ ਅਮਰੀਕੀ ਕਾਰੋਬਾਰ ਹਨ, ਪਰ ਇਸ ਦੀ ਕੀਮਤ ਆਖਰਕਾਰ ਕੈਨੇਡੀਅਨ ਖਪਤਕਾਰਾਂ ਨੂੰ ਵੀ ਚੁਕਾਉਣੀ ਪੈ ਸਕਦੀ ਹੈ। ਇਸ ਦੇ ਨਾਲ ਮੈਟਾ ਅਜੇ ਵੀ ਭਾਰਤ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ। ਇਕ ਤਾਜ਼ਾ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਮੈਟਾ ਨੇ ਪੈਸੇ ਲੈ ਕੇ ਜਿਹੜੇ ਸੈਂਕੜੇ ਇਸ਼ਤਿਹਾਰ ਚਲਾਏ ਹਨ ਜਿਨ੍ਹਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸੀ ਨਾਲ ਬਣਾਈਆਂ ਗਈਆਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਨ। ਟੈਕ ਕੰਪਨੀ ਦੀ ਜਵਾਬਦੇਹੀ ਤੇ ਪਾਰਦਰਸ਼ਤਾ ਦੇ ਮੁੱਦੇ ਤੇ ਕੰਮ ਕਰਨ ਵਾਲੇ ਅਮਰੀਕੀ ਕਾਰਕੁਨਾਂ ਦੀ ਇਸ ਰਿਪੋਰਟ ਮੁਤਾਬਕ ਪਿਛਲੇ 10 ਮਹੀਨਿਆਂ ਵਿਚ ਦਿਖਾਏ ਗਏ ਇਨ੍ਹਾਂ ਇਸ਼ਤਿਹਾਰਾਂ ਵਿਚੋਂ ਦਰਜਨਾਂ ਭਾਰਤ ਵਿਚ ਚਲਾਏ ਗਏ ਹਨ। ਇਹ ਰਿਪੋਰਟ ਭਾਰਤ ਸਰਕਾਰ ਦੇ ਉਸ ਹੁਕਮ ਦੇ 2 ਮਹੀਨੇ ਬਾਅਦ ਆਈ ਹੈ ਜਿਸ ਵਿਚ ਮੈਟਾ ਨੂੰ ਇੰਸਟਾਗ੍ਰਾਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ ਅਤੇ ਇਸ਼ਤਿਹਾਰ ਹਟਾਉਣ ਦੇ ਹੁਕਮ ਦਿੱਤੇ ਗਏ ਸਨ। ਭਾਰਤ ਵਿਚ ਬਾਲ ਜਿਨਸੀ ਸ਼ੋਸ਼ਣ ਅਤੇ ਹਿੰਸਕ ਸਮੱਗਰੀ ਦਾ ਪ੍ਰਚਾਰ ਅਪਰਾਧਿਕ ਜੁਰਮ ਹੈ। ਮੈਟਾ ਦੀ ਪਾਲਿਸੀ ਕਹਿੰਦੀ ਹੈ ਕਿ ਇਸ਼ਤਿਹਾਰ ਵਿਚ ਅਜਿਹੀ ਕੋਈ ਸਮੱਗਰੀ ਨਹੀਂ ਦਿਖਾਈ ਜਾ ਸਕਦੀ ਜੋ

0: ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰੇ ਜਾਂ ਉਨ੍ਹਾਂ ਨੂੰ ਇਸ ਦੇ ਖਤਰੇ ਵਿਚ ਪਾਵੇ। ਉਧਰ ਅਮਰੀਕਾ ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਬਾਰੇ ਕੌਮੀ ਸਰਵੇਖਣ ਦੇ ਵਿਚ ਵੱਖ ਵੱਖ ਦਾਅਵੇ ਨੇ। ਇਕ ਸਰਵੇਖਣ ਚ ਦਾਅਵਾ ਕੀਤਾ ਗਿਆ ਹੈ ਕਿ ਸਿਆਸੀ ਪੱਧਰ ਤੇ ਸਰਗਰਮ ਨਾ ਹੋਣ ਦੇ ਬਾਵਜੂਦ ਵੀ ਭਾਰਤੀ ਅਮਰੀਕੀ ਵੋਟਰ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰਾਂ ਵੱਲ ਜ਼ਿਆਦਾ ਝੁਕਾਅ ਰੱਖ ਰਹੇ ਹਨ। ਏਸ਼ੀਅਨ ਐਂਡ ਪੈਸੀਫਿਕ ਆਈਲੈਂਡਰ ਅਮਰੀਕਨ ਵੋਟ ਵੱਲੋਂ ਕਰਵਾਏ ਸਰਵੇਖਣ ਅਨੁਸਾਰ 3 ਨਵੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਚੋਂ ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ ਭਾਈਚਾਰਿਆਂ ਦੇ 90% ਤੋਂ ਵੱਧ ਰਜਿਸਟਰ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਇੱਛਾ ਜਤਾਈ ਏ। ਲਗਭਗ 42% ਵੋਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਡੈਮੋਕਰੇਟਿਕ ਪਾਰਟੀ ਦੇ ਸੰਪਰਕ ਨਹੀਂ ਕੀਤਾ, ਜਦੋਂ ਕਿ 58% ਨੇ ਰਿਪਬਲਿਕਨ ਪਾਰਟੀ ਵੱਲੋਂ ਪਹੁੰਚ ਨਾ ਕੀਤੇ ਜਾਣ ਦੀ ਗੱਲ ਵੀ ਆਖੀ ਏ। ਇਸ ਦੇ ਬਾਵਜੂਦ 66% ਭਾਰਤੀ ਅਮਰੀਕੀ ਵੋਟਰ ਨੇ ਕਾਂਗਰਸ ਅਤੇ ਸੈਨੇਟ ਚੋਣਾਂ ਚੋਂ ਡੈਮੋਕਰੇਟਿਕ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਇਰਾਦਾ ਪ੍ਰਗਟਾਇਆ। ਦੂਜੇ ਪਾਸੇ ਕਾਂਗਰਸ ਚੋਣਾਂ ਚੋਂ 18% ਅਤੇ ਸੈਨੇਟ ਚੋਂ 22% ਭਾਰਤੀ ਅਮਰੀਕੀਆਂ ਨੇ ਰਿਪਬਲਿਕਨ ਉਮੀਦਵਾਰ ਦੀ ਹਮਾਇਤ ਕੀਤੀ ਏ। ਹਾਲਾਂਕਿ 66% ਵੋਟਰਾਂ ਨੇ ਮੰਨਿਆ ਹੈ ਕਿ ਉਹ ਸਿਆਸਤ ਬਾਰੇ ਸੋਚ ਕੇ ਅਕੇਵਾਂ ਮਹਿਸੂਸ ਕਰਦੇ ਹਨ। ਮਹਿੰਗਾਈ ਅਤੇ ਰੋਜੀ ਰੋਟੀ ਕਮਾਉਣ ਦੀ ਲਾਗਤ ਇਸ ਸਮੇਂ ਏਸ਼ੀਅਨ ਅਮਰੀਕੀ ਵੋਟਰਾਂ ਲਈ ਸਭ ਤੋਂ ਵੱਡਾ ਮੁੱਦਾ ਬਣ ਰਿਹਾ, ਜਿਸ ਨੂੰ 90% ਲੋਕਾਂ ਨੇ ਬਹੁਤ ਅਹਿਮ ਦਸਿਆ। ਇਸ ਤੋਂ ਇਲਾਵਾ ਸਿਹਤ ਸੰਭਾਲ, ਰੁਜ਼ਗਾਰ ਅਤੇ ਸਿੱਖਿਆ ਵੀ ਮੁੱਖ ਮੁੱਦਿਆਂ ਦੇ ਵਿਚ ਸ਼ਾਮਲ ਹਨ। ਖ਼ਬਰਾਂ CGMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਜੋ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਰਾਤ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੁਸੀਂ ਫਿਲਹਾਲ ਸੁਣਦੇ ਹੋ। ਇਸੇ ਤਰ੍ਹਾਂ ਸੈਟਰਡੇ ਸੰਡੇਸ਼ਨ ਵਿਜਨ ਵੀ ਤੁਹਾਡੇ ਪੇਸ਼ ਕੀਤਾ ਜਾਂਦਾ ਹੈ। ਬਰੈਂਪਟਨ ਦੇ ਵਿਚ ਲੁੱਟਾਂ ਕਰਨ ਦੇ ਮਾਮਲੇ ਵਿਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ। ਓਨਟਰੀ ਦੀ ਅਪੀਲ ਪੁਲਿਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਦੋਸ਼ ਹਨ ਕਿ ਉਹ ਪ੍ਰਚੂਨ ਸਟੋਰਾਂ ਤੇ ਕਾਮਿਆਂ ਨੂੰ ਭਾਵ ਕੰਮ ਕਰਨ ਵਾਲਿਆਂ ਨੂੰ ਛੁਰੀ ਵਿਖਾ ਕੇ ਨਗਦੀ ਲੁੱਟ ਲੈਂਦਾ ਰਿਹਾ। ਉਸ ਨੇ ਇਨ੍ਹਾਂ ਵਾਰਦਾਤਾਂ ਨੂੰ ਲੰਘੇ ਮਹੀਨੇ 6 ਦਿਨ ਅੰਜਾਮ ਦਿੱਤਾ। ਮੁਲਜ਼ਮ ਦੀ ਪਛਾਣ ਤੀਪਿੰਦਰ ਸਿੰਘ ਘੁੰਮਣ ਵਜੋਂ ਜਾਰੀ ਕੀਤੀ ਗਈ ਤਸਵੀਰ, ਜਿਸ ਨੂੰ ਅਦਾਲਤ ਚੋਂ ਪੇਸ਼ ਕੀਤੇ ਜਾਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ। ਉਸ ਵਿਰੁੱਧ ਲੁੱਟ ਅਤੇ ਜਾਣਦੇ ਹੋਏ ਕਾਨੂੰਨ ਤੋੜ ਦੀਆਂ 11 ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਨੇ। ਅਪੀਲ ਪੁਲਿਸ ਨੇ ਇਸ ਜਾਂਚ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੈਂਟਰ ਰੋਬਰੀ ਬਿਊਰੋ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਉਧਰ ਬੰਗਲਾਦੇਸ਼ ਦੇ ਚੱਟੋਗ੍ਰਾਮ ਵਿਚ ਇਕ ਫੌਜੀ ਅਭਿਆਸ ਦੌਰਾਨ ਫਟਿਆ ਚੀਨੀ ਟੈਂਕ। ਹੱਥਰਾਜ਼ੀ ਫੀਲਡ ਫਾਇਰਿੰਗ ਰੇਂਜ ਵਿਚ ਫਾਇਰਿੰਗ ਡਰਿਲ ਦੌਰਾਨ ਚੀਨੀ ਕੰਪਨੀ ਦਾ ਬਣਿਆ ਹੋਇਆ ਟਾਈਪ 59 ਟੈਂਕ ਫਟਣ ਨਾਲ ਬੰਗਲਾਦੇਸ਼ ਦੇ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋਈ, ਇਕ ਗੰਭੀਰ ਜ਼ਖਮੀ ਦਸਿਆ ਜਾ ਰਿਹੈ। ਬੰਗਲਾਦੇਸ਼ ਦੇ ਵਿਚ ਵੱਖ ਵੱਖ ਘਟਨਾਵਾਂ ਚੋਂ 2 ਹਿੰਦੂਆਂ ਦੀ ਵੀ ਹੱਤਿਆ ਹੋਈ ਹੈ। ਬੰਗਲਾਦੇਸ਼ ਚੋਂ ਇਨ੍ਹਾਂ ਘਟਨਾਵਾਂ ਨਾਲ ਦੇਸ਼ ਚੋਂ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਇਹ ਤਾਜ਼ਾ ਘਟਨਾਵਾਂ ਬੰਗਲਾਦੇਸ਼ ਦੇ ਰੰਗਪੁਰ ਸ਼ਹਿਰ ਚ ਇਕ ਸੇਵਾ ਮੁਕਤ ਹਿੰਦੂ ਸਕੂਲ ਅਧਿਆਪਕ ਗਣਪਤੀ ਚੱਕਰਵਰਤੀ ਅਤੇ ਉਸਦੇ ਪਰਿਵਾਰ ਦੇ 3 ਮੈਂਬਰਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੋਈਆਂ ਨੇ। ਭਾਰਤ ਵਿਚ ਐਪਲ ਦੇ ਨਵੇਂ ਮਾਡਲ 18 ਸਤੰਬਰ ਤੋਂ ਉਪਲਬਧ ਹੋਣ ਜਾ ਰਹੇ ਨੇ। 12 ਸਤੰਬਰ ਤੋਂ ਸ਼ੁਰੂ ਹੋਵੇਗੀ ਪ੍ਰੀ ਬੁਕਿੰਗ। ਆਈਫੋਨ 18 ਪ੍ਰੋ ਦੀ ਸ਼ੁਰੂਆਤੀ ਕੀਮਤ 1,64,900 ਰੁਪਏ ਅਤੇ ਆਈਫੋਨ 18 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1,79,000 ਰੁਪਏ ਰੱਖੀ ਗਈ ਹੈ। ਐਪਲ ਨੇ ਆਪਣੇ ਅਤ ਪ੍ਰੀਮੀਅਮ ਸਮਾਰਟਫੋਨਸ ਆਈਫੋਨ 18 ਪ੍ਰੋ ਅਤੇ ਆਈਫੋਨ 80 ਪ੍ਰੋ ਮੈਕਸ ਦੇ ਭਾਰਤ ਵਿਚ ਲਾਂਚ ਹੋਣ ਦੀ ਤਰੀਖ ਦਾ ਐਲਾਨ ਕਰ ਦਿੱਤੈ। ਗਾਹਕਾਂ ਲਈ ਦੋਵੇਂ ਮਾਡਲ ਬਲੈਕ ਸਿਲਵਰ ਗਲੇਸ਼ੀਅਰਸ ਅਤੇ ਇਕ ਬਿਲਕੁਲ ਨਵੇਂ ਬਰਗੰਡੀ ਰੰਗ ਸਮੇਤ ਮਿਲਣਗੇ। ਸਾਰਿਆਂ ਨਾਲ ਕੀਤਾ ਜਾਂਦਾ ਹੈ ਬਰਾਬਰ ਵਿਵਹਾਰ। ਰਾਹੁਲ ਗਾਂਧੀ ਮਾਨਹਾਨੀ ਮਾਮਲੇ ਵਿਚ ਭਾਰਤੀ ਸੁਪਰੀਮ ਕੋਰਟ ਨੇ ਕੀਤਾ ਸਪਸ਼ਟ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਗੌਰਵ ਭਾਟੀਆ ਨੂੰ ਕਿਹਾ ਕਿ ਸਾਰੇ ਮਾਮਲਿਆਂ ਨੂੰ ਬਰਾਬਰ ਮੰਨਿਆ ਜਾਂਦਾ ਹੈ, ਕਿਰਪਾ ਕਰਕੇ ਇਕ ਢੁਕਵੀਂ ਅਰਜੀ ਦਾਇਰ ਕਰੋ। ਭਾਟੀਆ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਦੀ ਤੇਜ਼ੀ ਨਾਲ ਸੁਣਵਾਈ ਕਰੇ ਅਤੇ ਇਸ ਨੂੰ ਹੋਰ ਮਾਮਲਿਆਂ ਤੋਂ ਵੱਖ ਕਰੇ ਜਿਨ੍ਹਾਂ ਨਾਲ ਇਹ ਸੁਣਵਾਈ ਲਈ ਸੂਚੀਬੰਦ ਸੀ। ਕਿਸੇ ਦੀ ਸੁਣਵਾਈ ਮੁਲਤਵੀ ਹੁੰਦੀ ਆ ਰਹੀ ਹੈ ਅਤੇ ਪਟੀਸ਼ਨਰ ਤੈਅ ਤਰੀਖਾਂ ਤੇ ਪੇਸ਼ ਨਹੀਂ ਹੋ ਰਿਹਾ। ਇਹ ਮਾਮਲਾ ਲਗਭਗ 5 ਮਹੀਨੇ ਪਹਿਲਾਂ ਵੀ ਸੂਚੀਬੰਦ ਕੀਤਾ ਗਿਆ ਸੀ, ਪਰ ਇਸ ਤੇ ਸੁਣਵਾਈ ਨਹੀਂ ਹੋ ਸਕੀ। ਉਧਰ ਭਾਰਤ ਦੀ ਟੀਮ ਵੱਲੋਂ ਨੇਪਾਲ ਫੌਜ ਦੇ ਨਾਲ ਚਿਲੀਮੇ ਸੁਰੰਗ ਤੇ ਬਚਾਅ ਕਾਰਜ ਆਰੰਭ। ਨੇਪਾਲ ਦੇ ਰਸੂਆ ਵਿਚ ਚਿਲੀਮੇ ਸੁਰੰਗ ਤੇ ਬਚਾਅ ਕਾਰਜ ਜਾਰੀ ਹਨ। ਪਰ ਜੇ ਇਕ ਟੀਮ ਵੀ ਖੋਜ ਅਤੇ ਬਚਾ ਕਾਰਜ ਵਿਚ ਨੇਪਾਲ ਫੌਜ ਦੇ ਨਾਲ ਕੰਮ ਕਰ ਰਹੀ ਹੈ ਉਦੋਂ ਨੇਪਾਲ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਨੇਪਾਲ ਤੋਂ ਬਾਹਰ ਰਹਿ ਰਹੇ ਉਨ੍ਹਾਂ ਪਰਿਵਾਰਾਂ ਲਈ DNA ਟੈਸਟਿੰਗ ਸਬੰਧੀ ਜਨਤਕ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਅਚਾਨਕ ਹੜਾਂ ਵਿਚ ਲਾਪਤਾ ਹੋ ਗਏ ਹਨ। ਪੱਛਮੀ ਬੰਗਾਲ ਉਪ ਚੋਣਾਂ ਚਰਚਾ ਦੇ ਵਿਚ ਹਨ। ਜੇ ਮਮਤਾ ਬੈਨਰਜੀ ਨੰਦੀ ਗ੍ਰਾਮ ਤੋਂ ਦਾਖਲ ਕਰਦੀ ਹੈ ਨਾਮਜ਼ਦਗੀ ਤਾਂ ਤ੍ਰਿਣਮੂਲ ਕਾਂਗਰਸ ਨਹੀਂ ਉਤਾਰੇਗੀ ਕੋਈ ਉਮੀਦਵਾਰ। ਇਹ ਕਹਿਣਾ ਹੈ ਬਾਗੀ TMC ਬੁਲਾਰੇ ਰਿਜੂ ਦੱਤਾ ਦਾ। ਉਧਰ BJP ਦੀਵੇ ਬਾਲ ਕੇ ਮਨਾਏਗੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ। 17 ਸਤੰਬਰ ਤੋਂ ਸ਼ੁਰੂ ਹੋਵੇਗੀ ਮੁਹਿੰਮ। ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਐਲਾਨ ਕੀਤਾ ਹੈ ਕਿ ਇਹ ਚੋਣ ਮੁਹਿੰਮ 17 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤੱਕ ਚਲੇਗੀ। ਜਿਸ ਦਿਨ ਮੋਦੀ ਨੇ 2001 ਵਿਚ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਨਤਕ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਆਸ਼ੀਰਵਾਦ ਕਾ ਦੀਆ ਨਾਲ ਹੋਵੇਗੀ, ਜਿਵੇਂ ਕਿ ਨਵੀਨ ਨੇ ਦਸਿਆ ਹੈ ਕਿ ਜਿਸ ਵਿਚ ਪੂਰੇ ਭਾਰਤ ਵਿਚ ਭਾਜਪਾ ਦੇ ਬੂਥ ਪੱਧਰੀ ਵਰਕਰ ਸਰਕਾਰੀ ਯੋਜਨਾਵਾਂ ਤੇ ਲਾਭਪਾਤਰੀਆਂ ਨਾਲ ਜੁੜਨਗੇ ਅਤੇ ਪ੍ਰਧਾਨ ਮੰਤਰੀ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਦੀਵੇ ਜਗਾਉਣਗੇ। ਮੈਜਿਸਟ੍ਰੇਟ ਨੇ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕਿਵੇਂ ਕੀਤਾ? ਸੁਪਰੀਮ ਕੋਰਟ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਹੇਠ ਜੰਤਰ ਮੰਤਰ ਤੇ ਹੋਏ ਪ੍ਰਦਰਸ਼ਨ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕਰਨ ਤੇ ਗ੍ਰੇਟਰ ਨੋਇਡਾ ਦੇ ਕਾਰਜਕਾਰੀ ਮੈਜਿਸਟ੍ਰੇਟ ਦੀ ਲਾਪਾ ਕਰਦਿਆਂ ਭਾਰਤੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੈਜਿਸਟ੍ਰੇਟ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਨੋਟਿਸ ਜਾਰੀ ਕਰਨ ਦੀ ਜੁਰਤ ਕਿਵੇਂ ਕੀਤੀ? ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਤੇ ਗ੍ਰੇਟਰ ਨੋਇਡਾ ਦੇ ਕਾਰਜਕਾਰੀ ਮੈਜਿਸਟ੍ਰੇਟ ਤੋਂ ਸਫਾਈ ਮੰਗੇਗਾ। ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਜਦੋਂ ਸਿਖਰਲੀ ਅਦਾਲਤ ਨੇ ਪਹਿਲਾਂ ਹੀ ਵਿਦਿਆਰਥੀਆਂ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਤਾਂ ਕਾਰਜਕਾਰੀ ਮੈਜਿਸਟ੍ਰੇਟ ਨੋਟਿਸ ਕਿਵੇਂ ਜਾਰੀ ਕਰ ਸਕਦਾ ਹੈ? ਉਧਰ ਨਵੇਂ ਸੀਡ ਐਕਟ ਤੇ ਭਾਰਤੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਅਹਿਮ ਮੀਟਿੰਗ ਬੁਲਾਈ ਹੈ। 10 ਸਤੰਬਰ ਨੂੰ ਦੇਸ਼ ਭਰ ਦੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਨਾਲ ਹੋਵੇਗੀ ਸਿੱਧੀ ਗੱਲਬਾਤ। ਸੂਤਰ ਅਨੁਸਾਰ ਇਸ ਉੱਚ ਪੱਧਰੀ ਮੀਟਿੰਗ ਵਿਚ ਭਾਰਤੀ ਕਿਸਾਨ ਸੰਘ, ਭਾਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਅਤੇ ਸਾਊਥ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਸਮੇਤ ਕਈ ਪ੍ਰਮੁੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਸੰਸਦ ਦੇ ਆਗਾਮੀ ਇਜਲਾਸ ਤੋਂ ਪਹਿਲਾਂ ਬੁਲਾਈ ਗਈ ਇਸ ਮੀਟਿੰਗ ਵਿਚ ਖੇਤੀਬਾੜੀ ਮੰਤਰੀ ਪ੍ਰਸਤਾਵਿਤ ਕਾਨੂੰਨ ਬਾਰੇ ਕਿਸਾਨ ਆਗੂਆਂ ਨਾਲ ਸੰਵਾਦ ਰਚਾਉਣਗੇ। ਉਹ ਕਿਸਾਨਾਂ ਨੂੰ ਨਕਲੀ ਤੇ ਮਿਆਰਹੀਨ ਬੀਜ਼ਾਂ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਬਾਰੇ ਅਤੇ ਉਨ੍ਹਾਂ ਦੇ ਸੁਝਾਅ ਲੈਣਗੇ ਤਾਂ ਜੋ ਕਾਨੂੰਨ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਨੀਤੀ ਨਿਰਮਾਣ ਵਿਚ ਕਿਸਾਨਾਂ ਦੀ ਫੀਡਬੈਕ ਸ਼ਾਮਲ ਕੀਤੀ ਜਾ ਸਕੇ। ਪੰਜਾਬ, UP ਸਣੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਕਾਊਂਟਡਾਊਨ ਜਿਹੜਾ ਹੈ ਜੀ ਸ਼ੁਰੂ ਹੋ ਗਿਆ ਹੈ ਔਰ ਵੱਖ ਵੱਖ ਵੋਟਾਂ ਕਿਹੜੇ ਕਿਹੜੇ ਗੇਟ ਤੇ ਪੈਣਗੀਆਂ ਚੋਣ ਕਮਿਸ਼ਨ ਨੇ ਸੰਕੇਤ ਦਿੱਤੇ ਨੇ। ਉੱਤਰ ਪ੍ਰਦੇਸ਼, ਪੰਜਾਬ ਅਤੇ ਉਤਰਾਖੰਡ ਸਮੇਤ 5 ਰਾਜਾਂ ਵਿਚ ਅਗਲੇ ਸਾਲ ਫਰਵਰੀ ਮਾਰਚ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋਣ ਦੇ ਨਾਲ ਚੋਣ ਕਮਿਸ਼ਨ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਸੰਕੇਤ ਮਿਲਦੇ ਹਨ ਕਿ ਇਸ ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 3 ਤੋਂ 4 ਪੜਾਵਾਂ ਵਿਚ ਹੋ ਸਕਦੀਆਂ ਨੇ। ਚੋਣ ਤਿਆਰੀਆਂ ਦੇ ਹਿੱਸੇ ਵਜੋਂ ਚੋਣ ਕਮਿਸ਼ਨ ਦੀਆਂ ਟੀਮਾਂ ਸਤੰਬਰ ਦੇ ਆਖਰੀ ਹਫ਼ਤੇ ਤੋਂ ਚੋਣਾਂ ਵਾਲੇ ਰਾਜ ਦਾ ਦੌਰਾ ਸ਼ੁਰੂ ਕਰ ਦੇਣਗੀਆਂ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਟੀਮਾਂ ਦੇ ਗਠਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਕਮਿਸ਼ਨ ਦੀਆਂ ਟੀਮਾਂ ਪਹਿਲਾਂ ਉਨ੍ਹਾਂ ਰਾਜਾਂ ਦਾ ਦੌਰਾ ਕਰਨਗੀਆਂ ਜਿੱਥੇ SIR ਸਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਜਿਸ ਵਿਚ ਉੱਤਰ ਪ੍ਰਦੇਸ਼, ਗੋਆ ਅਤੇ ਮਨੀਪੁਰ ਸ਼ਾਮਲ ਹਨ। ਪੰਜਾਬ ਅਤੇ ਉਤਰਾਖੰਡ ਵਿਚ SIR ਭਾਵ ਸਰ ਅਧੀਨ ਅੰਤਮ ਵੋਟਰ ਸੂਚੀਆਂ ਅਕਤੂਬਰ ਵਿਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਕਿਸ ਰਾਜ ਦੀ ਵਿਧਾਨ ਸਭਾ ਦਾ ਕਦੋਂ ਕਾਰਜਕਾਲ ਹੈ ਆਓ ਨੋਟ ਕਰੋ। ਮਨੀਪੁਰ 13 ਮਾਰਚ 2027, ਗੋਆ 14 ਮਾਰਚ, ਪੰਜਾਬ 16 ਮਾਰਚ, ਉਤਰਾਖੰਡ 28 ਮਾਰਚ ਅਤੇ ਉੱਤਰ ਪ੍ਰਦੇਸ਼ 22 ਮਈ ਜਿਹੜਾ ਹੈ ਉਹ ਰੱਖਿਆ ਗਿਆ ਹੈ। ਸੀਜਮਾਰ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਪਹਿਲਾਂ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਸੁਣਿਆ। ਪੰਜਾਬ ਤੋਂ ਚਰਨਜੀਤ ਸਿੰਘ ਜੋਗੀ ਖ਼ਬਰਾਂ ਲੈ ਕੇ ਹਾਜ਼ਰ ਹੋਣਗੇ। ਹਿੰਦੀ ਸਮਾਚਾਰ ਰਣਜੀਤ ਸ਼ਿਕਾ ਜੀ ਪੇਸ਼ ਕਰਨਗੇ। ਸਰਦਾਰ ਬਲਜਿੰਦਰ ਸਿੰਘ ਉਰਫ ਮਿੰਟੂ ਗੁਰਸਰੀਆ ਅਤੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਆਪਣੇ ਅੰਦਾਜ਼ ਨਾਲ ਹਾਜ਼ਰੀ ਭਰਨਗੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਾਮ ਨੂੰ 6 ਤੋਂ 9, ਸੈਟਰਡੇ 2 ਤੋਂ 5, ਸੰਡੇ 2 ਤੋਂ 5। ਫਿਲਹਾਲ ਤੁਸੀਂ ਏਸ਼ੀਅਨ ਵਿਜ਼ਨ ਸੁਣਦੇ ਹੋ। ਬਹੁਤ ਸਾਰੇ ਰੇਡੀਓ ਹੋਸਟ ਸਾਡੇ ਸੰਪਰਕ ਦੇ ਵਿਚ ਨੇ, ਸਿਰਫ਼ ਅਸੀਂ ਆਫੀਸ਼ੀਅਲ ਉਨ੍ਹਾਂ ਦੇ ਕੰਟਰੈਕਟ ਸਾਈਨ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਸਕੈਜੂਲਸ ਤੁਹਾਡੇ ਨਾਲ ਸਾਂਝੇ ਕਰ ਦੇਵਾਂਗੇ। ਸੋ ਜਿਸ ਵੀ ਭੈਣ ਭਰਾ ਨੇ ਕਿਸੇ ਵੀ ਭਾਸ਼ਾ ਦੇ ਵਿਚ, ਕਿਉਂਕਿ ਦੁਬਾਰਾ ਸੀ ਜੇ ਐਮ ਆਰ 1320 ਜੋ 70 ਸਾਲ ਤੋਂ ਚੱਲਦਾ ਆ ਰਿਹਾ ਪ੍ਰੋਗਰਾਮ 31 ਦਸੰਬਰ 2025 ਨੂੰ ਬੰਦ ਹੋਇਆ ਤੇ ਇਸ ਨੂੰ ਅਸੀਂ ਸੈਪਟੰਬਰ ਮਹੀਨੇ ਦੇ ਵਿਚ ਵਾਪਸ ਦੁਬਾਰਾ ਸ਼ੁਰੂ ਕੀਤਾ। ਉਸ ਵਿਚ ਤੁਸੀਂ ਆਪਣਾ ਕੋਈ ਵੀ ਪ੍ਰੋਗਰਾਮ ਆਰੰਭ ਕਰਨਾ ਚਾਹੁੰਦੇ ਹੋ, ਜਿਸ ਦੀ ਰੇਂਜ ਅੱਜ ਮੈਂ ਕੁਝ ਝਲਕੀ ਹੈ ਤੁਹਾਨੂੰ ਟੀਵੀ ਤੇ ਦਿਖਾਵਾਂਗਾ, ਟੋਰਾਂਟੋ ਡਾਊਨਟਾਊਨ, ਈਵਨ ਦੋ ਤੁਸੀਂ ਸਕਾਰਬਰੋ ਮਾਰਕਮ ਦੇ ਏਰੀਏ ਦੇ ਵਿਚ ਵੀ ਰਹਿੰਦੇ ਹੋ ਤਾਂ ਉਧਰੋਂ ਵੀ ਬਹੁਤ ਸਾਰੀਆਂ ਫੋਨ ਕਾਲਸ ਆਈਆਂ ਨੇ। ਇਧਰ ਸੈਂਟ ਕੈਥਰੀਨ, ਨਿਆਗਰਾ ਫਾਲ, ਹਮਿਲਟਨ, ਬਰਲਿੰਗਟਨ, ਮਿਲਟਨ, ਬੈਰੀ ਵਾਲੇ ਪਾਸਿਓਂ ਵੀ ਸਾਨੂੰ ਫੀਡਬੈਕ ਮਿਲੀ ਹੈ। ਟੋਰਾਂਟੋ ਡਾਊਨਟਾਊਨ ਦੇ ਵਿਚ ਵੀ ਇਸ ਨੂੰ ਬਹੁਤ ਵੱਡੀ ਤਾਦਾਦ ਦੇ ਵਿਚ ਸੁਣਿਆ ਗਿਆ ਤੇ ਉਥੋਂ ਫੋਨ ਕਾਲਸ ਵੀ ਆਈਆਂ। ਈਵਨ ਦੋ ਸੀ ਐਨ ਟਾਵਰ ਦੇ ਜਿਹੜਾ ਹੈ ਬਿਲਕੁਲ ਥੱਲੇ ਖੜ ਕੇ ਵੀ ਕਿਸੇ ਵੀਡੀਓ ਤੁਹਾਨੂੰ ਦਿਖਾਵਾਂਗੇ। ਔਰ ਨਾਲ ਦੀ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿਚ ਆਪਣੀ ਫੀਡਬੈਕ ਕੋਈ ਦੇਣੀ ਚਾਹੋ, ਸਾਰਿਆਂ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ। ਟਾਵਰ ਦੀ ਜਿਹੜੀ ਹੈ ਲੋਕੇਸ਼ਨ ਮੂਵ ਹੋਣ ਦੇ ਨਾਲ ਹੋ ਸਕਦਾ ਕਈਆਂ ਥਾਵਾਂ ਤੋਂ ਇਹਦੀ ਜਿਹੜੀ ਹੈ ਆਵਾਜ਼ ਤੁਹਾਨੂੰ ਕਿੜਕਿੜ ਕਰਕੇ ਸੁਣਾਈ ਦੇਵੇ, ਪਰੰਤੂ ਸਾਡੀ ਟੀਮ ਜਿਹੜੀ ਟੈਕਨੀਸ਼ੀਅਨ ਹੈ ਜੇ ਫਿਲਹਾਲ ਇਸ ਟਾਵਰ ਤੇ ਹੋਰ ਵੀ ਸਖ਼ਤ ਮਿਹਨਤ ਕਰ ਰਹੀ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਜੀ, ਨੰਬਰ ਟੂ ਕਾਲ ਅਰਸ਼ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਇਕ ਵਿਸ਼ੇਸ਼ ਰਿਪੋਰਟ ਤੁਹਾਡਾ ਸਾਂਝੀ ਕਰਨੀ ਹੈ। ਐਨ ਆਰ ਆਈ ਕੋਟੇ ਦੀਆਂ 381 ਸੀਟਾਂ ਖਾਲੀ ਨੇ, ਕਿਸ ਸੰਦਰਭ ਦੇ ਵਿਚ ਹੈ, ਕਿਉਂ ਖਾਲੀ ਹਨ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਚੋਂ ਇਹ ਕਾਰਨ ਕੀ ਹੈ। 381 ਖਾਲੀ ਸੀਟਾਂ ਤੇ ਸਿਰਫ 6 ਉਮੀਦਵਾਰ ਤੁਹਾਡੇ ਸਾਡੇ ਵਾਸਤੇ ਹੈ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਟੂਡੀਓ ਨੰਬਰ 905-800-13-1320। ਅਗਰ ਤੁਹਾਡਾ ਕੋਈ ਵਪਾਰ ਹੈ, ਉਸ ਦੀ ਐਡਵਰਟਾਈਜ਼ਮੈਂਟ ਤੁਸੀਂ ਦੂਰ ਦੂਰ ਤੱਕ ਜਾਂਦੀ ਰੇਂਜ ਜੋ ਸੀ ਜਮਆਰ 1320 ਏ ਐਮ ਦੀ ਬਾਕਮਾਲ ਸਾਊਂਡ ਆ, ਉਹਦੇ ਤਾਹੀਂ ਇਸ ਮਾਧਿਅਮ ਦੇ ਰਾਹੀਂ, ਇਸ ਸਟੇਸ਼ਨ ਦੇ ਰਾਹੀਂ ਕਰਨਾ ਚਾਹੋ, ਸਾਡਾ ਨੰਬਰ ਹੈ 416-776-7794। ਅਰਸ਼ 416-303-1515। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ ਸੀ ਜੇ ਐਮ ਆਰ 1320। ਸੀ ਜੇ ਐਮ ਆਰ 1320।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188। ਲੋਟਸ ਫਿਊਨਰਲ ਹੋਮ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ। ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555 4167405555 ਆਟੋ ਇਲੈਕਟ੍ਰਿਕ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਸ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-7-9525-2555। ਇਫ ਯੂ ਨੀਡ ਯੂਰ ਹੋਮ ਫਿਕਸਡ, ਕਾਲ ਹੋਮ ਫਿਕਸ।
3: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ,
4: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
5: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 4167498333, ਯਾਨੀ 416-749-8383। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
6: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
2: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡਸ ਪਰਸਨਲ।

0: You're listening to CNN Toronto, Chawla News Network Toronto.
1: ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਨਕ ਸਾਹਿਬ ਦੀ ਟੱਲੀ ਵਾਂਗੂ ਟਣਕਦੀ ਆਵਾਜ਼ ਤੁਸੀਂ ਆਪਣੇ ਚੈਨਲ CJMR 1320 AM ਤੇ ਸੁਣੀ ਹੈ ਔਰ ਉਮੀਦ ਕਰਦੇ ਹਾਂ ਗੀਤ ਆਪ ਜੀ ਨੂੰ ਪਸੰਦ ਆਇਆ ਹੋਵੇਗਾ ਤੇ ਲਓ ਹੁਣ ਪੰਜਾਬ ਤੋਂ ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਖਬਰਾਂ ਪੇਸ਼ ਕਰਾਂਗੇ ਖਬਰਾਂ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਜੋ ਆਪਣੇ ਖੇਤਾਂ ਵਿਚ ਲੈ ਲਹੁੰਦੀਆਂ ਤਿਆਰ ਕਰਦੇ ਨੇ ਉਨ੍ਹਾਂ ਨੂੰ ਖਾਣ ਦੇ ਸ਼ੌਕੀਨ ਹੋ ਸਿਹਤ ਬਣੀ ਰਹਿੰਦੀ ਹੈ ਤੰਦਰੁਸਤੀ ਰਹਿੰਦੀ ਹੈ ਮੂਲੀਆਂ ਮਿਰਚਾਂ ਘੀਆ ਮਟਰ ਲੌਕੀ ਸ਼ਲਗਮ ਅਤੇ ਅਨੇਕਾਂ ਹੋਰ ਸਬਜ਼ੀਆਂ ਜੋ ਆਪਣੇ ਖੇਤਾਂ ਵਿਚ ਉਗਾਉਂਦੇ ਨੇ ਬੜੀ ਮਿਹਨਤ ਨਾਲ ਕੈਲੇਡਨ ਸਬਜ਼ੀ ਫਾਰਮ ਤੋਂ ਮਿਲਦੀਆਂ ਨੇ ਇਸ ਤੋਂ ਇਲਾਵਾ ਕੈਲੇਡਨ ਸਬਜ਼ੀ ਫਾਰਮ ਤੇ ਸਟੀਲ ਸਰਬਲੋ ਪਿੱਤਲ ਕੱਚ ਦੇ ਮਿੱਟੀ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਤੁਸੀਂ ਲੈ ਕੇ ਆ ਸਕਦੇ ਹੋ ਹੈਵੀ ਡਿਊਟੀ ਬਰਤਨ ਲੈ ਕੇ ਆ ਸਕਦੇ ਹੋ ਫੋਲਡਿੰਗ ਬੈੱਡ ਨਵਾਰੀ ਪਲੰਘ ਮੂੜੇ ਸਾਈਕਲ ਤੰਦੂਰ ਆਦਿ ਸਾਰਾ ਕੁਝ ਮਿਲਦਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਕੈਲੇਡਨ ਸਬਜ਼ੀ ਫਾਰਮ ਤੇ ਕਾਲ ਕਰ ਸਕਦੇ ਹੋ 1250 ਏਅਰਪੋਰਟ ਤੇ ਮੇਫੀਲਡ ਦੀ ਇੰਟਰਸੈਕਸ਼ਨ 905-840-9000 ਤੇ ਲਓ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ ਜਿਸ ਨੂੰ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ ਦੀ 65 ਵਕੀਲਾਂ ਦੀ ਧੜੱਲੇਦਾਰ ਟੀਮ ਵਿਚ ਸ਼ਾਮਲ ਤੁਹਾਡੇ ਆਪਣੇ ਅਮਨਦੀਪ ਚਾਵਲਾ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਰੱਬ ਨਾ ਕਰੇ ਸੱਟ ਪੇਟ ਲੱਗ ਗਈ ਹੈ ਆਟੋ ਐਕਸੀਡੈਂਟ ਦੇ ਵਿਚ ਇਨਵਾਲਵ ਹੋ ਆਪਣੇ ਹੱਕ ਪਛਾਣਨ ਵਾਸਤੇ ਹੱਕਾਂ ਦੀ ਰਖਵਾਲੀ ਲਈ ਯਾਦ ਰੱਖੋ 416-557-5010 ਅਸੀਂ ਧੰਨਵਾਦੀ ਹਾਂ ਜੀ ਬਫਲੋ ਤੋਂ ਨਾਇਗਰਾ ਫਾਲ ਤੋਂ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਤੋਂ ਇਲਾਵਾ ਇਧਰ ਬੈਰੀ ਵਾਲੇ ਪਾਸਿਓਂ ਵੀ ਕਾਲਜ ਆਈਆਂ ਨੇ ਮਾਰਕਮ ਸਕਾਰਬਰੋ ਟੋਰਾਂਟੋ ਡਾਊਨ ਟਾਊਨ ਦੇ ਵਿਚ ਕੋਕਸਵਿਲ ਦੇ ਏਰੀਏ ਦੇ ਵਿਚੋਂ ਵੀ ਸਾਨੂੰ ਵੀਡੀਓ ਪਹੁੰਚੀ ਹੈ ਸੀਐਨ ਟਾਵਰ ਦੇ ਥੱਲਿਓਂ ਖਲੋ ਕੇ ਜਿਹੜੀ ਹੈ ਕਿਸੇ ਵੀਰ ਨੇ ਵੀਡੀਓ ਤੇ ਸੀਐਨ ਟਾਵਰ ਦਿਖਾਇਆ ਉਹ ਵੀ ਤੁਹਾਨੂੰ ਅਗਲੇ ਹਿੱਸੇ ਦਿਖਾਉਂਦੇ ਹਾਂ ਉੱਥੇ ਵੀ ਕ੍ਰਿਸਟਲ ਕਲੀਅਰ ਤੇ ਟੋਰਾਂਟੋ ਡਾਊਨ ਟਾਊਨ ਦੇ ਵਿਚ ਭਾਵੇਂ ਕਿ ਪਿਛਲੇ 70 ਸਾਲ ਤੋਂ ਇਹ ਪ੍ਰੋਗਰਾਮ ਅਸੀਂ 30 ਸਾਲ ਤੋਂ ਲਗਭਗ ਕਰਦੇ ਹਾਂ ਕੁਛ ਏਰੀਏ ਦੇ ਵਿਚ ਜਿਹੜਾ ਹੈ ਗਾਰਡਨਰ ਤੇ ਆਉਂਦਾ ਸੀ ਉਸ ਤੋਂ ਬਾਅਦ ਆਉਣਾ ਬੰਦ ਹੋ ਜਾਂਦਾ ਸੀਗਾ ਸੋ ਹੁਣ ਉੱਥੇ ਵੀ ਟੱਲੀ ਵਾਂਗੂ ਟਣਕਦਾ ਹੈ ਤੁਸੀਂ ਕਿਸੇ ਏਰੀਏ ਵਿਚ ਸੁਣ ਦੇਖ ਰਹੇ ਹੋਵੋ ਤੇ ਆਪਣਾ ਫੀਡਬੈਕ ਦੇਣਾ ਚਾਹੋ ਨੰਬਰ ਹੈ 4167176794 ਸਟਿਲ ਸਾਡੇ ਜਿਹੜੇ ਟਾਵਰ ਤੇ ਸਾਡੇ ਇੰਜੀਨੀਅਰ ਜਿਹੜੇ ਨੇ ਉਹ ਡੇ ਐਂਡ ਨਾਈਟ ਜੋ ਤੁਹਾਡੇ ਵੱਲੋਂ ਸਾਨੂੰ ਇਨਫੋਰਮੇਸ਼ਨ ਭੇਜੀ ਜਾਂਦੀ ਹੈ ਅਸੀਂ ਫਾਰਵਰਡ ਕਰਦੇ ਹਾਂ ਤੇ ਉਹ ਉੱਤੇ ਵਰਕ ਕਰ ਰਹੇ ਨੇ ਤੇ ਲਓ ਫਿਰ ਹੁਣ ਪੇਸ਼ ਕਰਾਂਗੇ ਚੋਣਵੀਆਂ ਖਬਰਾਂ ਜਿਸ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ ਜਨਾਬ ਚਰਨਜੀਤ ਸਿੰਘ ਜੀ ਜੋਗੀ ਸਪਾਂਸਰ ਬਾਏ ਲੁਧਿਆਣਾ ਟ੍ਰੇਡਿੰਗ ਇੰਕ ਤੁਸੀਂ ਇੰਡੀਆ ਪੈਸੇ ਭੇਜਣੇ ਨੇ ਵਤਨ ਤੋਂ ਪੈਸੇ ਮੰਗਾਉਣੇ ਨੇ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲੈਣੀ ਚਾਹੁੰਦੇ ਹੋ 24 ਘੰਟਿਆਂ ਦੇ ਅੰਦਰ ਅੰਦਰ ਇੰਡੀਆ ਦੇ ਆਪਣੇ ਖਾਤੇ ਵਿਚ ਪੈਸੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ 905-909-5453 ਤੇ ਕਾਲ ਕੀਤੀ ਜਾ ਸਕਦੀ ਹੈ ਦਿਸ ਪ੍ਰੋਗਰਾਮ ਆਲਸੋ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਰਦਾਰ ਹਰਪਾਲ ਸਿੰਘ ਜੀ ਸੰਧੂ ਔਰ ਨੰਬਰ ਨੋਟ ਕਰ ਲਓ ਜੇਕਰ ਤੁਸੀਂ ਹਾਈ ਐਂਡ ਦੀਆਂ ਕੁਆਲਿਟੀ ਦੀਆਂ ਮਠਿਆਈਆਂ ਸਮੋਸਾ ਨਮਕੀਨ ਭਾਜੀਜ਼ ਵਗੈਰਾ ਤਿਆਰ ਕਰਨੀਆਂ ਨੇ ਤਾਂ 416-213-1165 ਤੇ ਕਾਲ ਕੀਤੀ ਜਾ ਸਕਦੀ ਹੈ ਅਗਰ ਤੁਹਾਡਾ ਕੋਈ ਵਪਾਰ ਹੈ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਸ਼ਾਮ ਨੂੰ 6 ਤੋਂ 9 ਤੁਸੀਂ ਇਨ੍ਹਾਂ ਏਰੀਏ ਦੇ ਵਿਚ ਜਿਹੜੇ ਅਸੀਂ ਏਰੀਏ ਤੁਹਾਨੂੰ ਦਿੱਤੇ ਨੇ ਦੱਸੇ ਨੇ ਇਨ੍ਹਾਂ ਦੇ ਵਿਚ ਪਹੁੰਚਾਉਣਾ ਚਾਹੁੰਦੇ ਹੋ ਘਰ ਘਰ ਦੇ ਵਿਚ ਤਾਂ ਸਾਡੀ ਟੀਮ ਨਾਲ ਸੰਪਰਕ ਕਰੋ 416-303-1515 ਅਰਸ਼ ਜਾਂ 416-716-7094 12 ਮਹੀਨਿਆਂ ਦਾ $100 2 ਦਿਨ ਦਾ ਟਰਾਇਲ ਫਰੀ ਤੇ ਸਾਰੀਆਂ ਫਿਲਮਾਂ ਡਰਾਮੇ ਸੀਰੀਅਲ ਚਲਚਿੱਤਰ ਤੁਸੀਂ ਦੇਖਣਾ ਚਾਹੁੰਦੇ ਹੋ IPTV ਬਾਕਸ ਤੇ ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰੋ 647-554-5859 647-554-5859
2: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ ਮੈਂ ਹਾਂ ਚਰਨਜੀਤ ਜੋਗੀ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਆਓ ਪਹਿਲਾਂ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਗੈਰ ਕਾਨੂੰਨੀ ਉਸਾਰੀਆਂ ਤੇ ਬੁਲਡੋਜ਼ਰ ਚਲਾਉਣ ਦੇ ਹੁਕਮ ਜਾਰੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਭਾਰਤ ਲਈ ਇਕ ਵੱਡਾ ਮੌਕਾ ਸਚਿਨ ਪਾਇਲਟ ਨੇ ਕਿਹਾ ਕਾਂਗਰਸ ਪੰਜਾਬ ਵਿਚ ਇਕ ਠੋਸ ਰਣਨੀਤੀ ਦੇ ਨਾਲ ਅੱਗੇ ਵਧੇਗੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲੱਖਾ ਸਿਧਾਣਾ ਨੂੰ ਮੌੜ ਤੇ ਮਨਦੀਪ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਦਾ ਲਗਾਇਆ ਇੰਚਾਰਜ ਹੁਣ ਖਬਰਾਂ ਤਫਸੀਲ ਦੇ ਨਾਲ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਇਕ ਇਮਾਰਤ ਦੇ ਢਹਿ ਜਾਣ ਤੋਂ ਬਾਅਦ ਜਿਸ ਦੇ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ, ਮੁੱਖ ਮੰਤਰੀ ਰੇਖਾ ਗੁਪਤਾ ਨੇ ਗੈਰ ਕਾਨੂੰਨੀ ਉਸਾਰੀਆਂ ਦੇ ਵਿਰੁੱਧ ਸਖ਼ਤ ਰੁੱਖ ਅਪਣਾਇਆ ਔਰ ਦਿੱਲੀ ਨਗਰ ਨਿਗਮ ਨੂੰ ਗੈਰ ਕਾਨੂੰਨੀ ਢਾਂਚਿਆਂ ਨੂੰ ਢਾਹ ਦੇਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਦੇ ਵਿਚ ਗੁਪਤਾ ਦੇ ਨਿਰਦੇਸ਼ਾਂ ਤੋਂ ਬਾਅਦ ਬੁੱਧਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ਦੇ ਵਿਚ ਕਾਰਵਾਈ ਕੀਤੀ ਗਈ। ਬਿਆਨ ਦੇ ਵਿਚ ਕਿਹਾ ਗਿਐ ਕਿ ਮੁੱਖ ਮੰਤਰੀ ਨੇ ਕਾਰਵਾਈ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਯਕੀਨੀ ਬਣਾਉਣ ਦੇ ਲਈ ਨਗਰ ਨਿਗਮ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਜ਼ਮੀਨ ਤੇ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਨੇ। ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਨੇ ਕਿ ਦਿੱਲੀ ਦੇ ਸਾਰੇ ਪੇਇੰਗ ਗੈਸਟ ਹੋਸਟਲਾਂ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾਵੇ, ਜਿੱਥੇ ਵੀ ਗੈਰ ਕਾਨੂੰਨੀ ਉਸਾਰੀ ਪਾਈ ਜਾਂਦੀ ਹੈ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਗੁਪਤਾ ਨੇ ਇਮਾਰਤਾਂ ਦੇ ਰਿਕਾਰਡਾਂ ਦੀ ਵੀ ਜਾਂਚ ਦੇ ਹੁਕਮ ਦਿੱਤੇ ਨੇ। ਉਨ੍ਹਾਂ ਨੇ ਕਿਹਾ ਕਿ ਇਹ ਗੈਰ ਕਾਨੂੰਨੀ ਉਸਾਰੀ ਕਿਸ ਸਾਲ ਹੋਈ ਸੀ ਔਰ ਉਸ ਸਮੇਂ ਕਿਸ ਅਧਿਕਾਰੀ ਦੇ ਅਧਿਕਾਰ ਖੇਤਰ ਦੇ ਵਿਚ ਆਈ ਸੀ। ਇਹ ਸਾਰੀ ਰਿਪੋਰਟ ਮੇਰੇ ਟੇਬਲ ਤੇ ਹੋਣੀ ਚਾਹੀਦੀ ਹੈ। ਸਤਿਆ ਨਿਕੇਤਨ ਖੇਤਰ ਦੇ ਵਿਚ ਵਿਦਿਆਰਥੀਆਂ ਦੇ ਲਈ ਪੀਜੀ ਵਜੋਂ ਵਰਤੀ ਜਾਂਦੀ 5 ਮੰਜ਼ਿਲਾ ਇਮਾਰਤ ਐਤਵਾਰ ਦੁਪਹਿਰ 1:30 ਵਜੇ ਦੇ ਕਰੀਬ ਮੁਰੰਮਤ ਦੇ ਕੰਮ ਦੇ ਦੌਰਾਨ ਢਹਿ ਗਈ ਸੀ, ਜਿਸ ਦੇ ਵਿਚ ਕੁਲ 12 ਲੋਕਾਂ ਨੂੰ ਮਲਬੇ ਦੇ ਵਿਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਦੇ ਵਿਚੋਂ 7 ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ ਸਨ। ਦੱਸਿਆ ਗਿਆ ਕਿ ਹੁਣ ਤੱਕ ਕੁੱਲ ਮਿਲਾ ਕੇ 1 ਜੂਨ ਤੋਂ 8 ਸਤੰਬਰ ਦੇ ਵਿਚਕਾਰ MCD ਨੇ 1007 ਜਾਇਦਾਦਾਂ ਦੇ ਵਿਰੁੱਧ ਢਾਉਣ ਦੀ ਕਾਰਵਾਈ ਕੀਤੀ ਔਰ 471 ਖੁਰਾਂ ਨੂੰ ਸੀਲ ਕਰ ਦਿੱਤਾ ਹੈ। ਅੰਕੜਿਆਂ ਦੇ ਮੁਤਾਬਕ ਇਸ ਸਮੇਂ ਦੇ ਦੌਰਾਨ ਇਨ੍ਹਾਂ ਨੇ 3018 ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਨੇ, ਜਿਨ੍ਹਾਂ ਦੇ ਵਿਚੋਂ 1551 ਅਣ ਅਧਿਕਾਰਿਤ ਉਸਾਰੀ ਦੇ ਲਈ, 714 ਸੀਲਿੰਗ ਦੇ ਲਈ ਔਰ 753 ਢਾਉਣ ਦੇ ਲਈ ਜਾਰੀ ਕੀਤੇ ਗਏ ਨੇ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
2: ਭਾਜਪਾ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ G20 ਦੀ ਮੇਜ਼ਬਾਨੀ ਕਰਨ ਤੋਂ ਬਾਅਦ ਭਾਰਤ ਹੁਣ ਬਹੁਤ ਹੀ ਵਕਾਰੀ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਔਰ ਇਹ ਪਹਿਲੀ ਵਾਰ ਹੈ ਕਿ 5 ਦੇਸ਼ਾਂ ਤੋਂ ਲੈ ਕੇ 11 ਸਥਾਈ ਮੈਂਬਰਾਂ ਅਤੇ 12 ਵਿਸ਼ੇਸ਼ ਸੱਦੇਦਾਰਾਂ ਦੇ ਸਮੂਹ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਇਹਦੇ ਵਿਚ ਬ੍ਰਿਕਸ ਦੀ ਗਿਣਤੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਲਗਭਗ 25 ਰਾਜਮੁਖੀ ਨੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਕਿ ਇਹ ਭਾਰਤ ਲਈ ਇਕ ਵੱਡੀ ਪ੍ਰਾਪਤੀ ਹੈ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ, ਜਿਨ੍ਹਾਂ ਦੀ ਅਗਵਾਈ ਹੇਠਾਂ ਇਹ ਬ੍ਰਿਕਸ ਸੰਮੇਲਨ ਭਾਰਤ ਵਿਚ ਇਕ ਬਹੁਤ ਹੀ ਮਹੱਤਵਪੂਰਨ ਸਮੇਂ ਤੇ ਹੋ ਰਿਹਾ ਹੈ, ਜਦੋਂ ਦੁਨੀਆਂ ਖੰਡਿਤ ਵੰਡੀ ਹੋਈ ਹੈ, ਸਾਡੇ ਕੋਲ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਹੈ, ਪੱਛਮੀ ਏਸ਼ੀਆ ਸੰਕਟ ਹੈ, ਇਜ਼ਰਾਈਲ ਫਲਸਤੀਨ ਸੰਕਟ ਹੈ, ਪਰ ਕਿਸੇ ਤਰ੍ਹਾਂ ਇਹ ਬ੍ਰਿਕਸ ਸੰਮੇਲਨ, ਕਿਉਂਕਿ ਭਾਰਤ ਦਾ ਫਲਸਫਾ ਸਾਰਿਆਂ ਨੂੰ ਇਕੱਠੇ ਲਿਆਉਣਾ ਹੈ, ਅਸੀਂ ਕਿਸੇ ਵੀ ਤਰ੍ਹਾਂ ਦੀ ਵੰਡ ਦੇ ਹੱਕ ਦੇ ਵਿਚ ਨਹੀਂ ਹਾਂ, ਭਾਰਤ ਹਮੇਸ਼ਾ ਬਹੁਪੱਖੀ ਸੰਗਠਨਾਂ ਦਾ ਚੈਂਪੀਅਨ ਰਿਹਾ ਹੈ, ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਵਿਚ ਬ੍ਰਿਕਸ ਸੰਮੇਲਨ ਨਵੀਂ ਵਿਸ਼ਵ ਆਰਥਿਕ ਵਿਵਸਥਾ ਲਿਆਉਣ ਦੇ ਲਈ ਮਾਰਗ ਦਰਸ਼ਕ ਬਣੇਗਾ। ਕਾਂਗਰਸ ਦੇ ਨਵ ਨਿਯੁਕਤ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਤੇ ਪਾਰਟੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵਾਡਰਾ ਦੇ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਵਿਚ ਆਪਣੀ ਨਵੀਂ ਜਿੰਮੇਵਾਰੀ ਸੰਭਾਲ ਲਈ ਹੈ। ਪਾਇਲਟ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਦੇ ਮਾਰਗ ਦਰਸ਼ਨ ਵਿਚ ਇਕੱਠੇ ਕੰਮ ਕਰਨ ਦਾ ਭਰੋਸਾ ਦਿੱਤਾ। ਸਚਿਨ ਪਾਇਲਟ ਨੇ ਦਸਿਆ ਕਿ ਉਨ੍ਹਾਂ ਨੇ ਸੂਬੇ ਦੇ ਚੋਟੀ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਾਰਟੀ ਦੇ ਭਵਿੱਖ ਦੇ ਰੋਡ ਮੈਪ ਅਤੇ ਸੂਬੇ ਦੇ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਪਾਇਲਟ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਇਕ ਠੋਸ ਰਣਨੀਤੀ ਦੇ ਨਾਲ ਅੱਗੇ ਵਧੇਗੀ ਔਰ 2027 ਦੇ ਵਿਚ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਵੀ ਪਾਇਲਟ ਦੇ ਨਾਲ ਮੁਲਾਕਾਤ ਕੀਤੀ ਏ ਔਰ ਸਭ ਕੁਝ ਠੀਕ ਹੋ ਜਾਣ ਦਾ ਦਮ ਭਰਿਆ ਏ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਨਵੇਂ ਹਲਕਾ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਏ। ਪਾਰਟੀ ਵੱਲੋਂ ਜਾਰੀ ਜਾਣਕਾਰੀ ਦੇ ਮੁਤਾਬਕ ਲਖਵਿੰਦਰ ਸਿੰਘ ਲੱਖਾ ਸਦਾਣਾ ਨੂੰ ਮੌੜ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਮਨਦੀਪ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦਾ ਇੰਚਾਰਜ ਲਗਾ ਦਿੱਤਾ ਗਿਆ। ਪਾਰਟੀ ਵੱਲੋਂ ਕਿਹਾ ਗਿਆ ਕਿ ਇਹ ਨਿਯੁਕਤੀਆਂ ਪਾਰਟੀ ਦੀ ਮਨਜ਼ੂਰੀ ਦੇ ਨਾਲ ਕੀਤੀਆਂ ਗਈਆਂ ਨੇ। ਲੱਖਾ ਸਦਾਣਾ ਨੂੰ ਮੌੜ ਹਲਕੇ ਦੀ ਜ਼ਿੰਮੇਵਾਰੀ ਮਿਲਣ ਦੇ ਨਾਲ ਇਲਾਕੇ ਦੀ ਸਿਆਸਤ ਵਿਚ ਇਕ ਨਵੀਂ ਚਰਚਾ ਛਿੜ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
0: Real news, real impact, showing you real world. CJMR 1320, the voice of the city.
4: ਜੀਉਣਾ ਜ ਦਾ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6474778188 ਲੋਟਸ ਫਿਊਨਰਲ ਹੋਮ।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6746648-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
6: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
7: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ।
6: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
7: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
6: ਤੇ ਮੇਰੇ ਜੀਜੇ ਲਈ ਘੜੀ?
7: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
6: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
8: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
9: ਓ ਯਾਰ, ਕਾਵਿਆ ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
10: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
11: 6477769 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
12: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
13: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
14: Wide range of services, wisdom tooth, root canal, denture.
15: For dental extraction, cleaning, gum treatment and implant.
13: SM Springdale Dental Center, 2260 Bovade Drive East, Brampton. Bovade Jingusi Dental Center, 811 Bovade Drive, Unit 17, Brampton. Call 905-789-8266.
16: HK Movers, home, offices, apartments and delivery, big or small, we move it all.
17: HK Movers,
16: local and long distance,
18: we also ship cars,
16: Kailer Transport and moving services.
17: For service with a smile, give us a call.
16: Call Mr. Harminder 416-524-6704.
17: 416-524-6704.
16: Visit 140 Advanced Boulevard, Unit Number 10, Brampton.
18: Long distance moving specialist,
16: HK Movers.
19: HK Movers.
20: ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ। ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ, ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜੇ ਹਨਾ।
21: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ
20: ਨਾਓ। ਨਿਊ ਲੋਕੇਸ਼ਨ 7920 Hurontario Street, Unit 43 in Brampton, 905-790-5656. That's 905-790-5656. J. Kaloti, tried, trusted, most effective.
1: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ। 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
19: ਕੈਨੇਡਾ ਦੀ ਮੰਨੀ ਪਰਮੰਨੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਤੋਂ 416-903-8390।
22: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464 905-450-6464।
23: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
24: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ। 416-716-7094, ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
25: You're listening to CNN Toronto, Chawla News Network Toronto.
26: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਕੰਟੈਕਟ ਕਰੋ।
27: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
28: ਸਸਤਾ

0: ਬੁੱਲਿਆ ਧਰਮਸ਼ਾਲਾ ਤੜਵਾਈ ਰਹਿੰਦੇ ਠਾਕਰ ਦੁਆਰੇ ਠੱਗ। ਬੁੱਲਿਆ ਧਰਮਸ਼ਾਲਾ ਤੜਵਾਈ ਰਹਿੰਦੇ ਠਾਕਰ ਦੁਆਰੇ ਠੱਗ, ਵਿੱਚ ਮਸੀਤਾਂ ਕੁਸੱਤੀਏ ਰਹਿੰਦੇ ਤੇ ਆਸ਼ਕ ਰਹਿਣ ਅਲੱਗ। ਬੁੱਲਿਆ ਧਰਮਸ਼ਾਲਾ ਵਿੱਚ ਨਹੀਂ ਜਿੱਥੇ ਮੂਮਨ ਭੋਗ ਪੁਆਏ, ਵਿੱਚ ਮਸੀਤਾਂ ਧੱਕੇ ਮਿਲਦੇ ਤੇ ਮੁੱਲਾਂ ਤਿਊੜੀ ਪਾਏ, ਦੌਲਤਮੰਦਾਂ ਨੇ ਬੂਹਿਆਂ ਉੱਤੇ ਰੂਬਦਾਰ ਵਹਾਏ, ਪੱਕੜ ਦਰਵਾਜ਼ਾ ਰੱਬ ਸੱਚੇ ਦਾ ਤੇ ਜਿੱਥੋਂ ਦੁੱਖ ਦਿਲ ਦਾ ਮਿਟ ਜਾਏ, ਦੁੱਖ ਦਿਲ ਦਾ ਮਿਟ ਜਾਏ। ਬਾਬਾ ਬੁੱਲੇ ਸ਼ਾਹ ਦੀਆਂ ਨੇ ਸਤਰਾਂ ਦੇ ਨਾਲ ਇੱਕ ਵਾਰੀ ਫਿਰ ਤੋਂ ਆਪ ਜੀ ਦਾ ਸਵਾਗਤ। 7:07 ਹੋਏ ਨੇ ਸਟੂਡੀਓ ਦੇ ਘੜੀ ਦੇ ਮੁਤਾਬਕ। ਸਟੂਡੀਓ ਦੇ ਵਿਚ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ, ਸਵਾਗਤ ਹੈ, ਵੈਲਕਮ।
1: ਥੈਂਕ ਯੂ ਦਿਲਬਾਗ ਜੀ, ਲਿਸਨਰਸ ਵਿਊਜ਼ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੈਣੀ ਸਤਿ ਸ੍ਰੀ ਅਕਾਲ ਜੀ।
0: 7:00 ਇਸ ਵਕਤ 7:45 ਤੇ ਲੋ ਫਿਰ ਪਹਿਲਾਂ ਵੈਦਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਸ ਤੋਂ ਬਾਅਦ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਫਿਰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੋਂ ਪਹਿਲਾਂ ਹਿੰਦੀ ਸਮਾਚਾਰ ਵੀ ਅੰਜੂ ਜੀ ਪੇਸ਼ ਕਰਨਗੇ ਤੇ ਸਾਡੇ ਨਾਲ ਸਮੇਂ ਦੇ ਮੁਤਾਬਕ ਬਾਤ ਮਿੰਟੂ ਗੁਰਸਰੀਆ ਵੀ ਹਾਜ਼ਰ ਹੋਣਗੇ। ਸਟੂਡੀਓ ਦਾ ਨੰਬਰ ਰਹਿਣਗੇ 905-813-1320
1: ਜੀ। ਟੈਂਪਰੇਚਰ ਰਾਈਟ ਨਾ 23 ਡਿਗਰੀ ਸੈਂਟੀਗ੍ਰੇਡ ਹੈਗਾ, ਅੱਜ ਹਾਈਐਸਟ 25 ਰਿਹਾ, ਕੱਲ ਦਾ ਹਾਈਐਸਟ 24, ਲੋਐਸਟ 13, ਮਿਕਸ ਆਫ ਸਨ ਐਂਡ ਕਲਾਊਡ ਰਹੇਗਾ।
0: ਇਸ ਰਿਪੋਰਟ ਨੂੰ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕਾਂਗੜਾ ਵੱਲੋਂ ਸਪਾਂਸਰ ਕੀਤਾ ਗਿਆ ਸੀ। ਜਦੋਂ ਵੀ ਤੁਸੀਂ ਕਿਤੇ ਆਨ ਲੋਕੇਸ਼ਨ ਪਾਰਟੀ ਦਾ ਪੂਰਾ ਪ੍ਰਬੰਧ ਕਰਨਾ ਹੋਵੇ ਜ਼ਬਰਦਸਤ, ਤਾਂ ਤੁਸੀਂ ਆਪਣੇ ਮਹਿਮਾਨਾਂ ਨੂੰ ਸ਼ਾਨਦਾਰ ਜਿਹੜੀਆਂ ਨੇ ਡਿਸ਼ਿਸ ਵਨ ਬਾਏ ਵਨ ਸਰਵ ਕਰਨੀਆਂ ਚਾਹੁੰਦੇ ਹੋ, ਪਹਿਲਾਂ ਬੈਠ ਕੇ ਖਾ ਕੇ ਵੇਖੋ 680 ਰੈਕਸਟਰ ਬੁਲੇਵਾਰਡ ਹਾਈਵੇ 27 ਤੇ, ਫਿਰ ਤੁਸੀਂ ਆਨ ਲੋਕੇਸ਼ਨ ਪਾਰਟੀ ਦਾ ਕੋਈ ਵੀ ਪ੍ਰਬੰਧ ਹੈ, ਉਹਨਾਂ ਦੀਆਂ ਚਾਰ ਤੁਰਦੀਆਂ ਫਿਰਦੀਆਂ ਦੁਲਹਨ ਵਾਂਗੂ ਸਜੀਆਂ ਹੋਈਆਂ ਵੈਨਸ ਤੁਹਾਡੇ ਨਾਲ ਹਾਜ਼ਰ ਨੇ, 416-679-9999 ਮਠਿਆਈਆਂ ਦਾ ਮਹਿਲ, ਸਵੀਟ ਮਹਿਲ 1133 ਕ੍ਰੈਡਸਟੋਨ ਰੋਡ ਕੌਂਕੜ ਦੇ ਵਿਚ ਹੈ, 100 ਤੋਂ ਲੈ ਕੇ 1000 ਬੰਦਿਆਂ ਦੀ ਪਾਰਟੀ ਦਾ ਸ਼ਾਨਦਾਰ ਬੈਂਕਟ ਹਾਲ ਨਾਮ ਹੈ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ। ਨੰਬਰ ਟੂ ਕਾਲ 416-679-9999। ਅੱਜ ਦੀ ਰਿਪੋਰਟ, NRI ਕੋਟੇ ਦੀਆਂ 381 ਖਾਲੀ ਸੀਟਾਂ, ਸਿਰਫ 6 ਉਮੀਦਵਾਰ ਨੇ ਉਥੇ। ਸਾਡੇ ਬੱਚੇ ਬੱਚੀਆਂ ਵਿਦੇਸ਼ਾਂ ਦੇ ਵਿਚ ਪੜਨ ਆਉਂਦੇ ਨੇ, ਪਰੰਤੂ ਇਥੋਂ ਕਿਸੇ NRI ਨੇ ਆਪਣੇ ਬੱਚੇ ਨੂੰ ਭੇਜਣਾ ਹੋਵੇ ਪੜਨ ਵਾਸਤੇ ਤਾਂ ਉਥੇ ਕੋਟਾ ਹੁੰਦਾ, ਕਈ ਤਰ੍ਹਾਂ ਦੇ ਕੋਟੇ ਨੇ ਉਥੇ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫੀਸਾਂ ਜ਼ਿਆਦਾ ਤੇ ਨੇਮ ਸਖ਼ਤ ਹੋਣ ਕਾਰਨ ਖਾਲੀ ਰਹਿ ਰਹੀਆਂ ਨੇ। ਨੇਮ ਸਖ਼ਤ ਨੇ, ਫੀਸਾਂ ਜ਼ਿਆਦਾ ਨੇ। MBBS ਸੀਟ ਲਈ ਪੂਰੇ ਕੋਰਸ ਦੀ ਟਿਊਸ਼ਨ ਫੀਸ 1,10,000 ਅਮੈਰੀਕਨ ਡਾਲਰ ਹੈ। ਪੰਜਾਬ ਦੇ ਮੈਡੀਕਲ ਅਤੇ ਡੈਂਟਲ ਕਾਲਜ ਵਿਚ NRI ਕੋਟੇ ਦੀਆਂ ਸੀਟਾਂ ਲਈ ਯੋਗ ਉਮੀਦਵਾਰਾਂ ਦੀ ਘਾਟ ਲਗਾਤਾਰ ਬਣੀ ਹੋਈ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਸ ਨੂੰ ਕਾਉਂਸਲਿੰਗ ਅਤੇ ਦਾਖਲੇ ਦੇ ਪਹਿਲੇ ਗੇੜ ਤੋਂ ਬਾਅਦ ਖਾਲੀ ਐਲਾਨੀਆਂ ਗਈਆਂ 381 MBBS ਅਤੇ BDS ਸੀਟਾਂ ਲਈ ਸਿਰਫ 6 ਹੀ ਬਿਨੇਕਾਰ ਮਿਲੇ ਨੇ। ਇਨ੍ਹਾਂ ਖਾਲੀ ਸੀਟਾਂ ਵਿਚੋਂ 167 MBBS ਸੀਟਾਂ ਹਨ ਜੋ ਸੂਬੇ ਦੇ 12 ਮੈਡੀਕਲ ਕਾਲਜਾਂ ਵਿਚ ਹਨ, ਜਦੋਂ ਕਿ 214 ਸੀਟਾਂ 16 ਡੈਂਟਲ ਕਾਲਜ ਵਿਚ BDS ਦੀਆਂ ਹਨ। ਇਸ ਤੋਂ ਪਹਿਲਾਂ ਵੀ ਇਸ ਨੂੰ ਹੁੰਗਾਰਾ ਨਹੀਂ ਮਿਲਿਆ ਸੀ। ਉਸ ਵੇਲੇ 431 MBBS ਅਤੇ BDS ਸੀਟਾਂ ਲਈ ਸਿਰਫ 63 ਬਿਨੇਕਾਰ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਵੀ ਕੇਵਲ 50 ਉਮੀਦਵਾਰਾਂ ਨੇ ਹੀ ਦਾਖਲਾ ਲਿਆ ਸੀ, ਜਿਨ੍ਹਾਂ ਵਿਚ 47 ਨੇ MBBS ਅਤੇ 3 ਨੇ BDS ਨੂੰ ਚੁਣਿਆ ਸੀ। ਇਸ ਨਾਲ ਇਹ ਲਾਹੇਵੰਦ ਕੋਟੇ ਦੀਆਂ ਜ਼ਿਆਦਾਤਰ ਸੀਟਾਂ ਖਾਲੀ ਰਹਿ ਗਈਆਂ ਸਨ ਅਤੇ ਕਾਲਜਾਂ ਨੂੰ ਦੂਜੇ ਗੇੜ ਵਿਚ ਜਾਣਾ ਪਿਆ, ਪਰ ਹੁਣ ਵੀ ਹਾਲਤ ਪਹਿਲਾਂ ਵਾਲੀ ਹੀ ਹੈ। ਜ਼ਿਆਦਾ ਫੀਸਾਂ ਕਾਰਨ NRI ਕੋਟੇ ਦੀਆਂ ਸੀਟਾਂ ਸੂਬੇ ਦੇ ਸਾਰੇ ਮੈਡੀਕਲ ਅਤੇ ਡੈਂਟਲ ਕਾਲਜਾਂ ਲਈ ਆਮਦਨ ਦਾ ਸਭ ਤੋਂ ਵੱਡਾ ਸਾਧਨ ਮੰਨੀਆਂ ਜਾਂਦੀਆਂ ਹਨ। ਇਕ NRI ਉਮੀਦਵਾਰ ਨੂੰ MBBS ਸੀਟ ਲਈ ਪੂਰੇ ਕੋਰਸ ਦੀ ਟਿਊਸ਼ਨ ਫੀਸ ਵਜੋਂ 1,10,000 ਅਮਰੀਕੀ ਡਾਲਰ ਅਤੇ BDS ਸੀਟ ਲਈ 44,000 ਅਮਰੀਕੀ ਡਾਲਰ ਦੇਣੇ ਪੈਂਦੇ ਹਨ, ਜੋ ਕਿ ਮੈਨੇਜਮੈਂਟ ਅਤੇ ਸਰਕਾਰੀ ਕੋਟੇ ਦੀਆਂ ਫੀਸਾਂ ਨਾਲੋਂ ਕਾਫ਼ੀ ਕਿਤੇ ਜ਼ਿਆਦਾ ਹਨ। ਸੀਟਾਂ ਅਤੇ ਬਿਨੇਕਾਰਾਂ ਵਿਚਕਾਰ ਇਸ ਵੱਡੇ ਪਾੜੇ ਕਾਰਨ ਇਸ ਆਮਦਨ ਤੇ ਨਿਰਭਰ ਕਾਲਜ ਨੂੰ NRI ਕੋਟੇ ਦੀ ਆਮਦਨ ਵਿਚ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੌਰਾਨ ਯੂਨੀਵਰਸਿਟੀ ਸਾਰੇ NRI ਕੋਟੇ ਦੇ ਉਮੀਦਵਾਰਾਂ ਨੂੰ ਵਿਦੇਸ਼ ਵਿਚ ਸਬੰਧਤ ਭਾਰਤੀ ਡਿਪਲੋਮੈਟਿਕ

0: ਮੱਦੇ ਨਜ਼ਰ ਆਏ ਹਨ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਾਇਜ਼ ਅਤੇ ਤਸਦੀਕਸ਼ੁਦਾ ਸਰਟੀਫਿਕੇਟ ਪੇਸ਼ ਕਰਨ ਵਿਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਜੀ ਹਾਂ, ਬਿਨੇਕਾਰ ਸ਼ੇਈ ਨੇ, ਪਰ ਉਨ੍ਹਾਂ ਤੇ ਵੀ ਕੈਂਚੀ ਫੇਰੀ ਜਾ ਸਕਦੀ ਹੈ। ਕੀ ਕਾਰਨ ਹੈ? ਕਹਿਣ ਵਾਲੇ ਕੋਟੇ ਦੀਆਂ 381 ਸੀਟਾਂ ਖਾਲੀ ਹਨ, ਸਿਰਫ 6 ਉਮੀਦਵਾਰ ਹਨ। ਤੁਸੀਂ ਇਕ ਰਿਪੋਰਟ ਨੂੰ ਸੁਣਿਆ ਐਨਆਰਆਈ ਲਈ। ਦੂਸਰੀ ਜਿਹੜੀ ਹੈ ਇਕ AI ਜੋ ਕਿ ਅੱਜ ਕੱਲ ਬੜੀ ਚਰਚਾ ਦੇ ਵਿਚ ਹੈ, ਇਕ ਦਹਾਕਾ, ਬਹੁਤਾ ਵੱਡਾ ਨਹੀਂ ਹੈ ਕੋਈ, ਇਕ ਦਹਾਕਾ 10 ਸਾਲ ਜੋ ਇਨਸਾਨਾਂ ਲਈ ਕਾਲ ਬਣ ਸਕਦੀ ਹੈ। AI ਐਥੋਪਿਕ ਤੋਂ ਵੱਖ ਹੋਣ ਵਾਲੇ AI ਖੋਜਕਾਰ ਜੈਕਬ ਕੌਕਸਨ ਦਾ ਇਕ ਸਨਸਨੀਖੇਜ ਦਾਅਵਾ ਕਿ ਇਕ ਦਹਾਕਾ ਆਉਣ ਵਾਲੇ 10 ਸਾਲਾਂ ਦੇ ਵਿਚ ਇਨਸਾਨਾਂ ਲਈ ਇਹ ਕਾਲ ਬਣ ਸਕਦੀ ਹੈ AI। ਸੋ ਇਹ ਇਕ ਰਿਪੋਰਟ ਹੋਰ ਹੈ, ਬਨੌਟੀ ਜਿਹੜੀ ਬੁੱਧੀਮਤਾ AI ਦੀ ਦੁਨੀਆ ਤੋਂ ਇਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਕ ਬੇਨਤੀ ਹੈ ਕਿ ਅਜੇ ਵੀ ਸਾਡੇ ਬਹੁਤ ਸਾਰੇ ਵੀਰ ਸਾਨੂੰ ਨਵੇਂ ਚੈਨਲ ਤੇ ਲੱਭ ਰਹੇ ਹਨ, ਹੁਣੇ 3-4 ਫੋਨ ਕਾਲਸ ਆਏ ਨੇ, ਬਰਾਏ ਕਰਮ ਬਰਾਏ ਮਿਹਰਬਾਨੀ ਤੁਸੀਂ ਸਾਡਾ ਇਹ ਸੁਨੇਹਾ ਜਿਹੜਾ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ, ਧੰਨਵਾਦੀ ਹੋਵਾਂਗੇ। ਜਿਸ ਵੀ ਮਹਿਫਲ ਦੇ ਵਿਚ ਜਾਂਦੇ ਹੋ, ਜਿੱਥੇ ਕਿਤੇ ਪਾਰਟੀ ਸ਼ਾਰਟੀ ਜਾਂਦੇ ਹੋ ਜਾਂ ਫੈਕਟਰੀ ਜਾਂਦੇ ਹੋ ਜਾਂ ਕੰਮਾਂ ਕਾਰਾਂ ਤੇ ਹੋ ਜਾਂ ਟਰੱਕ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਆਪਣੇ ਵਰਗੇ ਸੂਝਵਾਨ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ ਕਿ ਵੀ 1320 AM ਹੁਣ ਵਾਪਸ ਆ ਗਏ ਤੇ ਰੰਗਲਾ ਪੰਜਾਬ ਸਵੇਰੇ 10 ਤੋਂ 12, ਸ਼ਾਮ ਨੂੰ 6 ਤੋਂ 9 ਫਿਲਹਾਲ, ਤੇ ਸੈਟਰਡੇ 2 ਤੋਂ 5, ਸੰਡੇ ਵੀ 2 ਤੋਂ 5 ਤੁਸੀਂ ਏਸ਼ੀਅਨ ਵਿਜ਼ਨ ਸੁਣੋਗੇ। ਬਾਕੀ ਦੇ ਤਕਰੀਬਨ ਕਾਫੀ ਵੱਡੀ ਲਿਸਟ ਹੈ ਜੋ ਪ੍ਰੋਡਿਊਸਰ ਜਿਹੜੇ ਨੇ ਲਾਈਨ ਅਪ ਨੇ, ਉਨ੍ਹਾਂ ਦੀ ਸਿਰਫ 1-2 ਟੈਕਨੀਕਲ ਇਸ਼ੂ ਕਰਕੇ ਕੰਟਰੈਕਟ ਅਜੇ ਹੋਣੇ ਬਾਕੀ ਨੇ। ਜਿਉਂ ਹੀ ਉਹ ਲਿਸਟ ਸਾਹਮਣੇ ਆ ਗਈ, ਅਸੀਂ ਆਪਣੀ ਵੈਬਸਾਈਟ ਤੇ ਵੀ YouTube, ਫੇਸਬੁੱਕ ਦੇ ਰਾਹੀਂ, ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ ਤੇ ਰੰਗਲਾ ਪੰਜਾਬ ਦੇ ਰਾਹੀਂ ਅਤੇ CNN ਟੋਰਾਂਟੋ CGMR 1320 AM ਦੇ ਰਾਹੀਂ ਉਨ੍ਹਾਂ ਵੀਰਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਉਹ ਆਪਣੇ ਮੰਚ ਰਾਹੀਂ ਵੀ ਇਸ ਚੈਨਲ ਦੇ ਉਤੇ ਆ ਰਹੇ ਹਨ, ਆਪਣੀ ਪ੍ਰਮੋਸ਼ਨ ਖੁਦ ਵੀ ਕਰਨਗੇ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਗਰ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਸਰਨ ਹੈ, ਨੰਬਰ ਹੈ 4167167794। ਤੁਸੀਂ CGMR 1320 AM ਤੇ ਆਪਣੇ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨਾ ਹੈ ਤੇ ਅਰਸ਼ ਚਾਵਲਾ ਨਾਲ ਰਾਬਤਾ ਕਾਇਮ ਕਰੋ, 416-303-1515। ਮੈਂ ਤਹਿ ਦਿਲ ਤੋਂ ਆਪਣੇ ਤਮਾਮ ਚਾਹੁਣ ਵਾਲਿਆਂ ਦਾ ਧੰਨਵਾਦੀ ਹਾਂ ਜੋ ਸਾਨੂੰ ਸੁਣਦੇ ਨੇ ਤੇ ਤੁਸੀਂ ਸਾਡੇ ਕੰਨਾਂ ਦੇ ਵਿਚ ਬੜੀ ਪਿਆਰੀ ਜੀ ਗੱਲ ਕਹਿੰਦੇ ਹੋ ਕਿ ਫਲਾਣੇ ਨੂੰ ਲੈ ਕੇ ਆਓ, ਫਲਾਣੇ ਨੂੰ ਲੈ ਕੇ ਆਓ, ਫਲਾਣੇ ਨੂੰ ਲੈ ਕੇ ਆਓ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਜਿਵੇਂ ਅਸੀਂ ਖੁਦ CGMR 1320 AM ਦੀ ਮੈਨੇਜਮੈਂਟ ਦੇ ਕੋਲ ਮਿਸਟਰ ਹੈਰੀ ਮੈਕਡੋਨਲਡ ਹੁੰਦੇ ਸੀ, ਮਾਈਕਲ ਕੇਨ, ਮੈਟ ਕੇਨ ਜਾਂ ਉਨ੍ਹਾਂ ਦੀ ਟੀਮ ਜੋ ਸੇਲਸ ਪਰਸਨ ਨੇ ਉਨ੍ਹਾਂ ਕੋਲ ਜਾ ਕੇ ਆਪ ਟਾਈਮ ਮੰਗਿਆ ਸੀ, ਉਵੇਂ ਹੀ ਇਹ ਹੁਣ ਤੁਸੀਂ ਅਰਸ਼ ਉਨ੍ਹਾਂ ਨਾਲ ਗੱਲ ਕਰਨੀ ਹੈ ਕਿ ਆਹ ਫਲਾਣਾ ਟਾਈਮ ਅਵੇਲੇਬਲ ਹੈ, ਅਸੀਂ ਇਸ ਟਾਈਮ ਤੇ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ। ਟਰਮ ਐਂਡ ਕੰਡੀਸ਼ਨ, ਰੂਲ ਐਂਡ ਰੈਗੂਲੇਸ਼ਨ, ਨਿਜ਼ਮਾਵਲੀ ਉਹੀ ਰਹੇਗੀ ਜੋ CGMR 1320 AM ਦੀ 70 ਸਾਲ ਤੋਂ ਚੱਲਦੀ ਆ ਰਹੀ ਹੈ। ਉਹਦੇ ਵਿਚ ਰੱਤੀ ਭਰ ਦਾ ਬਦਲਾਅ ਨਹੀਂ ਹੈ, ਸਿਰਫ ਬਦਲਾਅ ਇਕ ਹੈ, ਉਹ ਹੈ ਜੀ 416-303-1515, 416-303-1515 ਤੋਂ ਤੁਸੀਂ ਅਰਸ਼ ਚਾਵਲਾ ਨਾਲ ਪ੍ਰੋਗਰਾਮ ਬਾਰੇ ਗੱਲਬਾਤ ਕਰ ਸਕਦੇ ਹੋ। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਉਸਦੀ ਐਡਵਰਟਾਈਜ਼ਮੈਂਟ ਇਸ ਚੈਨਲ ਦੇ ਰਾਹੀਂ ਕਰਨਾ ਚਾਹੁੰਦੇ ਹੋ, ਉਸ ਲਈ ਸਾਨੂੰ ਖੁਸ਼ੀ ਹੋਵੇਗੀ। 416-716-7794। ਮਿਊਂਸੀਪਲਟੀ ਦੀਆਂ ਚੋਣਾਂ ਆ ਰਹੀਆਂ ਨੇ ਤੇ ਮਿਊਂਸੀਪਲਟੀ ਦੀਆਂ ਚੋਣਾਂ ਦੇ ਵਿਚ ਵੀ ਜਿਸ ਵੀ ਉਮੀਦਵਾਰ ਨੇ ਆਪਣੀ ਕੋਈ ਕਮਰਸ਼ਲ ਜਾਂ ਕੋਈ ਇੰਟਰਵਿਊ ਬੁੱਕ ਕਰਾਉਣੀ ਹੈ, ਉਹ ਵੀ 1-2 ਦਿਨ ਪਹਿਲਾਂ ਐਡਵਾਂਸ ਦੇ ਵਿਚ ਸਾਨੂੰ ਦਸਿਆ ਜਾਵੇਗਾ, ਤਾਂ ਹੀ ਤੁਹਾਨੂੰ ਉਹਦਾ ਜਿਹੜਾ ਹੈ ਸਕੈਜੂਲ ਮਿਲੇਗਾ, ਕਿਉਂਕਿ ਸਾਡੇ ਸਟੇਸ਼ਨ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇ ਉਸੇ ਤਰ੍ਹਾਂ ਹੀ CGMR 1320 ਦੇ ਫਾਲੋ ਕੀਤੇ ਜਾਣਗੇ ਜਿਵੇਂ ਉਹ ਪਿਛਲੇ 70 ਸਾਲਾਂ ਤੋਂ ਜਿਹੜਾ ਹੈ ਫਾਲੋ ਕਰਦੇ ਆ ਰਹੇ ਹਨ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਣਗੇ ਅੰਜੂ ਸਿੱਕਾ ਜੀ, ਔਰ ਨਾਲ ਸਾਥ ਦੇਣਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: You're listening to CNN Toronto. Chavla Toronto.
2: Punjabi Dil, Angrezi Vibe. CJMR is back alive. CJMR 1320. Aa gaya oye, chha gaya oye.
3: Diamond and Diamonds Personal Injury Lawyers। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ

0: ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ। ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT 4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ। ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, ਪੀਆਰ ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ ਓਸੀਆਈ ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਜੋਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5968 6478335960 ਗਿੱਲ ਹਾਊਸ ਪੇਂਟਿੰਗ।
2: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਨਾਨੇ ਕੇ ਲਿਏ ਇੱਕ ਸਟਾਈਲਿਸ਼ ਫਰਨੀਚਰ ਚਾਹੀਏ। ਜਬ ਤਲਾਸ਼ ਹੋ ਐਸੇ ਫਰਨੀਚਰ ਕੀ ਤੋ ਯਹਾਂ ਆਈਏ ਸਟੀਵਨਸ ਫਰਨੀਚਰ, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈਡ ਸੈੱਟ ਹੋ, ਸੋਫਾ ਸੈੱਟ ਜਾਂ ਮੈਟ੍ਰੇਸਿਸ, ਐਵਰੀਥਿੰਗ ਸਿੰਸ 1992। ਵਿਜ਼ਿਟ ਇਨ ਸਟੋਰ ਫਾਰ ਮਚ ਮੋਰ 2575 ਸਟੀਲਸ ਐਵਨਿਊ ਈਸਟ ਬ੍ਰੈਂਪਟਨ 9057900560 ਸਟੀਵਨਸ ਫਰਨੀਚਰ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-688-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
0: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 9057900045 9057990045 ਟਾਪ ਚੋਇਸ ਇਲੈਕਟ੍ਰੋਨਿਕਸ।

0: समोसा एंड स्वीट फैक्ट्री जिथे भाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 416-213-1165।
1: विश्वास प्रतीक नार रवि गुलाटी हुन नवे अंदाज विच रवि गुलाटी लॉ ऑफिस लीगल सेवावां दा काम हो गया जे सौखा। मारो एक आवाज अजिहे कमां वास्ते। रियल एस्टेट क्लोजिंग, नोटराइजेशन, एफिडेविट्स, डेक्लेरेशन जां स्पॉन्सरशिप लेटर्स, पावर ऑफ अटर्नीज, बच्चियां लई कंसेंट लेटर्स। बैरिस्टर सोलिसिटर नोटरी पब्लिक रविंदर पाल सिंह गुलाटी 905-232-8700। अपॉइंटमेंट वास्ते लॉग इन करो notaryhelp.ca। रवि गुलाटी लॉ ऑफिस, ठीक सलाह बल्ले बल्ले।
2: बेड, डाइनिंग टेबल, सोफा, कर ले लेना या देना तोहफा।
3: हाई एंड डिजाइन एंड क्वालिटी यानी हाई पॉइंट फर्नीचर। कस्टम मेड, कनेडियन मेड इम्पोर्टेड फर्नीचर ले आज ही विजिट करो हाई पॉइंट फर्नीचर,
2: 7550 किम्बल स्ट्रीट, मिसिसागा। कॉल 6473825500।
4: सॉलिड बम्पर चमका मारे, मठारू वेल्डिंग तो पवा लो सारे।
5: मठारू वेल्डिंग, मठारू वेल्डिंग,
6: मठारू वेल्डिंग पवाओ। मूस बम्पर, डियर बम्पर, डीजल टैंक लॉक, ड्रिलर रैम, टायर रैक, ड्रिलर रिपेयर, एल्युमिनियम प्लेट बम्पर।
7: कॉल सनी मठारू
6: 6474663055 6474606355।
7: मठारू वेल्डिंग, यूनिट 198 रदरफोर्ड।
4: मठारू वेल्डिंग, मठारू वेल्डिंग।
8: HK Movers, home, offices, apartments and delivery, big or small, we move it all.
9: HK Movers,
8: local and long distance,
9: we also ship cars,
8: Kailer transport and moving services.
9: For service with a smile, give us a call.
8: Call Mr. Harminder 416-524-6704.
9: 416-524-6704.
8: Visit 140 Advance Boulevard, Unit Number 10, Brampton.
9: Long distance moving specialist,
8: HK Movers.
10: HK Movers.
11: Lambe समय तो कम्युनिटी विच परख्या होया नाम, एनी टाइम होम रेनोवेशन, सिटी तो बकायदा परमिट लेके तुसी अपने घर दी लीगल बेसमेंट तैयार करोनी है या वाशरूम, प्लम्बिंग, किसे भी तरह दी रेनोवेशन दे कम्मां नूं समय ते करवाउणी चेते रखो। एनी टाइम होम रेनोवेशन, वधेरे जानकारी लई कॉल करो 647-271-1735 6472711735। एनी टाइम होम रेनोवेशन।
12: हाय, मेरे तो पैर ही पुंजे नहीं लग रहे। मेरी निक्की भैन का विआह, मैं तो अपने सारे चा पूरे करांगी।
13: क्यों नहीं चन करे, कहे तो सिर तो पैर तक सोने चमड़ा दें।
12: ठीक है जी, चलो फिर सब तो वध वैरायटी वाले अशोक ज्वेलर कोल। उना कोल गोल्ड ते डायमंड ज्वेलरी दे सारे लेटेस्ट वैरायटी दे गहने ने। सेट रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
13: हां, नाले मैं सारी दियां बाहां भी तां मंगियां करनियां ने, 12 चूड़ियां उनू भी ले दांगे।
12: तो मेरे जीजे ली घड़ी?
13: आहो, अशोक ज्वेलर कोले रेडो दियां, रोलेक्स दियां सारियां घड़ियां हुंदियां ने।
12: चलो फिर छेती चलो, अशोक ज्वेलर 7198 पेट्रोल मालटन इन अशोक प्लाजा। फोन नंबर है 9056714290।
14: ओ हेलो यार, मेरा भी लोड ले जी, ट्रक फेर खड़ गया यार।
15: ओ भरावा, हैप्पी बडियाल ते सुखा टीसी कोल जा ते ट्रक दी एक नंबर रिपेयर करा।
14: सच्ची?
15: ओ मुच्ची,
14: फेर प्राइस ट्रक रिपेयर सेंटर दे हैप्पी बडियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
15: इना कोला सालना दा तजुर्बा।
14: हुन एड्रेस भी लिखा।
15: मैं लिख ला, 1 गुड मार्क प्लेस, इटोबीकोक, यूनिट 5।
14: कॉल 6477-906-9257
16: पंजाबी दिल, अंग्रेजी वाइब, CJMR इज बैक अलाइव। CJMR 1320 आ गया हुए, छा गया हुए।
17: तुसी सुन रहे हो चावला न्यूज नेटवर्क टोरंटो, CNN टोरंटो।
18: पंजाब दी शान, राजनीति दा तुरा, रियासती शहर पटियाला, जिथों जुड़नगे साडे नाल गुरनाम सिंह अकीदा।
19: वेलकम बैक, चावला न्यूज नेटवर्क टोरंटो, तुसी इस वक्त सुन देख रहे हो। मैं आप जी दा दोस्त होस्ट दलबाग सिंह चावला, हॉटलाइन ते इस वक्त साडे नाल हाजिर ने सरदार गुरनाम सिंह जी अकीदा, टेक्नीशियन टेलीविजन ते करन तो ना ते साथ दे रहे ने अजे को होस्ट मैडम अंजू सिक्का जी। ਸਟੂਡੀਓ ਦੇ ਨੰਬਰ ਨੇ 905-813-1320 ਕੈਨੇਡਾ ਵਾਈਡ 6479101320 6479101320 ਅਮਰੀਕਾ ਦੇ ਵਿੱਚ 641-741-1919 ਸੀਜਮਆਰ 1320 ਏਐਮ ਦੇ ਐਪ ਨੂੰ ਡਾਊਨਲੋਡ ਕਰਕੇ ਤੇ ਰੰਗਲਾ ਪੰਜਾਬ ਦੇ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸੁਣ ਅਤੇ ਦੇਖ ਸਕਦੇ ਹੋ। ਗੱਲਬਾਤ ਕਰਨ ਲਈ ਨੰਬਰ ਨੇ 905-813-1320। ਜਿਹੜੇ ਵੀ ਸਾਨੂੰ ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣਦੇ ਨੇ ਉਨ੍ਹਾਂ ਦਾ ਵੀ ਬਹੁਤ ਧੰਨਵਾਦ। ਕਾਫੀ ਵੱਡੀ ਤਾਦਾਦ ਦੇ ਵਿਚ ਤੁਸੀਂ ਡੇਲੀ ਬੇਸ ਤੇ ਜਿਹੜਾ ਹੈ ਉਹ ਸੁਣਦੇ ਹੋ, ਬਹੁਤ ਬਹੁਤ ਮਿਹਰਬਾਨੀ ਸਮਾਂ ਕੱਢ ਕੇ ਦੇਸ਼ ਵਿਦੇਸ਼ ਦੇ ਵਿਚ ਸੁਣ ਲਈ। ਅਕੀਦਾ ਸਾਹਿਬ ਨਾਲ ਗੱਲਬਾਤ ਦੇ ਵਿਚ ਤੁਸੀਂ ਸਵਾਲ ਕਰਨਾ 905-813-1320। ਕਹਿੰਦੇ ਸੱਜੇ ਹੱਥ ਨੂੰ ਖੱਬੇ ਦਾ ਵੀ ਅੱਜ ਕੱਲ ਤਾਂ ਇਤਬਾਰ ਨਹੀਂ। ਪਹਿਲਾਂ ਅਕੀਦਾ ਸਾਹਿਬ ਦਾ ਕਰਦੇ ਹਾਂ ਸਵਾਗਤ। ਵੈਲਕਮ ਅਕੀਦਾ ਸਾਹਿਬ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੀ ਪੂਰੀ ਨੀ ਸੁਣੀ ਤੁਹਾਡੀ। ਕੋਈ ਸਪੀਕਰ ਜਿਦਾਂ ਛਣਕਦਾ ਹੁੰਦਾ ਨਾ ਸਾਊਂਡ, ਬਿਲਕੁਲ ਇਸ ਤਰ੍ਹਾਂ ਦੀ ਆਵਾਜ਼। ਥੋੜਾ ਜਿਹਾ ਵੋਲਿਊਮ ਘੱਟ ਕਰ ਲੋ ਆਪਣੇ ਜਿਹੜੀ ਆ ਸਪੀਕਰ ਦੀ, ਫਿਰ ਓਹਦੇ ਨਾਲ ਠੀਕ ਹੋ ਜੂਗਾ। ਹੁਣ ਠੀਕ ਹੈ ਤੁਹਾਡੀ ਆਵਾਜ਼? ਜਿੱਥੇ ਤੁਸੀਂ ਜਿੱਥੇ ਤੁਸੀਂ ਹੁਣ ਬੋਲ ਰਹੇ ਹੋ ਨਾ, ਇੱਥੇ ਬਿਲਕੁਲ ਸਹੀ ਆ।
10: ਓਕੇ,
19: ਤੁਹਾਡੀ ਬੇਸ ਵੀ ਥੋੜੀ ਜਿਹੀ ਉੱਚੀ ਆ, ਉਹ ਗੱਲ ਵੀ ਤੁਸੀਂ ਥੋੜਾ ਜਿਹਾ ਉੱਚੀ ਕਰਨੀ ਆ, ਤੇ ਫਿਰ ਉਹ ਸਪੀਕਰ ਪਾੜਦਾ, ਹੋਰ ਕੋਈ ਚੱਕਰ ਨੀ ਲੱਗ ਰਿਹਾ ਮੈਨੂੰ, ਬਾਕੀ ਠੀਕ ਹੈ। ਓਕੇ, ਅਸੀਂ ਇਸੇ ਚੈਨਲ
10: ਤੋਂ
19: ਜਾਂ ਤਾਂ ਕੋਈ ਵਾਇਰ ਦੀ ਕੋਈ ਸਿਸਟਮ ਦੀ ਪ੍ਰੋਬਲਮ ਆ ਜਾਂ ਫਿਰ ਸਪੀਕਰ ਦੀ
10: ਚੰਗੇ
19: ਵਾਲੇ ਭਲਵਾਨ ਬਿਮਾਰ ਹੋ ਜਾਂਦੇ। 9518131320 ਸੱਜੇ ਹੱਥ ਨੂੰ ਖੱਬੇ ਦਾ ਵੀ ਅੱਜ ਕੱਲ ਇਤਬਾਰ ਨਹੀਂ, ਹੁਣ ਤੇ ਦੋਵੇਂ ਰਲ ਕੇ ਤਾੜੀ ਮਾਰਨ ਨੂੰ ਵੀ ਤਿਆਰ ਨਹੀਂ। ਸੱਜੇ ਹੱਥ ਨੂੰ ਖੱਬੇ ਦਾ ਵੀ ਅੱਜ ਕੱਲ ਇਤਬਾਰ ਨਹੀਂ, ਹੁਣ ਤਾਂ ਦੋਵੇਂ ਰਲ ਕੇ ਤਾੜੀ ਮਾਰਨ ਨੂੰ ਵੀ ਤਿਆਰ ਨਹੀਂ। ਮੇਰਾ ਜੁੱਸਾ ਪੋਹ ਦੀ ਚਾਦਰ, ਪੈਰ ਨੇ ਧੁੱਪਾਂ ਹਾੜ ਦੀਆਂ, ਜੋ ਮੇਰੇ ਜਜ਼ਬੇ ਨੂੰ ਚੀਰੇ ਉਹ ਕਿਧਰੇ ਤਲਵਾਰ ਨਹੀਂ। ਜੋ ਅਹਿਸਾਨ ਹੈ ਹੰਝੂਆਂ ਦਾ, ਹੈ ਜੋ ਖੁਸ਼ਬੂ ਹੈ ਮੁੜਕੇ ਦੀ, ਸ਼ੇਰ ਦੀ ਖੇਤੀ ਵਿਚ ਪਰਾਈ ਬਾਰਿਸ਼ ਦੀ ਹੁਮਕਾਰ ਨਹੀਂ। ਜਿਸ ਨੂੰ ਕੁਦਰਤ ਵੱਲੋਂ ਖਰੀਆਂ ਗੱਲਾਂ ਦੀ ਤੌਫੀਕ ਮਿਲੇ, ਉਹ ਅਵਤਾਰ ਤੋਂ ਘੱਟ ਵੀ ਨਹੀਂ, ਜੇਕਰ ਉਹ ਅਵਤਾਰ ਨਹੀਂ। ਗਰਜਾਂ ਦੀ ਕੰਧ ਢਾ ਕੇ ਸੋਨਾ ਫਜ਼ਰੇ ਉਸਰੀ ਹੁੰਦੀ ਏ, ਖਾਸ਼ਾਂ ਦੀ ਜੇਲੋਂ ਨਿਕਲਣ ਦੇ ਵੀ ਕੋਈ ਆਸਾਰ ਨਹੀਂ। ਸਿਰ ਤੇ ਪੰਡ ਨਾ ਧੁੱਪ ਦੀ ਹੋਵੇ, ਮਜ਼ਾ ਸਫ਼ਰ ਦਾ ਆਉਂਦਾ ਨਹੀਂ। ਕਿਦਾ ਸਾਹਿਬ? ਸਿਰ ਤੇ ਪੰਡ ਨਾ ਧੁੱਪ ਦੀ ਹੋਵੇ, ਮਜ਼ਾ ਸਫ਼ਰ ਦਾ ਆਉਂਦਾ ਨਹੀਂ। ਪੈਰਾਂ ਨੂੰ ਉਹ ਰਾਹ ਨੀ ਲੱਭਦਾ ਜਿਸ ਰਸਤੇ ਵਿਚ ਖਾਰ ਨਹੀਂ। ਹਰ ਮੈਲਾ ਇਨਸਾਨ ਤੇ ਕੁਦਸੀ ਅੰਦਰੋਂ ਮੈਲਾ ਨਹੀਂ ਹੁੰਦਾ
10: ਜੀ।
19: ਹਰ ਮੈਲਾ ਇਨਸਾਨ ਤੇ ਕੁਦਸੀ ਅੰਦਰੋਂ ਮੈਲਾ ਨਹੀਂ ਹੁੰਦਾ। ਉੱਚੇ ਸ਼ਮਲੇ ਵਾਲਾ ਹਰ ਇਕ ਬੰਦਾ ਇੱਜ਼ਤਦਾਰ ਨਹੀਂ। ਅਬਦੁਲ ਕਰੀਮ ਕੁਦਸੀ ਸਾਹਿਬ ਦੀਆਂ ਸਤਰਾਂ ਨੇ ਕਿ ਵੇਖਣ ਵਾਲਾ ਮੈਲਾ ਜਿਹਾ ਬੰਦਾ, ਕੁਦਸੀ ਕਹਿੰਦਾ ਅੰਦਰੋਂ ਮੈਲਾ ਨਹੀਂ ਹੁੰਦਾ, ਜਿੱਦਾਂ ਉੱਚੇ ਸ਼ਮਲੇ ਵਾਲਾ ਹਰ ਇਕ ਬੰਦਾ ਜੋ ਚੌਧਰੀ ਹੁੰਦਾ ਉਹ ਇੱਜ਼ਤਦਾਰ ਨਹੀਂ ਹੁੰਦਾ। ਕਿਆ ਬਾਤ! 905-813
10: ਇੰਦਰ ਸਿੰਘ ਘੱਗੇ ਨਾਲ ਇੱਕ ਕੀਤਾ ਕੋਈ ਪੋਡਕਾਸਟ ਮੈਂ ਚਾਵਲਾ ਸਾਹਿਬ,
19: ਹਾਂਜੀ,
10: ਤੇ ਇੰਦਰ ਸਿੰਘ ਘੱਗਾ ਨੂੰ ਕਿਹਾ ਵੀ ਆਪਾਂ ਜਿਹੜੇ ਕਿ ਆਮ ਤੌਰ ਤੇ ਖੇਤਾਂ ਵਿਚ ਕੰਮ ਕਰਨ ਵਾਲੇ ਬੰਦੇ ਆ, ਸਿੱਖ ਵੀ ਆ, ਤੇ ਉਹਨਾਂ ਨੂੰ ਆਮ ਲੋਕਾਂ ਨੂੰ ਆਪਾਂ ਸਿੱਖੀ ਚ ਕਿਉਂ ਨੀ ਪ੍ਰਵਾਨ ਕਰਦੇ? ਕਹਿੰਦੇ ਵੀ ਉਹ ਲੋਕ ਨਾ, ਘੱਗਾ ਸਾਹਿਬ ਕਹਿੰਦੇ ਜੀ, ਉਹ ਲੋਕ ਨਾ ਸਿੱਖੀ ਨੂੰ ਪੂਰੀ ਤਰ੍ਹਾਂ ਰੱਖ ਨੀ ਪਾਉਂਦੇ। ਕਿਉਂ ਨੀ ਰੱਖ ਪਾਉਂਦੇ ਜੀ? ਉਹ ਨਹੀਂ ਜੀ ਕਹਿੰਦੇ, ਉਹ ਸਾਫ਼ ਤੋਂ ਨਹੀਂ ਰਹਿ ਸਕਦੇ, ਉਹਨਾਂ ਦਾ ਮਤਲਬ ਕਿ ਕੱਪੜੇ ਕੁਪੜੇ ਅਜੇ ਨਹੀਂ ਹੁੰਦੇ। ਮਤਲਬ ਨਾਲ ਪੈ ਗਿਆ ਉਹਨੂੰ, ਭਰਾਵਾ ਬਈ, ਇਹਦਾ ਮਤਲਬ ਤੁਸੀਂ ਜਿਹੜੇ ਚਿੱਟੇ ਕੱਪੜੇ, ਮਤਲਬ ਕਿ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੇ ਮੰਨੇ ਕੋਈ ਨਾ ਮੰਨੇ, ਗੁਰੂਆਂ ਦੀ ਗੱਲਾਂ ਨੂੰ ਕੋਈ ਮੰਨੇ ਨਾ ਮੰਨੇ, ਚਿੱਟੇ ਕੱਪੜੇ ਪਾ ਲਓ, ਕਾਤਰਾ ਉੱਪਰ ਨੂੰ ਪਾ ਲਓ, ਪੱਗਾਂ ਪੋਚਵੀਆਂ ਬੰਨ ਲਓ ਤੇ ਵਧੀਆ ਬਣ ਜਾਓ, ਵਧੀਆ ਬਣ ਜਾਓ ਫਸਟ ਕਲਾਸ, ਫਿਰ ਤੁਸੀਂ ਸਿੱਖੋ, ਫਿਰ ਤੁਹਾਨੂੰ ਸਿੱਖਿਆ ਜਾਏਗਾ। ਜਿਹੜਾ ਬੰਦਾ ਅੰਦਰੋਂ ਗੁਰੂ ਨੂੰ ਮੰਨਦਾ ਹੈ, ਮਤਲਬ ਕਿ ਗੁਰੂ ਦੇ ਸਿਧਾਂਤਾਂ ਨੂੰ ਤੁਸੀਂ ਖਤਮ ਕਰ ਰਹੇ ਹੋ, ਗੁਰੂ ਦੇ ਜਿਹੜੇ ਕਿ ਉਹਦੇ ਨਿਯਮ ਵਿਧਾਨ ਨੇ ਉਹ ਖਤਮ ਕਰ ਰਹੇ ਹੋ ਤੁਸੀਂ। ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਨਹੀਂ ਮੰਨਦੇ, ਤੁਸੀਂ ਸਾਰੇ ਹੀ ਵਹਿਮ ਪਰਮ ਪਖੰਡ ਕਰਦੇ ਹੋ, ਸਟੋਟੀ ਜਿਹਨਾਂ ਦੀ ਗੁਰੂ ਸਾਹਿਬ ਨੇ ਨਿੰਦਿਆ ਕੀਤੀ ਆ। ਤੇ ਤੁਸੀਂ ਸਿੱਖੋ, ਜਿਹੜਾ ਬੰਦਾ ਵਿਚਾਰਾ ਅੰਦਰੋਂ ਸਿੱਖ ਹੈ ਤੇ ਵਿਚਾਰਾ ਕੱਪੜੇ ਵਧੀਆ ਨਹੀਂ ਪਾ ਸਕਦਾ, ਉਹ ਕਿਰਤੀ ਆ, ਕੰਮ ਕਰ ਰਿਹਾ ਖੇਤਾਂ ਦੇ ਵਿੱਚ, ਵਿਚਾਰਾ ਕਦੇ ਕਹੀ ਚਲਾਉਂਦਾ ਕਦੇ ਕੁਛ ਚਲਾਉਂਦਾ, ਤੇ ਉਹ ਤੁਹਾਡੇ ਵੱਲ ਸਿੱਖ ਨਹੀਂ ਹੈਗਾ, ਵਿਚਾਰਾ ਉਹ ਫਿਰ ਆਪਣਾ ਨਾ ਧੱਗਾ ਨਿੰਮੋ ਝੋਣਾ ਜਿਹਾ ਹੋ ਗਿਆ, ਅਗਲੇ ਜਵਾਬ ਕੋਈ ਦੇ ਨਹੀਂ ਸਕਿਆ। ਉਹ
19: ਘੱਗਾ ਸਾਹਿਬ ਨਾ ਜਗੋਂ ਤੇਰਵੀਆਂ ਕਰਦੇ ਰਹੇ ਨੇ, ਮੇਰੇ ਵੀ ਇੱਕ ਦੋ ਵਾਰੀ ਪੰਗੇ ਪਏ ਨੇ ਉਹਨਾਂ ਨਾਲ, ਕਾਫੀ ਭਲਿਆਂ ਵੇਲਿਆਂ ਦੇ, ਜਦੋਂ ਮਤਲਬ ਕਹਿ ਲੋ ਕਿ ਸੋਸ਼ਲ ਨੈਟਵਰਕ ਮੀਡੀਆ ਜਾਂ ਟਾਵਾਂ ਟਾਵਾਂ ਰੇਡੀਓ ਟੈਲੀਵਿਜ਼ਨ ਦੇ ਬੜੇ ਬੜੇ ਗੀਤਾ ਸਾਹਿਬ ਬੜਿਆਂ ਨਾਲ ਇੰਟਰਵਿਊ ਕੀਤੀਆਂ ਨੇ, ਬੜਿਆਂ ਦੀਆਂ ਮਤਲਬ ਜਿਹੜੀਆਂ ਨੇ ਉਹ ਮਤਲਬ ਕਹਿ ਲੋ ਕਿ ਤੁਸੀਂ ਅੱਗ ਹੀ ਬਲਦੀ ਰਹੀ ਆ। ਘੱਗਾ ਸਾਹਿਬ ਨੂੰ ਬਹੁਤ ਸਾਰੀਆਂ ਐਗਜ਼ਾਮਪਲ ਦਿੱਤੀਆਂ ਜਾ ਸਕਦੀਆਂ ਨੇ। ਭਾਈ ਪੱਲਾ ਦੀ ਕਹਾਣੀ ਸੁਣਾ ਦਿੰਦੇ ਛੋਟੀ ਜੀ। ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਦੀ ਗੱਲ ਹੈ। ਪੱਲਾ ਬਹੁਤ ਗਰੀਬ ਸੀ, ਸਵੇਰੇ ਖਾ ਲਈ ਸ਼ਾਮ ਦਾ ਪਤਾ ਕੋਈ ਨੀ ਮਿਲਣੀ ਹੈ ਕਿ ਨਹੀਂ ਮਿਲਣੀ, ਤੇ ਦਿਹਾੜੀਦਾਰ ਬੰਦਾ ਸੀ, ਖੇਤਾਂ ਚ ਕੰਮ ਕਰਦੇ ਸੀ ਮਾਂ ਪੁੱਤ। ਤੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੀ ਸਿੱਖੀ ਨੂੰ ਪਰਨੋਏ ਹੋਏ ਸਨ। ਤੇ ਇੱਕ ਦਿਨ ਮਾਂ ਨੇ ਜੋ ਰਾਤ ਦੀ ਰੋਟੀ ਬਚੀ ਸੀ ਮਾੜੀ ਮੋਟੀ ਅਚਾਰ ਦੀ, ਉਹ ਲਪੇਟ ਕੇ ਦੇ ਦਿੱਤੀ। ਹੁਣ ਪਿੰਡ ਦੇ ਬਾਹਰ ਬਾਹਰ ਜਾ ਕੇ ਖੇਤਾਂ ਚ ਕੰਮ ਕਰ ਰਿਹਾ ਭਾਈ ਪੱਲਾ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਉਹਦੇ ਨਗਰ ਦੇ ਵਿਚ। ਹੁਣ ਵੱਡੇ ਵੱਡੇ ਧਨਾੜ ਚੌਧਰੀ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ, ਐਨ ਚਿੱਟੇ ਕੱਪੜੇ, ਹਾਂਜੀ ਲਿਸ਼ਕਦੀਆਂ ਦਾੜੀਆਂ, ਪ੍ਰਕਾਸ਼ ਕੀਤੀਆਂ ਗਲਾਂ ਦੇ ਵਿਚ ਪਾਏ ਹਜੂਰੀਏ ਤੇ ਬੈਠੇ ਅੱਗੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਪੱਲੇ ਨੂੰ ਲੱਭ ਰਹੇ ਨੇ। ਭਾਈ ਪੱਲਾ ਖੇਤਾਂ ਦੇ ਵਿਚ ਆਇਆ, ਕਿਸੇ ਨੇ ਜਾ ਕੇ ਦੱਸਿਆ ਭਾਈ ਪੱਲਿਆ ਅੱਜ ਤੇਰਾ ਗੁਰੂ ਆਇਆ ਜਿਹਦੇ ਤੂੰ ਗੁਣ ਰੋਜ਼ ਗਾਉਣਾ, ਜਿਹਦੀਆਂ ਸਿਫਤਾਂ ਰੋਜ਼ ਕਰਦਾ, ਜਿਹਨੂੰ ਮੰਨਦਾ, ਉਹ ਤੇਰੇ ਪਿੰਡ ਚ ਅੱਜ ਆਇਆ। ਭਾਈ ਪੱਲਾ ਜਦੋਂ ਕੰਨਾਂ ਦੇ ਵਿਚ ਆਵਾਜ਼ ਸੁਣੀ ਤੇ ਉਹ ਜਿਹੜੀ ਰਾਤ ਦੀ ਰੋਟੀ ਦੀ ਮਾਂ ਨੇ ਬੰਨ ਕੇ ਦਿੱਤੀ ਸੀ ਨਾਲ ਲੈ ਕੇ ਤੇ ਆ ਗਿਆ, ਪਿੱਛੇ ਖਲੋਤਾ ਸਭ ਤੋਂ, ਕਿਉਂਕਿ ਅੱਗੇ ਉਹ ਮੇਰੇ ਚੌਧਰੀ ਜਿਹੜੇ ਸੋ ਕਾਲ ਜਿਹੜੇ ਨੇ ਸਾਫ਼ ਸੁਥਰੇ ਕੱਪੜਿਆਂ ਵਾਲੇ ਬੈਠੇ ਨੇ। ਹੁਣ ਮਹਿਸੂਸ ਕਰਦਾ ਕਿ ਮੈਂ ਗਰੀਬ ਹਾਂ, ਮੇਰੇ ਕੋਲ ਗੁਰੂ ਨੂੰ ਚੜਾਉਣ ਵਾਸਤੇ ਕੁਛ ਨਹੀਂ ਹੈ, ਅੱਗੇ ਤਾਂ ਬੜੇ ਸ਼ਾਹੂਕਾਰ ਬੈਠੇ ਨੇ, ਮੈਂ ਜਾਵਾਂ ਤੇ ਜਾਵਾਂ ਕਿਵੇਂ। ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਭਾਈ ਪੱਲੇ ਨੂੰ ਆਵਾਜ਼ ਮਾਰੀ, ਭਾਈ ਪੱਲਿਆ ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ, ਤੂੰ ਪਿੱਛੇ ਖਲੋਤਾ, ਲਿਆ ਪ੍ਰਸ਼ਾਦਾ ਛਕੀਏ। ਭਾਈ ਘੱਗਾ ਸਾਹਿਬ ਨੇ ਸ਼ਾਇਦ ਇਹ ਜਿਹੜੀਆਂ ਉਤਲੀਆਂ ਉਤਲੀਆਂ ਸਟੋਰੀਆਂ ਸੁਣੀਆਂ। ਗੁਰੂ ਨਾਨਕ ਮਹਾਰਾਜ ਜਦੋਂ ਗਏ ਨੇ ਆਪਣੇ ਉਦਾਸੀਆਂ ਤੇ ਕੀ ਉਹਨਾਂ ਦੇ ਕੱਪੜੇ ਮੇਲੇ ਨਹੀਂ ਹੋਏ ਹੋਣਗੇ ਰਾਜ? ਇਹੋ ਜੀ ਸਾਡੇ ਅਕੀਦਾ ਸਾਹਿਬ, ਸੋਰੀ ਆਪਾਂ ਨੂੰ ਕੱਟਣਾ ਪੈਣਾ, ਤੁਹਾਡੀ ਆਵਾਜ਼ ਨਹੀਂ ਆ ਰਹੀ ਪ੍ਰੋਪਰ। ਨਹੀਂ ਅਕੀਦਾ ਸਾਹਿਬ ਬਿਲਕੁਲ, ਭਾਵੇਂ ਮੈਂ ਕਾਲਾਂ ਵੀ ਲੈ ਲੈਣਾ, ਤੁਹਾਨੂੰ ਮੇਰੇ ਕਾਲਰ ਵੀ ਦੱਸ ਦੇਣਗੇ, ਬਿਲਕੁਲ ਟੋਟਲੀ ਬਿਲਕੁਲ ਸਹੀ ਆ।
20: ਬਸ ਫਿਰ ਹੁਣ ਮੋਬਾਇਲ ਤੇ ਆ ਗਿਆ, ਮੈਂ ਬਲੂਟੂਥ ਕੱਢਤੀ ਆ,
19: ਆਹ ਗੱਲ ਕਰੋ ਬਿਲਕੁਲ। ਕੀ ਦੱਸਾਂ, ਬਿਲਕੁਲ ਸਹੀ ਆ ਹੁਣ ਤੁਹਾਡੀ ਆਵਾਜ਼।
20: ਹਾਂ ਓਕੇ ਓਕੇ,
19: ਹੁਣ ਤੁਸੀਂ ਬੋਲੋ ਜਿਹੜਾ ਬੋਲਣਾ।
20: ਮੈਂ ਕਿਹਾ ਵੀ ਇਹਨਾਂ ਦੇਖੋ ਜਿਹੜਾ ਸਰਮਾਏਦਾਰ ਸਿੱਖ ਸਮਾਜ ਆ ਨਾ, ਇਹਨੇ ਜਾਤ ਪਾਤ ਨੇ ਵਾਰੀ ਆ, ਸਿੱਖ ਧਰਮ ਦੇ ਵਿਚ ਜੇ ਸਿਸਟਮ ਸਾਰਾ ਡੈਮੇਜ ਕੀਤਾ ਤੇ ਪਰ ਕਬਜ਼ਾ ਹੈ ਉਹ ਇਸ ਟਾਈਮ, ਉਹ ਜੋ ਮਰਜ਼ੀ ਕਰ ਸਕਦੇ ਆ, ਉਹ ਚਿੱਟੇ ਕੱਪੜੇ ਪਾ ਸਕਦੇ ਆ, ਉਹਨਾਂ ਨੂੰ ਸਿੱਖ ਕਿਹਾ ਜਾ ਸਕਦਾ, ਤੇ ਜੇ ਕੋਈ ਬੰਦਾ ਹੋਰ ਸਿੱਖ ਬਣਦਾ ਤਾਂ ਉਹਨੂੰ ਉਹ ਨਹੀਂ ਪ੍ਰਵਾਨ ਕਰਦੇ, ਤੇ ਜੇ ਉਹ ਨਹੀਂ ਜੀ ਇਹ ਸਿੱਖ ਬਣ ਹੀ ਨਹੀਂ ਸਕਦਾ, ਤੇ ਆਪਣਾ ਤੁਸੀਂ ਮੜੀਆਂ ਮਸਾਣੇ ਨੂੰ ਇਹ ਪੂਜਦੇ ਆ ਤੇ ਹੱਥਾਂ ਦੇ ਵਿਚ ਵੱਡੀਆਂ ਵੱਡੀਆਂ ਮੁੰਦਰੀਆਂ ਪਾ ਕੇ ਬੜੇ ਨਗਾਂ ਵਾਲੀਆਂ ਇਹ ਪਾਉਂਦੇ ਆ, ਤੇ ਮਤਲਬ ਕੋਈ ਨੱਤੀਆਂ ਕੰਨਾਂ ਚ ਪਾ ਕੇ ਕਹਿੰਦੇ ਅਸੀਂ ਸਿੱਖ ਆ, ਸਿਰ ਤੋਂ ਰੋਡੇ ਵੀ ਨੇ ਫਿਰ ਵੀ ਗੁਰਦੁਆਰੇ ਦੇ ਪ੍ਰਧਾਨ ਬਣ ਜਾਂਦੇ ਆ। ਇੱਕ ਜਿਹੜਾ ਗਰੀਬ ਸਿੱਖ ਹੈਗਾ, ਅੰਮ੍ਰਿਤ ਛਕਿਆ ਹੋਇਆ, ਅੰਮ੍ਰਿਤ ਛਕਿਆ ਬੰਦੇ ਦਾ, ਉਹਨੂੰ ਗੁਰਦੁਆਰੇ ਦਾ ਪ੍ਰਧਾਨ ਤਾਂ ਕੀ, ਉਹਨੂੰ ਗੁਰਦੁਆਰੇ ਲਾਂਗਰੀ ਬਣਾਉਂਦੇ ਆ, ਲਾਂਗਰੀ
19: ਨੁਕਸਾਨ ਹੀ ਇਸੇ ਕਰਕੇ ਹੋ ਰਿਹਾ ਨਾ ਜੀ। ਚਲੋ ਮੇਰੇ ਨਾਲ ਕਾਲਰ ਵੀ ਨੇ ਤੇ ਫਿਰ ਆਪਾਂ ਅਗਲੇ ਸਵਾਲ ਸ਼ੁਰੂ ਕਰਦੇ ਆ। ਵੈਲਕਮ ਜੀ, ਸਵਾਗਤ ਹੈ, ਗੁਡ ਈਵਨਿੰਗ, ਹੈਲੋ ਕਾਲਰ, ਸਵਾਗਤ ਹੈ ਜੀ। 3015 ਤੁਸੀਂ ਸੁਣਨਾ ਪ੍ਰੋਗਰਾਮ ਤੇ ਵੀਰ 647-910-1320 ਤੇ ਸੁਣ ਲੋ, ਧੰਨਵਾਦੀ ਹੋਵਾਂਗੇ। 905-813-1320 ਸਾਹਿਬ ਆਤਿਸ਼ਬਾਜੀ ਜੀ ਕਾਹਦੀ ਚੱਲਦੀ ਪਈ ਅੱਜ,
0: ਫੇਰ ਕੁਛ ਪੰਗਾ ਪੈ ਗਿਆ
19: ਤੁਹਾਡੇ ਪਿੱਛੋਂ? ਕੋਈ ਆਵਾਜ਼ ਕੋਈ ਮਸ਼ੀਨ ਚੱਲਦੀ ਆ ਖਰੇ ਕੋਈ?
21: ਲਓ ਸਰ ਉਹ ਵੀ ਬੰਦ ਕਰੋ, ਮੈਂ ਪੱਖਾ ਲਾਇਆ ਸੀ ਗਰਮੀ ਚ ਹੋ ਜਾਣਾ ਅੱਜ, ਮੈਂ ਗਰਮੀ ਚ ਹੋ ਜਾਣਾ ਅੱਜ, ਫੇਰ ਨਾ ਕਰੋ ਸੀ
19: ਪਿਛਲੇ ਦਿਨਾਂ ਚ ਕੋਈ ਪ੍ਰੋਬਲਮ ਨੀ ਗੀ। ਸਾਡੇ ਜਿਹੜੇ ਟੈਕਸਟ ਮੈਸੇਜ ਵੀ ਆ ਰਹੇ ਨੇ ਕਿ ਆਵਾਜ਼ ਕਲੀਅਰ ਨਾ ਹੋਣ ਕਰਕੇ ਫਿਰ ਉਹਨਾਂ ਨੇ ਜਾਂ ਤਾਂ ਗੀਤ ਸੁਣਨੇ ਸ਼ੁਰੂ ਕਰ ਦੇਣੇ ਜਾਂ ਫਿਰ
21: ਸਵਾਦ ਹੀ ਨਹੀਂ
19: ਆਉਂਦਾ, ਮਜ਼ਾ ਨਹੀਂ ਆਉਂਦਾ। ਅੱਛਾ ਚਲੋ ਅੰਜੂ ਜੀ ਕੁਐਸਚਨ ਕਰਨਗੇ ਤੇ ਕਾਲ ਆ ਗਈ ਹੈ ਜੀ 0462। ਵੈਲਕਮ ਜੀ, ਹੈਲੋ, ਇਹਨਾਂ ਨੇ ਸੁਣਨਾ ਹੈ ਜਾਪਦਾ। ਸੁਣਨ ਵਾਸਤੇ ਨੰਬਰ ਹੈ 647-910-1320। ਕੋਈ ਗੱਲ ਨੀ, ਲਵ ਯੂ, ਤੁਸੀਂ ਸਾਨੂੰ ਸੁਣਨ ਵਾਸਤੇ ਹੀ ਡਾਇਲ ਕਰਕੇ ਰੱਖਣਾ ਚਾਹੁੰਦੇ ਹੋ ਤੇ 6477-910-1320 ਨੰਬਰ ਹੈ, 647-910-1320 ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ। ਹਾਂਜੀ ਹਾਂਜੀ ਜੀ
22: ਜੀ, ਗੱਲ ਕਰਨਾ ਚਾਹਾਂਗੇ ਕਿੱਦਾਂ ਜੀ, ਜਿਹੜੇ ਦਿੱਲੀ ਦੇ ਵਿਚ ਸਰਕਾਰ ਨੇ ਸੁਣਿਆ ਕਿ ਜਿਹੜੇ ਨਜਾਇਜ਼ ਇਮਾਰਤਾਂ ਹੈਗੀਆਂ ਉਨ੍ਹਾਂ ਤੇ ਕਾਰਵਾਈ ਕਰਨਾ ਸ਼ੁਰੂ ਕਰ ਦਿੱਤਾ, ਕਰਨਾ ਚਾਹੀਦਾ ਵੀ ਹੈਗਾ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿਚ ਜਿੱਥੇ ਕਿ ਅਨਸੇਫ ਬਿਲਡਿੰਗਸ ਹੈਗੀਆਂ ਨੇ ਉੱਥੇ ਲੋਕ ਰਹਿ ਰਹੇ ਨੇ, ਰਿਹਾਇਸ਼ ਕਰ ਰਹੇ ਨੇ, ਖਤਰੇ ਵਾਲੀ ਗੱਲ ਹੈ, ਕੀ ਕਹਿਣਾ ਚਾਹੋਗੇ?
21: ਹਾਂਜੀ ਜੀ, ਅਸਲ ਚ ਨਾ ਜਿਹੜਾ ਇਹ ਹੋਇਆ ਨਾ ਉੱਥੇ ਕਾਂਡ ਜੋ ਵਾਪਰਿਆ ਹੈਗਾ, ਉਸ ਤੋਂ ਬਾਅਦ ਸਰਕਾਰ ਜਾਗੀ ਹੈ ਦਿੱਲੀ ਦੀ, ਤੇ ਉਹਨਾਂ ਨੇ ਮੁੱਖ ਮੰਤਰੀ ਸਾਹਿਬਾਂ ਨੇ ਕਹਿ ਦਿੱਤਾ ਕਿ ਹੁਣ ਤੁਸੀਂ ਜਿੰਨੇ ਵੀ ਨਜਾਇਜ਼ ਕੋਈ ਇਮਾਰਤਾਂ ਬਣੀਆਂ ਹੋਈਆਂ ਨੇ ਜੋ ਕੋਈ ਅਨਸੇਫ ਹੈਗਾ ਤਾਂ ਤੁਸੀਂ ਉਹਨੂੰ ਮਲਬੇ ਦੇ ਵਿਚ ਤਬਦੀਲ ਕਰ ਦਿਓ। ਤੇ ਅਸਲ ਵਿਚ ਕਿਉਂਕਿ ਦਿੱਲੀ ਇੱਕ ਇਹੋ ਜਿਹਾ ਸ਼ਹਿਰ ਹੈਗਾ ਜਿੱਥੇ ਕਿ ਅਨਸੇਫ ਬਿਲਡਿੰਗਾਂ ਬਹੁਤ ਜ਼ਿਆਦਾ ਨੇ, ਉਹਦਾ ਕਾਰਨ ਹੈ ਕਿਉਂਕਿ ਇਹ ਬਣਿਆ ਹੋਇਆ ਵਿਰਾਸਤੀ ਸ਼ਹਿਰ ਹੈ, ਇਹ ਬਹੁਤ ਪੁਰਾਣਾ ਸ਼ਹਿਰ ਹੈ ਦਿੱਲੀ, ਇਹਦੇ ਇੱਥੇ ਬਹੁਤ ਕੁਝ, ਦਿੱਲੀ ਦੇ ਬਹੁਤ ਕੁਝ ਵਾਪਰਿਆ, ਦਿੱਲੀ ਦੀਆਂ ਘਟਨਾਵਾਂ ਬਹੁਤ ਵੱਡੀਆਂ ਵੱਡੀਆਂ ਨੇ, ਇਸ ਕਰਕੇ ਦਿੱਲੀ ਦੇ ਵਿਚ ਜ਼ਿਆਦਾਤਰ ਤੁਹਾਨੂੰ ਅਨਸੇਫ ਬਿਲਡਿੰਗਾਂ ਮਿਲਣਗੀਆਂ। ਹਾਂ, ਨਵੀਂ ਦਿੱਲੀ ਜਿਹੜੀ ਹੈਗੀ ਆ ਉਹ ਠੀਕ ਆ, ਪੁਰਾਣੀ ਦਿੱਲੀ ਵਿਚ ਤਾਂ ਬਹੁਤ ਜ਼ਿਆਦਾ ਅਨਸੇਫ ਨੇ, ਤੇ ਇਸ ਕਰਕੇ ਜਿਹੜਾ ਹੁਣ ਕਿਹੜੀਆਂ ਕਿਹੜੀਆਂ ਬਿਲਡਿੰਗਾਂ ਨੂੰ ਢਾਉਣਗੇ, ਉਹ ਕਿਹੜੀ ਕਿਹੜੀ ਬਿਲਡਿੰਗਾਂ ਨੂੰ ਕਰਨਗੇ, ਇਹ ਤਾਂ ਵੱਖਰੀ ਗੱਲ ਆ। ਕਿਤੇ ਇੰਜ ਨਾ ਹੋਵੇ ਕਿ ਜਿਹੜੀਆਂ ਮੁਸਲਮਾਨਾਂ ਦੇ ਮਕਬਰੇ ਹੈਗੇ ਆ ਜਾਂ ਮੁਸਲਮਾਨਾਂ ਦੀ ਬਣਾਈਆਂ ਹੋਈਆਂ ਬਿਲਡਿੰਗਾਂ ਨੇ ਪੁਰਾਣੀਆਂ, ਕਿਤੇ ਉਹੀ ਢਾਉਣ ਲੱਗ ਜਾਣ, ਕਿਤੇ ਉਹਨਾਂ ਨੂੰ ਖਤਮ ਕਰਨ ਲੱਗ ਜਾਣ, ਵੀ ਇਹਨੂੰ ਖਤਮ ਕਰੋ, ਪਹਿਲਾਂ ਤਾਂ ਆਪਾਂ ਨੂੰ ਮੌਕਾ ਮਿਲ ਗਿਆ ਹੁਣ ਕਿਉਂਕਿ ਬੰਦੇ ਮਰ ਗਏ ਆ, ਤੇ ਬੰਦਿਆਂ ਦੇ ਮਰਨ ਦਾ ਨਾਂ ਲੈ ਕੇ ਆਪਾਂ ਇਹਨਾਂ ਨੂੰ ਖਤਮ ਕਰ ਦਿਓ, ਤੇ ਇਸ ਕਰਕੇ ਉਹਨਾਂ ਨੇ ਹੁਣ ਇਹ ਕਾਰਵਾਈ ਕਰਨ ਦਾ ਫੈਸਲਾ ਕੀਤਾ, ਤੇ ਕਰਨੀ ਵੀ ਚਾਹੀਦੀ ਆ, ਪਰ ਇਹ ਨਾ ਕਰਨ ਕਿ ਧਰਮ ਨੂੰ ਦੇਖ ਕੇ ਧਾਰਮਿਕ ਬਿਲਡਿੰਗਾਂ ਜਿਹੜੀਆਂ ਕਿ ਉਹਨਾਂ ਨੂੰ ਢਾਈ ਜਾਣਗੇ, ਇਹ ਮੁਸਲਮਾਨਾਂ ਦੇ ਨੂੰ ਢਾ ਦੋ। ਤੇ ਦੂਜੀ ਪਾਸੇ ਇੱਕ ਨਾ ਬੜੀ ਇੰਟਰਸਟਿੰਗ ਗੱਲ ਇਹ ਦੇਖੀ ਕੱਲ ਅੰਜੂ ਜੀ, ਕਿ ਦੋ ਬੰਦੇ, ਦੋ ਬੱਚੇ ਬਚੇ ਨੇ ਉੱਥੋਂ, ਨੀਰਜ ਸੀਕ ਤੇ ਇੱਕ ਨਿਤੇਸ਼, ਉਹ ਅੰਦਰ ਚਾਰ ਦਿਨਾਂ ਤੱਕ ਕੁਦਰਤੀ ਉਹਨਾਂ ਕੋਲ ਮੋਬਾਇਲ ਸੀਗਾ, ਉਹਨਾਂ ਨੇ ਵਿਚਾਰਿਆਂ ਨੇ ਬੜੀ ਆਪਣਾ ਆਪਣਾ ਮੋਬਾਇਲ ਕੱਢਿਆ ਆਪਣੀ ਜੇਬ ਚ, ਬੜੇ ਔਖੇ ਬੜੇ ਤਰਦ ਦੇ ਨਾਲ ਆਪਣੇ ਦੋਸਤ ਨੂੰ ਤੇ ਆਪਣੇ ਘਰਦਿਆਂ ਨੂੰ ਫੋਨ ਕੀਤੇ, ਮੈਸੇਜ ਕੀਤੇ, ਉਹ ਕਹਿੰਦਾ ਮੈਂ ਅਸੀਂ ਮਰ ਰਹੇ ਹਾਂ, ਉਹ ਕਹਿੰਦਾ ਜਿਹੜਾ ਕਿ ਨੀਰਜ ਕਹਿੰਦਾ ਮੈਂ ਮਰ ਰਿਹਾ, ਮੈਨੂੰ ਬਚਾਓ, ਮੈਂ ਅੰਦਰ ਹਾਂ ਇੱਥੇ ਫਸਿਆ ਹੋਇਆ। ਤੇ ਚਲੋ ਚਾਰ ਦਿਨਾਂ ਬਾਅਦ ਦੋ ਬੱਚੇ ਕੱਢ ਲਏ ਆ ਉਹਨਾਂ ਨੇ, ਤੇ ਉਹਨਾਂ ਨੇ ਬੜੀ ਅੰਦਰ ਸੁਣਾਈਆਂ ਕਹਾਣੀਆਂ ਸੁਣਾਈਆਂ ਅੰਦਰ ਦੀਆਂ, ਵੀ ਅਸੀਂ ਕਿੱਦਾਂ ਰਹੇ ਅੰਦਰ, ਸਾਨੂੰ ਪਾਣੀ ਦੀ ਆਵਾਜ਼ ਆ ਰਹੀ ਸੀਗੀ, ਤੇ ਅਸੀਂ ਸੋਚ ਰਹੇ ਵੀ ਹੁਣ ਤਾਂ ਗਏ ਆਪਾਂ, ਮਰ ਗਏ ਦੁਆਰ ਦੇ ਨਾਲ, ਦੋਵੇਂ ਇਕੱਠੇ ਨੀ ਸੀਗੇ, ਅਲੱਗ ਅਲੱਗ ਸੀਗੇ ਦੋਵੇਂ, ਪਰ ਚਲੋ ਦੋਵਾਂ ਨੂੰ ਕੱਢ ਲਿਆ ਗਿਆ, ਇਹ ਬੜੀ ਵੱਡੀ ਗੱਲ ਬਣੀ ਹੈ। ਚਲੋ ਕੁਦਰਤ ਜਿਹਨੂੰ ਬਚਾਉਂਦੀ ਆ ਜੀ, ਫਿਰ ਕਹਿੰਦੇ ਰੱਬ ਨਾ ਜੀ ਪੱਥਰਾਂ ਦੇ ਵਿੱਚ ਵੀ ਦੇ ਦਿੰਦਾ ਦਾਣਾ ਪਾਣੀ, ਜੇਕਰ ਬੰਦੇ ਨੂੰ ਬਚਾਉਣਾ ਹੋਵੇ ਤਾਂ ਜੀ।
19: ਜੀ ਲਓ ਜੀ, ਮੇਰੇ ਨਾਲ ਕਾਲਰ ਨੇ, ਦੇਖਦੇ ਹਾਂ ਕਿ ਸ਼ਾਇਦ ਕੁਝ ਕਹਿਣਾ ਚਾਹੁੰਦੇ। ਵੈਲਕਮ ਜੀ।
23: ਹਾਂਜੀ ਵੈਲਕਮ, ਆਪਣੇ ਥੈਂਕ ਯੂ ਚਾਵਲਾ ਜੀ,
19: ਮਿਹਰਬਾਨੀ।
23: ਮੈਂ ਨਾ ਦੇ ਪਿੰਡ ਦੇ ਕਾਰਨਰ ਤੋਂ ਬੋਲਦਾ
19: ਜੀ,
23: ਬ੍ਰੈਂਟਨ ਤੋਂ। ਰੇਡੀਓ ਚ ਨਾ ਕੱਲ ਦਾ ਆਵਾਜ਼ ਬਿਲਕੁਲ ਆਉਂਦੀ ਹੋਣੀ ਸੀ,
19: ਟੈਕਨੀਸ਼ੀਅਨ ਨੂੰ ਤੁਸੀਂ ਘਰ ਚ ਸੁਣ ਰਹੇ ਹੋ? ਘਰ ਚ ਸੁਣ ਰਹੇ ਹੋ?
23: ਨਹੀਂ ਜੀ, ਮੈਂ ਬਾਹਰ ਬੈਠਾ ਆਪਣੇ ਫਰੰਟ ਤੇ।
19: ਨਹੀਂ, ਰੇਡੀਓ ਨੂੰ, ਰੇਡੀਓ ਸੁਣ ਰਹੇ ਹੋ? ਘਰ ਦੇ ਰੇਡੀਓ,
23: ਰੇਡੀਓ ਤੇ ਸੁਣ ਰਿਹਾ ਸੀ। ਹਾਂਜੀ ਹਾਂਜੀ,
19: ਮਿਹਰਬਾਨੀ ਜੀ, ਥੈਂਕ ਯੂ ਜੀ।
23: ਫੋਨ ਤੇ ਸੁਣਦਾ ਸੀ, ਫੋਨ ਤੇ ਠੀਕ ਹੈ।
19: ਨਹੀਂ ਕੋਈ ਨੀ, ਪਹੁੰਚਾ ਦਿੰਦੇ ਆ ਜੀ ਅਸੀਂ ਤੁਹਾਡੀ ਇਨਫੋਰਮੇਸ਼ਨ। 9058131302. ਥੈਂਕ ਯੂ ਫਾਰ ਯੋਰ ਫੀਡਬੈਕ। ਤੇ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਰਿਆਂ ਨੂੰ ਅਸੀਂ ਕੁਛ ਨਹੀਂ ਕਰ ਸਕਾਂਗੇ, ਇਹਦੀ ਜਿਹੜੀ ਸਾਨੂੰ ਅਰੇਂਜ ਮਿਲੀ ਹੁੰਦੀ ਹੈ ਉਸ ਅਰੇਂਜ ਦੇ ਦਾਇਰੇ ਦੇ ਵਿੱਚ ਸਾਨੂੰ ਰਹਿਣਾ ਪੈਣਾ, ਤੇ ਬਾਕੀ ਸਾਡੇ ਜਿਹੜੇ ਇੰਜੀਨੀਅਰ ਨੇ ਉਹ ਟਾਵਰ ਤੇ ਸਟਿਲ ਵਰਕ ਕਰ ਰਹੇ ਨੇ, ਕੁਝ ਪਾਰਟ ਦੀ ਸਾਨੂੰ ਜ਼ਰੂਰ ਸੀ, ਉਹ ਜੇ ਲੇਟ ਹੈ ਤੇ ਲੌਂਗ ਵੀਕਐਂਡ ਕਰਕੇ ਸ਼ਾਇਦ 2-4 ਦਿਨ ਦੇ ਵਿੱਚ ਉਹ ਇੰਸਟਾਲ ਹੋ ਜਾਏ। ਰਾਤ ਨੂੰ ਸਾਡੇ ਜਿਹੜੇ ਇੰਜੀਨੀਅਰ ਨੇ ਉਹ ਕੰਮ ਤੇ ਲੱਗੇ ਹੁੰਦੇ ਨੇ, ਤੁਹਾਡੀ ਫੀਡਬੈਕ ਅਸੀਂ ਉਹਨਾਂ ਤੱਕ ਪਹੁੰਚਾ ਦੇਵਾਂਗੇ। ਤੈ ਦਿਲ ਤੋਂ ਧੰਨਵਾਦੀ ਹਾਂ। ਬਾਕੀ ਮੈਂ ਇੱਕ ਹੋਰ ਵੀ ਬੇਨਤੀ ਕਰਾਂ ਕਿ ਕਈਆਂ ਘਰਾਂ ਦੇ ਵਿੱਚ ਛੋਟੇ ਛੋਟੇ ਰੇਡੀਓ ਜਿਹੜੇ 100 ਦੇ 5 ਆਪਾਂ ਲਏ ਨੇ, ਹਾਂਜੀ, ਉਹਨਾਂ ਦੇ ਵਿੱਚ ਨਾ ਤਾਂ ਐਂਟੀਨਾ ਤੇ ਨਾ ਹੀ ਉਹ ਬਿਲਕੁਲ ਇਸ ਕਾਬਲ ਨੇ ਕਿ ਉਹ ਛੇਤੀ ਕੀਤਿਆਂ ਕੋਈ ਸਟਰੋਂਗ ਚੈਨਲ ਨੂੰ ਤਾਂ ਫੜ ਲੈਣਗੇ, ਕਿਸੇ ਪਾਸੇ ਵੀਕ ਚੈਨਲ ਹੋਵੇ ਤਾਂ ਤੁਸੀਂ ਜੇਕਰ ਰੇਡੀਓ ਸੁਣਦੇ ਹੋ ਤਾਂ ਥੋੜਾ ਜਿਹਾ ਵਧੀਆ ਕੋਈ ਸੈੱਟ ਲਿਆ ਕੇ ਰੱਖੋ, ਜੇ ਤੁਸੀਂ ਉਹਦੀ ਜ਼ਿੰਦਗੀ ਨੂੰ ਵੀ ਇੰਜੋਏ ਕਰਨਾ ਤੇ ਨਾਲੇ ਰੇਡੀਓ ਦੀ ਆਵਾਜ਼ ਨੂੰ ਵੀ ਕਲੀਅਰ ਸੁਣਨਾ। ਕਿਸੇ ਵੇਲੇ ਕਾਰਾਂ ਦੇ ਵਿੱਚ ਵੀ ਇਹ ਮੰਨ ਲਓ ਕਿ 2 ਕਾਰਾਂ ਇਕੱਠੀਆਂ ਜਾ ਰਹੀਆਂ ਨੇ, ਉਹਦੇ ਵਿੱਚ ਇੱਕ ਦੇ ਵਿੱਚ ਕੜਕੜ ਆ ਰਹੀ ਹੈ ਤੇ ਸੇਮ ਹੀ ਲੋਕੇਸ਼ਨ ਤੇ ਦੂਜੇ ਤੇ ਪੂਰੀ ਗੜਗੜਾਜ ਜਿਹੜੀ ਆ ਉਹ ਪੈ ਰਹੀ ਹੈ, ਅਸੀਂ ਇਹ ਵੀ ਫੇਸ ਕਰਕੇ ਵੇਖਿਆ ਆਪਣੇ ਆਪ ਵੀ। ਸੋ ਇਸ ਨੂੰ ਵੀ ਖਿਆਲ ਰੱਖਿਆ ਜਾਵੇ, ਜਿੰਨੀ ਰੇਂਜ ਹੈ ਉਹਦੇ ਮੁਤਾਬਕ ਹੀ ਚੱਲਣਾ ਜੀ। ਬਾਕੀ ਤੁਹਾਡਾ ਫੀਡਬੈਕ ਦੇ ਲਈ ਤਹਿ ਦਿਲ ਤੋਂ ਧੰਨਵਾਦ। 9058131302 0 9501313120। ਅਮਰੀਕਾ ਦਾ 5 ਇਰਾਨੀ ਟੈਂਕਰਾਂ ਤੇ ਜਿਹੜਾ ਹਮਲਾ ਹੈ ਉਹ ਹੁਣ ਲੱਗਦਾ ਕਿ ਦੋਨਾਂ ਦੇਸ਼ਾਂ ਦੇ ਵਿਚ ਇਕ ਵਾਰੀ ਫਿਰ ਤੋਂ ਤਣਾਅ ਜਿਹੜਾ ਕਾਫੀ ਸਿਖਰਾਂ ਤੇ ਹੈ। ਇਰਾਨ ਨੇ ਜਾਰਡਨ ਵਿਚ ਅਮਰੀਕੀ ਬੇਸ ਤੇ 20 ਮਿਜ਼ਾਈਲਾਂ ਦਾਗੀਆਂ ਨੇ। ਕੀ ਕਹਿਣਾ ਚਾਹੋਗੇ ਕਿਲਾ ਸਾਹਿਬ? ਇਸ
21: ਕਾਫੀ ਅਸਲ ਚ ਨਾ ਵੀ ਜਿਹੜਾ ਬਾਰ ਬਾਰ ਜਿਹੜਾ ਨਾ ਜੀ ਇਹ ਦੁਨੀਆਂ ਦੇ ਵਿਚ ਖਲਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਟਰੰਪ ਵੱਲੋਂ, ਇਸ ਨੂੰ ਦੁਨੀਆਂ ਦੇ ਸੰਵੇਦਨਸ਼ੀਲ ਲੋਕ ਚੰਗਾ ਨਹੀਂ ਮੰਨਦੇ ਵੀ ਤੁਸੀਂ ਇਕ ਪਾਸੇ ਆਖੀ ਜਾਂਦੇ ਹੋ ਕਿ ਸਭ ਠੀਕ ਹੈ, ਤੁਸੀਂ ਇਕ ਦੇਸ਼ ਨੂੰ ਆਪਣੇ ਕਬਜ਼ੇ ਚ ਕਰਨ ਵਾਸਤੇ ਉਹਦਾ ਤੇਲ ਆਪਣੇ ਕਬਜ਼ੇ ਚ ਕਰਨ ਵਾਸਤੇ ਤੇ ਤੁਸੀਂ ਉਹ ਦੇਸ਼ ਦੇ ਲੋਕਾਂ ਨੂੰ ਤਬਾਹ ਕਰੀ ਜਾਂਦੇ ਹੋ, ਦੇਸ਼ ਦੀ ਆਰਥਿਕਤਾ ਤਬਾਹ ਕਰ ਰਹੇ ਹੋ, ਵੀ ਇਹ ਜ਼ਬਰਦਸਤੀ ਦੀ ਗੱਲ ਆ ਨਾ। ਜਿਵੇਂ ਕਿ ਹੀਰੋਸ਼ਿਮਾ ਨਾਗਾਸਾਕੀ ਵੀ ਜ਼ਬਰਦਸਤੀ ਸੀ ਨਾ ਜੀ, ਉਹ ਵੀ ਕਿ ਜ਼ਬਰਦਸਤੀ ਨਾਲ ਬੰਬ ਸਿੱਟੇ ਗਏ ਸੀਗੇ, ਉਹ ਲੋਕ ਸੀਗੇ ਉਹ ਆਪਣੀ ਸੋਵਰਨਟੀ ਚਾਹੁੰਦੇ ਸੀਗੇ, ਅਮਰੀਕਾ ਨਹੀਂ ਚਾਹੁੰਦਾ ਸੀ ਕਿਸੇ ਸੋਵਰਨਟੀ ਰਹੇ, ਤੇ ਉਹਨੇ ਉਹ ਸੋਵਰਨਟੀ ਦੇ ਵਿਰੁੱਧ ਜਿਹੜੀ ਉਹਨਾਂ ਦੀ ਨਿੱਜ ਸੀਗਾ ਉਹਦੇ ਉਹਨੂੰ ਆਪਣੇ ਕਬਜ਼ੇ 'ਚ ਕਰਨ ਵਾਸਤੇ ਕੰਮ ਕੀਤਾ। ਆਹ ਹੁਣ ਵੀ ਇਰਾਨ 'ਚ ਵੀ ਗੱਲ ਅਮਰੀਕਾ ਏਦਾਂ ਹੀ ਕਰ ਰਿਹਾ। ਹੁਣ ਦੇਖੋ, ਕੱਲ 5 ਇਰਾਨੀ ਟੈਂਕਰਾਂ ਤੇ ਹਮਲਾ ਕੀਤਾ, ਤੇਲ ਦੇ ਟੈਂਕਰ ਸੀਗੇ ਜੀ ਉਹ। ਚਲੋ, ਇਰਾਨੀ ਟੈਂਕਰਾਂ ਤੇ ਹਮਲਾ ਕੀਤਾ, ਨੁਕਸਾਨ ਵੀ ਹੋਇਆ ਇਰਾਨ ਦਾ, ਤੇ ਉਹਦੇ ਨਾਲ ਕੀ ਤੁਸੀਂ ਇਹ ਉਹ ਕਹਿ ਰਿਹਾ ਸੀ ਜੀ, ਇਹਨਾਂ ਦਾ ਜਿਹੜਾ ਕਿ ਆਪਣਾ ਹੋਰਮੂਜ਼ ਸਟ੍ਰੇਟ ਹੈਗਾ ਨਾ ਜੀ, ਉਹਨੂੰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੇ ਹਾਂ, ਉਹਨੂੰ ਆਪਣੇ ਕਬਜ਼ੇ 'ਚ ਕਰਕੇ ਅਸੀਂ ਉਹਨਾਂ ਨੂੰ ਸੇਫ ਦੇਣਾ ਚਾਹੁੰਦੇ ਹਾਂ, ਸੇਫ ਰਸਤਾ ਦੇਣਾ ਚਾਹੁੰਦੇ ਲੋਕਾਂ ਨੂੰ। ਜਿਹੜੇ ਲੋਕ ਜਿਹੜੇ ਦੇਸ਼ ਨੇ ਉਹ ਤੋਂ ਕੁਛ ਮੰਗ ਹੀ ਨਹੀਂ ਰਹੇ ਵੀ, ਜਿੱਦਾਂ ਖੇਤੀ ਕਾਨੂੰਨਾਂ ਦੀ ਮੰਗ ਨਹੀਂ ਕੀਤੀ ਲੋਕਾਂ ਨੇ, ਕਿਸਾਨ ਨੇ, ਤੇ ਜ਼ਬਰਦਸਤੀ ਖੇਤੀ ਕਾਨੂੰਨ ਥੋਪਤੇ ਜੀ ਲੋਕਾਂ ਦੇ ਉੱਤੇ, ਤੇ ਕੋਈ ਕਿਸੇ ਨੇ ਇਹ ਮੰਗ ਨਹੀਂ ਕੀਤੀ ਕਿ ਜਿਹੜਾ ਉਹ ਕੋਈ ਵੀ ਜਿਹੜਾ ਕਾਨੂੰਨ ਹੈਗਾ 370 ਨੂੰ ਹਟਾ ਦਿਓ ਤੁਸੀਂ, ਪਰ ਅਸੀਂ ਥੋਪਤਾ। ਤੇ ਏਦਾਂ ਹੀ ਆਪਣਾ ਸ਼ਰਿਆਮ ਕੋਈ ਮੰਗ ਨਹੀਂ ਕਰ ਰਿਹਾ ਮੁਲਕ ਕੋਈ ਟਰੰਪ ਤੋਂ ਵੀ ਸਾਨੂੰ ਜੀ ਸੇਫ ਰਸਤਾ ਦਿਓ, ਇਰਾਨ ਦੇ ਰਿਹਾ ਉੱਥੇ, ਪਹਿਲਾਂ ਚੱਲ ਹੀ ਰਿਹਾ ਉੱਥੇ, ਪਹਿਲਾਂ ਲੋਕ ਆਉਂਦੇ ਨੇ ਜਾਂਦੇ ਨੇ, ਤੇਲ ਜਾਂਦਾ ਉੱਥੇ ਨੂੰ, ਟੈਂਕਰ ਲੰਘਦੇ ਨੇ, ਕਿਸੇ ਨੇ ਕੋਈ ਦਿੱਕਤ ਨੀ, ਕੋਈ ਪ੍ਰੋਬਲਮ ਨੀ। ਤੇ ਹੁਣ ਇਹ ਅਮਰੀਕਾ ਕਹਿੰਦਾ ਜੀ ਮੈਂ ਦਊਂਗਾ ਤੁਹਾਨੂੰ ਸੇਫ ਰਸਤਾ। ਤੇ ਹੁਣ ਦੂਜੇ ਪਾਸੇ ਜਾਰਡਨ ਦੇ ਵਿੱਚ ਅਮਰੀਕਾ ਦੇ ਬੇਸ ਤੇ 20 ਮਿਜ਼ਾਈਲਾਂ ਕੀਤੀਆਂ, ਅਮਰੀਕਾ ਦੀ ਸੈਨਾ ਨੇ ਕਹੀ ਹੈ, ਕਹਿੰਦੇ ਜੀ 18 ਅਸੀਂ ਡੈਮੇਜ ਕਰਤੀਆਂ, ਖਤਮ ਕਰਤੀਆਂ, ਡਿਮੋਲਿਸ਼ ਕਰਤੀਆਂ, ਤੇ 2 ਸਾਡੇ ਤੋਂ ਦੂਰ ਗਿਰੀਆਂ ਨੇ, ਤੇ ਉਹ ਵੀ ਬੈਲਿਸਟਿਕ ਮਿਜ਼ਾਈਲ ਸੀਗੀਆਂ। ਤੇ ਬਾਕੀ ਇਰਾਨ ਨੇ ਦਾਅਵਾ ਕੀਤਾ ਕਿ ਸਬਮਰੀਨ ਡਰੋਨ ਸੀਗਾ ਜੀ ਉਹ, ਅਸੀਂ ਉਹਨਾਂ ਦਾ ਅਮਰੀਕਾ ਦਾ ਫੜ ਲਿਆ। ਅਗਲੀ ਗੱਲ ਇਹ ਵੀ ਹੈ ਜਿਹੜੀ ਕਿ ਦੁਨੀਆਂ ਦੇ ਵਿੱਚ ਆਰਥਿਕਤਾ ਨੂੰ ਹੋਰ ਜ਼ਿਆਦਾ ਵੱਡਾ ਨੁਕਸਾਨ ਪਹੁੰਚਾਏਗੀ, ਉਹ ਇਹ ਹੈ ਕਿ ਕੱਚਾ ਤੇਲ ਮੁੜ $100 ਪ੍ਰਤੀ ਬੈਰਲ ਤੋਂ ਪਾਰ ਹੋ ਗਿਆ। ਮਾਮਲਾ ਇਹੀ ਆ ਜਿਹੜਾ ਕਿ ਅਮਰੀਕਾ ਪੰਗੇ ਲੈ ਰਿਹਾ ਇਰਾਨ ਨਾਲ, ਸ਼ਰਿਆ ਵੀ ਮਾਮਲਾ ਇਹੀ ਆ, ਤੇ $100 ਤੋਂ ਹੁਣ ਤੇਲ ਤੇ ਗੈਸ ਮਹਿੰਗੀ ਹੋ ਸਕਦੀ ਹੈ, ਕਿਉਂਕਿ ਭਾਰਤ ਦੇ ਪੂੰਜੀਪਤੀ ਤਾਂ ਥੋੜਾ ਜਿਹਾ ਬਹਾਨਾ ਚਾਹੁੰਦੇ ਆ, ਪਹਿਲਾਂ ਹੋ ਗਿਆ 70 ਦੇ ਕੋਲ, 60 ਦੇ ਕੋਲ ਵੀ ਆ ਗਿਆ ਸੀਗਾ, ਤੇ ਇਹਨਾਂ ਨੇ ਤੇਲ ਨਹੀਂ ਘਟਾਇਆ, ਤੇ ਜਿਹੜਾ ਵਧਾਇਆ ਤੇਲ ਸੀਗਾ, ਵਧਾਇਆ ਤੇਲ ਰੱਖਿਆ, ਘਟਾਇਆ ਨੀ ਇਹਨਾਂ ਨੇ ਪੂੰਜੀਪਤੀਆਂ ਨੇ, ਭਾਰਤੀਆਂ ਨੇ, ਤੇ ਹੁਣ ਤਾਂ ਇਹਨਾਂ ਨੂੰ ਮਾੜਾ ਜਿਹਾ ਬਹਾਨਾ ਹੋਰ ਮਿਲ ਗਿਆ, ਹੁਣ ਤਾਂ ਇਹਨਾਂ ਨੇ ਇੱਕ ਨੈਰੇਟਿਵ ਚਲਾਉਣਾ ਹੈ ਭਾਰਤ ਵਿੱਚ ਕਿ ਜੀ ਉੱਥੇ ਕੱਚਾ ਤੇਲ ਮਹਿੰਗਾ ਹੋਗਾ ਜੀ, ਕੱਚਾ ਹੁਣ ਇੰਨਾ ਘਾਟਾ ਪੈ ਰਿਹਾ ਜੀ, ਇੰਨਾ ਘਾਟਾ ਪੈ ਰਿਹਾ ਭਾਰਤੀ ਕੰਪਨੀਆਂ ਨੂੰ, ਘਾਟਾ ਪੈ ਰਿਹਾ ਦਿਖਾ ਕੇ ਅਖਬਾਰਾਂ ਨੇ ਮਦਦ ਕਰਨੀ ਆ, ਗੋਦੀ ਮੀਡੀਆ ਨੇ ਮਦਦ ਕਰਨੀ ਆ, ਲੋਕਾਂ ਦੇ ਮਨਾਂ ਚ ਗੱਲ ਪਾ ਦੇਣੀ ਆ ਕਿ ਜੀ ਹਾਂ ਕੰਪਨੀ ਨੂੰ ਘਾਟਾ ਪੈ ਗਿਆ, ਤੇ ਕੁਛ ਦਿਨਾਂ ਬਾਅਦ ਤੇਲ ਦਾ ਰੇਟ ਵਧਾ ਦੇਣਾ ਉਹਨਾਂ ਨੇ ਫਿਰ। ਇਹ ਭਾਰਤ ਵਿੱਚ ਆਮ ਤੌਰ ਤੇ ਹੁੰਦਾ ਰਿਹਾ।
19: CJMR 1320 ਮੀਟਰ ਬੈਂਡ ਜੋ ਇਸ ਵਕਤ ਤੁਸੀਂ ਸਾਨੂੰ ਸੁਣ ਰਹੇ ਹੋ, ਯੂਟਿਊਬ ਫੇਸਬੁੱਕ ਦੇ ਰਾਹੀਂ ਅਲੈਦਾ, IPTV ਬਾਕਸ ਦੇ ਰਾਹੀਂ ਅਲੈਦਾ, ਸਾਡੇ ਰੰਗਲਾ ਪੰਜਾਬ CJMR ਦੇ ਐਪ ਤੇ ਅਲੈਦਾ ਟੈਲੀਫੋਨ 647-910-1320 647-910-1320 ਔਰ ਅਮਰੀਕਾ ਦੇ ਵਿਚ 641-741-1919 ਪੰਜ ਕੰਟਰੀਆਂ ਦੇ ਵਿਚ ਇਸ ਵਕਤ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਤੁਸੀਂ ਇਸ ਵਕਤ ਸਾਨੂੰ ਸੁਣ ਰਹੇ ਹੋ ਆਸਟ੍ਰੇਲੀਆ ਇੰਡੀਆ ਸਪੇਨ ਯੂਨਾਈਟਿਡ ਸਟੇਟ ਅਤੇ ਸਾਡਾ ਪਿਆਰਾ ਕੈਨੇਡਾ ਤੇ ਸੀਜੀਐਮਆਰ 1320 ਦੀ ਇਹਦੀ ਇੱਕ ਰੇਂਜ ਹੈ ਤੇ ਜਦੋਂ ਅਸੀਂ ਐਪ ਤੇ ਆ ਜਾਂਦੇ ਹਾਂ ਜਦੋਂ ਅਸੀਂ IPTV ਬੋਕਸ ਤੇ ਇਹਦੀ ਰੇਂਜ ਖਤਮ ਹੋ ਗਈ ਹੈ YouTube Facebook ਤੇ ਰੇਂਜ ਖਤਮ ਹੋ ਗਈ ਹੈ ਪਰ ਜਿਹੜਾ ਸਾਡਾ ਐਂਟੀਨਾ ਟਾਵਰ ਹੈ ਉਹਦੀ ਇੱਕ ਰੇਂਜ ਹੈ ਉਹਦੇ ਉੱਤੇ ਜਿਹੜੇ ਕਾਰਾਂ ਦੇ ਵਿਚ ਘਰਾਂ ਦੇ ਵਿਚ ਟਰੱਕਾਂ ਦੇ ਵਿਚ ਕਿਸੇ ਵੀ ਵਹੀਕਲ ਸੁਣ ਰਹੇ ਹੋ ਉੱਥੇ ਤੁਹਾਨੂੰ ਕਿਤੇ ਕੋਈ ਡਿਸਟਰਬੈਂਸ ਆ ਰਹੀ ਹੈ ਤੇ ਉਹਦੇ ਬਾਰੇ ਸਾਨੂੰ ਜ਼ਰੂਰ ਫੀਡਬੈਕ ਦਿੰਦੇ ਰਿਹਾ ਕਰੋ ਧੰਨਵਾਦੀ ਹੋਵਾਂਗੇ 905-813-1320 ਪੰਜ ਕੰਟਰੀਆਂ ਦੇ ਵਿਚ ਤੁਸੀਂ ਇਸ ਵਕਤ ਸਾਨੂੰ ਸੁਣ ਰਹੇ ਹੋ ਸਮਾਂ ਕੱਢ ਕੇ ਸੁਣ ਰਹੇ ਹੋ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ
22: ਜੀ ਅਕੀਦਾ ਜੰਮੂ ਕਸ਼ਮੀਰ ਤੋਂ ਖ਼ਬਰ ਹੈ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਫਾਰੂਕ ਅਬਦੁੱਲਾ ਦੀ ਹਾਜ਼ਰੀ ਦੇ ਵਿਚ ਵੰਦੇ ਮਾਤਰਮ ਗਾਇਆ ਕੀ ਕਹਿਣਾ ਚਾਹੋਗੇ
20: ਹਾਂਜੀ ਵੰਦੇ ਮਾਤਰਮ ਉੱਥੇ ਉਹਨਾਂ ਨੇ ਗਾਇਆ ਹੈਗਾ ਜੀ ਆਪਣੀ ਦੇਖੋ ਜਿਹੜਾ ਨਾ ਸਰਕਾਰ ਜੋ ਚੱਲਦੀ ਹੁੰਦੀ ਹੈ ਨਾ ਜੀ ਸਰਕਾਰਾਂ ਦਾ ਕੰਮ ਹੁੰਦਾ ਕਿ ਉਹ ਜੋ ਸੰਵਿਧਾਨ ਅਨੁਸਾਰ ਜੋ ਕਾਨੂੰਨ ਬਣ ਜਾਵੇ ਨਾ ਜੀ ਉਹਦੇ ਮੁਤਾਬਕ ਹੀ ਕੰਮ ਕਰਨਾ ਹੁੰਦਾ ਸਰਕਾਰਾਂ ਦਾ ਕੰਮ ਹੀ ਇਹ ਹੁੰਦਾ ਫਾਰੂਕ ਅਬਦੁੱਲਾ ਦੀ ਜਿਹੜੀ ਕਿ ਉਹਨਾਂ ਦਾ ਬੇਟਾ ਉਮਰ ਅਬਦੁੱਲਾ ਹੈਗਾ ਉਹ ਇਸ ਟਾਈਮ ਜਿਹੜਾ ਹੈਗਾ ਜੀ ਉਹ ਮੁੱਖ ਮੰਤਰੀ ਹੈਗਾ ਤੇ ਉਹ ਸਰਕਾਰ ਦੇ ਵਿਚ ਸੰਵਿਧਾਨ ਅਨੁਸਾਰ ਉਹਨੇ ਸਹੁੰ ਚੁੱਕੀ ਹੋਈ ਹੈ ਤੇ ਉਸ ਜਦੋਂ ਕਾਨੂੰਨ ਬਣ ਗਿਆ ਬੰਦੇ ਮਾਤਰਮ ਗਾਉਣਾ ਤਾਂ ਉਹ ਗਾਏਗਾ ਇਹੀ ਪਰ ਕਾਂਗਰਸ ਨੂੰ ਇਸ ਤੇ ਇਤਰਾਜ਼ ਹੋਇਆ ਕਾਂਗਰਸ ਕਹਿੰਦੇ ਵੀ ਜਦੋਂ ਆਪਾਂ ਇਕੱਠੇ ਹਾਂ ਇੰਡੀਆ ਗੱਠਜੋੜ ਆਪਣਾ ਇਕੱਠਾ ਹੈਗਾ ਤੇ ਆਪਾਂ ਨੂੰ ਇਕ ਦੂਜੇ ਦੇ ਜਿਹੜੇ ਗੱਠਜੋੜ ਦੀ ਜਿਹੜੀ ਧਰਮ ਹੁੰਦਾ ਉਹ ਨਿਭਾਉਣਾ ਚਾਹੀਦਾ ਦੋਨੋਂ ਬੰਦੇ ਮਾਤਰਮ ਪੂਰਾ ਨਹੀਂ ਗਾਉਣਾ ਚਾਹੀਦਾ ਸੀਗਾ ਤੇ ਤੁਹਾਨੂੰ ਜਿਹੜੇ ਪਹਿਲਾਂ ਬੰਦੇ ਮਾਤਰਮ ਚੱਲ ਰਿਹਾ ਸੀਗਾ ਉਹੀ ਤੁਹਾਨੂੰ ਗਾਉਣਾ ਚਾਹੀਦਾ ਸੀਗਾ ਤੇ ਬੇਸ਼ੱਕ ਉਹਨੇ ਉਮਰ ਅਬਦੁੱਲਾ ਨੇ ਗੱਲ ਆਖੀ ਹੈ ਜੀ ਕਹਿੰਦੇ ਵੀ ਆਪਾਂ ਧਰਮ ਤਾਂ ਹੈਗਾ ਆਪਣਾ ਪਰ ਆਪਾਂ ਨੂੰ ਸੰਵਿਧਾਨ ਵੀ ਦੇਖਣਾ ਪੈਣਾ ਅਸੀਂ ਆਪਣੇ ਤਰੀਕੇ ਨਾਲ ਅਸੀਂ ਤੁਹਾਡੇ ਨਾਲ ਆ ਪਰ ਸੰਵਿਧਾਨ ਵੀ ਸਾਨੂੰ ਦੇਖਣਾ ਪੈਣਾ ਦੂਜੇ ਪਾਸੇ ਬੀਜੇਪੀ ਨੇ ਗੱਲ ਇਹ ਆਖੀ ਹੈ ਕਿ ਜੀ ਕਾਂਗਰਸ ਤਾਂ ਹੁਣ ਮੁਸਲਿਮ ਲੀਗ ਬਣ ਗਈ ਹੈ ਉਹ ਤਾਂ ਹੁਣ ਮੁਸਲਿਮ ਲੀਗ ਵਾਲੇ ਕੰਮ ਕਰਨ ਲੱਗੀ ਹੈ ਸਾਰੇ ਇਹ ਬੀਜੇਪੀ ਨੇ ਦੋਸ਼ ਲਾਇਆ ਇਹਦੇ ਉੱਪਰ ਕਾਂਗਰਸ ਦੇ ਉੱਤੇ
19: ਅਗੇ 9058131320 ਕਿਸੇ ਵੇਲੇ ਆਪਾਂ ਗੱਲਬਾਤ ਕਰਦੇ ਹਾਂ ਤੇ ਕੁੰਡੀ ਜੀ ਫਸ ਜਾਂਦੀ ਹੈ ਘੱਗਾ ਸਾਹਿਬ ਦੀ ਤੁਸੀਂ ਗੱਲ ਕੀਤੀ ਕਿ ਜਿਹੜੇ ਮਜ਼ਦੂਰ ਕਿਸਾਨ ਜਿਹੜੇ ਨੇ ਉਹ ਜਾਂ ਜਿਹੜੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕਿ ਮੈਲੇ ਛਾਲੇ ਵੇਖਣ ਵਾਲੇ ਜਿਹੜੇ ਨੇ ਉਹ ਸਿੱਖੀ ਨੂੰ ਪੂਰੀ ਨਿਭਾ ਨਹੀਂ ਸਕਦੇ ਤਾਂ ਬਾਬਾ ਤਾਂ ਸਵਾਲ ਪੁੱਛਦਾ ਬਾਣੀ ਦੇ ਵਿਚ ਕਹੋ ਪੰਡਿਤ ਸੁੱਚਾ ਕਮਣ ਥਾਂ ਜਹਾਂ ਵੈਸਨੋ ਭੋਜਨ ਥਾਂ ਚੁੱਲਾ ਜੂਠਾ ਚੌਂਕਾ ਜੂਠਾ ਅੱਗੇ ਬਹੁਤ ਕੁਝ ਹੋਰ ਜੂਠਾ ਕਹਿੰਦਾ ਹਾਂਜੀ ਸੁੱਚਾ ਥਾਂ ਕਿਹੜਾ ਦੱਸੋ ਸੁੱਚਾ ਥਾਂ ਮਨ ਉਹਦੇ ਵਿਚ ਜੇ ਰੱਬ ਦਾ ਵਾਸ ਹੈ ਚੰਗੇ ਕਰਮ ਕਮਾਉਂਦੇ ਹੋ ਹਨਾ ਤੇ ਫੇਰ ਹੈ ਖੈਰ ਮੈਨੂੰ ਯਾਦ ਆ ਰਿਹਾ ਸੀ ਕੁਝ ਤਾਂ ਕਰਕੇ ਮੈਂ ਬੋਲਿਆ ਹੁਣ ਆਪਾਂ ਚੱਲਦੇ ਹਾਂ ਕਿਉਂਕਿ ਯੂਪੀ ਦੇ ਵਿਚ ਯੋਗੀ ਸਾਹਿਬ ਬਾਬਾ ਯੋਗੀ ਬਲਡੋਜਰ ਵਾਰਾਣਸੀ ਵਿਚ ਬੋਲੇ ਆਂਗਣਵਾੜੀ ਪਹਿਲਾਂ ਸ਼ਰਾਬ ਮਾਫੀ ਚਲਾਉਂਦਾ ਸੀ ਕਿਆ ਬਾਤ ਹੈ ਤੇ ਕਈਆਂ ਨੇ ਇੱਥੇ ਬੜੇ ਤਵੇ ਲਾਏ ਨੇ ਜੀ ਕੀ ਕਹਿਣਾ ਚਾਹੋ
20: ਚਾਵਲਾ ਸਾਹਿਬ ਅਸਲ ਵਿਚ ਜਿਹੜੀ ਨਾ ਪੁਰਾਣੀ ਹੁਣ ਕੋਈ ਲੰਮਾ ਸਮਾਂ ਹੋ ਗਿਆ ਹੁਣ
19: ਕਿਤੇ ਸਾਹਿਬ ਇੱਕ ਮਿੰਟ ਕਾਲ ਲੈ ਲਈਏ ਪਹਿਲਾਂ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ
1: ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੀ ਸਤਿਗੁਰ ਨੰਦਨ ਕਰੇ
19: ਮਿਹਰਬਾਨੀ ਜੀ
1: ਸਤਿਗੁਰ ਨੇ ਨਜ਼ਰ ਕੀਤੀ ਹੈ ਤੁਹਾਡੇ ਸਾਨੂੰ ਸਭ ਪਾਸੇ ਦੀਆਂ ਬਹੁਤ ਬਹੁਤ ਵਧਾਈਆਂ
19: ਸੋ ਨਾਈਸ ਜੀ ਥੈਂਕ ਯੂ ਵੈਰੀ ਮਚ
1: ਬਹੁਤ ਬਹੁਤ ਵਧਾਈਆਂ ਗੋਡ ਬਲੈਸ ਯੂ ਵਿਦ ਮੋਰ ਪਰ ਇੱਕ ਗੱਲ ਥੋੜੀ ਜਿਹੀ ਸ਼ਾਪਤ ਹੈ ਸਾਰੀ ਆਵਾਜ਼ ਚ ਥੋੜੀ ਜਿਹੀ ਬੇਸ ਜੇ ਹੋ ਜਾਵੇ ਨਾ
19: ਬੇਸ ਜ਼ਿਆਦਾ
1: ਨਹੀਂ ਸ਼ਾਰਪਨੈਸ
19: ਸ਼ਾਰਪਨੈਸ ਜ਼ਿਆਦਾ ਬੇਸ ਜ਼ਿਆਦਾ ਵਧਾਉਣੀ ਆ
1: ਹਾਂਜੀ ਬੇਸ ਥੋੜੀ ਜਿਹੀ
19: ਤੁਸੀਂ ਟਰੱਕ ਚਲਾ ਰਹੇ ਹੋ ਕਾਰ ਵੈਨ ਚਲਾ ਰਹੇ ਹੋ
1: ਨਹੀਂ ਜੀ ਮੈਂ ਕਾਰ ਚ ਜਾ ਰਿਹਾ ਸੀਗਾ ਕਾਰ ਚ ਸੁਣ ਰਿਹਾ ਸੀਗਾ ਪਰ ਹੁਣ ਫੋਨ ਤੇ ਸੁਣ ਰਿਹਾ ਤਾਂ ਇਟਸ ਮਚ ਬੈਟਰ ਬਟ ਜੇ ਤੁਸੀਂ ਐਨੀਵੇ ਤੁਸੀਂ ਗੌਰ ਕਰਿਓ
19: ਜਰੂਰ ਜੀ ਕਿਸੇ ਵੇਲੇ ਆਪਣੀ ਕਾਰ ਦੀ ਜਿਹੜੀ ਬੇਸ ਆ ਨਾ ਉਹਨੂੰ ਵੀ ਉਹਨੂੰ ਥੋੜਾ ਜਿਹਾ ਤੁਸੀਂ ਬੇਸ ਨੂੰ ਬੈਲੈਂਸ ਕਰੋਗੇ ਨਾ ਸੈਂਟਰ ਚ ਕਰ ਲੋਗੇ ਤੇ ਠੀਕ ਹੋ ਜਾਊਗਾ ਕਿਸੇ ਵੇਲੇ ਅਸੀਂ ਜਦੋਂ ਆਪਾਂ ਗੀਤ ਸੁਣਦੇ ਆ ਨਾ ਕੈਸਟਾਂ ਦੇ ਵਿਚ ਜਾਂ ਸੀਡੀਆਂ ਦੇ ਵਿਚ ਹਨਾ ਜਾਂ ਕੋਈ ਪਲੇਅਰ ਲਾਇਆ ਹੁੰਦਾ ਉਹਦੇ ਚ ਅਸੀਂ ਬੇਸ ਆਪਣੀ ਜਿਹੜੀ ਆ ਉਹ ਦੂਸਰੇ ਪਾਸੇ ਸੈੱਟ ਕੀਤੀ ਹੁੰਦੀ ਆ ਟਰਾਈ ਕਰਿਓ ਉਸ ਨੂੰ ਮੈਂ ਵੈਸੇ ਕਾਰ ਚ ਬਹਿ ਕੇ ਸੁਣਾਂਗਾ ਵੀ ਥੈਂਕ ਯੂ ਜੀ ਲਵ ਯੂ ਮੈਂ ਇਹਦੀ ਆਈ ਟੀ ਕੀਤੀ ਹੋਈ ਆ ਮੈਂ ਰੇਡੀਓ ਟੈਲੀਵਿਜ਼ਨ ਠੀਕ ਕਰਦਾ ਰਿਹਾ ਲਵ ਯੂ ਥੈਂਕ ਯੂ ਵੈਰੀ ਮਚ ਤੁਸੀਂ ਮੁਬਾਰਕਾਂ ਦਿੱਤੀਆਂ ਨੇ ਹੁਣ ਕਈਆਂ ਥਾਵਾਂ ਦੇ ਉੱਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਇਸ਼ੂ ਸਾਨੂੰ ਫੇਸ ਹੋ ਰਹੇ ਨੇ ਪਰ ਕੁੱਲ ਮਿਲਾ ਕੇ ਤੁਹਾਡਾ ਸਭ ਦਾ ਧੰਨਵਾਦ। ਹਾਂਜੀ ਗੀਤਾ ਸਾਹਿਬ, ਤੁਸੀਂ ਕੁਝ ਕਹਿ ਰਹੇ ਸੀ ਪਲੀਜ਼।
21: ਇਸ ਤਰ੍ਹਾਂ ਨਾ ਜੀ, ਜਿਹੜਾ ਫਰਜ਼ ਕਰ ਲਓ ਵੀ ਹੁਣ ਤੀਜੀ ਟਰਮ ਚੱਲ ਰਹੀ ਹੈ ਮੋਦੀ ਜੀ ਦੀ, ਤੇ ਹੁਣ ਵੀ ਉਹ 2014 ਤੋਂ ਪਹਿਲਾਂ ਦੀਆਂ ਗੱਲਾਂ ਨੂੰ ਲੈ ਕੇ ਵਿਰੋਧੀ ਨੂੰ ਘੇਰਦੇ ਆ, ਤੇ ਵੀ ਹੁਣ ਤਾਂ ਆਪਾਂ ਨੂੰ 10-12 ਸਾਲ ਹੋ ਗਏ ਆ, ਹੁਣ ਤਾਂ ਤੁਸੀਂ ਜ਼ਿੰਮੇਵਾਰ ਹੋ ਨਾ ਜੀ ਜੋ ਭਾਰਤ ਵਿਚ ਵਾਪਰ ਰਿਹਾ। ਜੇਕਰ ਹੁਣ ਪਿਆਜ਼ ਗੰਢਿਆਂ ਦਾ ਰੇਟ ਹੈਗਾ ਜੇ ਆਮ ਮਾਰਕੀਟ ਦੇ ਵਿਚ 100 ਰੁਪਏ ਦੇ 1.5 ਕਿਲੋ ਮਿਲਦੇ ਆ ਆਪਾਂ ਨੂੰ, ਚੀਨੀ ਦਾ ਰੇਟ 70 ਤੱਕ ਪਹੁੰਚ ਗਿਆ, ਤੁਸੀਂ ਇਹਨੂੰ ਥੋੜਾ ਜਿਹਾ ਕਹੋਗੇ ਜੀ ਆਪਣਾ 2014 ਤੋਂ ਪਹਿਲਾਂ ਦਾ ਗੰਦ ਪਾਇਆ ਹੋਇਆ ਤਾਂ ਕਰਕੇ ਗੰਦ ਪੈ ਰਿਹਾ। ਹੁਣ ਵਾਰਾਣਸੀ ਦੇ ਵਿਚ ਆਂਗਨਵਾੜੀ ਦੇ ਮਾਮਲੇ ਵਿਚ ਜੋਗੀ ਜੀ ਕੱਲ ਬੋਲੇ ਆ, ਕਹਿੰਦੇ ਜੀ ਪਹਿਲਾਂ ਬਹੁਤ ਸ਼ਰਾਬ ਮਾਫੀ ਚੱਲਦਾ ਸੀ, ਵੀ ਤੁਸੀਂ ਪਿਛਲੇ 10 ਸਾਲ ਤੁਹਾਨੂੰ ਸਰਕਾਰ ਚਲਾਉਂਦੇ ਨੂੰ ਹੋ ਗਏ ਤੁਹਾਨੂੰ, ਤੇ ਆਂਗਨਵਾੜੀ ਦਾ ਸ਼ਰਾਬ ਮਾਫੀ ਚੱਲਦਾ ਸੀ ਪਹਿਲਾਂ, ਵੀ ਤੁਸੀਂ 10 ਸਾਲ ਵਿਚ ਸੁਧਾਰ ਕਰ ਲਿਆ ਨਾ, ਤੇ ਸੁਧਾਰ ਕੀਤਾ ਤੁਸੀਂ, ਤੇ ਜੇ ਤੁਸੀਂ ਸੁਧਾਰ ਕਰ ਲਿਆ ਤੇ ਹੁਣ ਵੀ ਆਂਗਨਵਾੜੀ ਦੇ ਵਿਚ ਤੁਹਾਡੇ ਬਹੁਤ ਸਾਰੀ ਖ਼ਬਰਾਂ ਲੱਗਦੀਆਂ ਨੇ ਆਂਗਨਵਾੜੀ ਵਿਚ ਜੋ ਬੁਰਾ ਹਾਲ ਹੈ ਇਸ ਟਾਈਮ, ਉਹਨਾਂ ਦੀ ਬਿਲਡਿੰਗਾਂ ਇਮਾਰਤਾਂ ਨੀ ਠੀਕ, 10 ਸਾਲਾਂ ਦੇ ਵੀ ਤੁਸੀਂ ਇਮਾਰਤਾਂ ਠੀਕ ਨੀ ਕਰ ਸਕੇ ਆਂਗਨਵਾੜੀ ਦੀਆਂ, ਉਹਨਾਂ ਸਹੀ ਤਰੀਕੇ ਨਾਲ ਉਹਨਾਂ ਦਾ ਚਲਾਉਣ ਵਾਸਤੇ ਜਿਹੜਾ ਕਿ ਪੂਰਾ ਸਟਰਕਚਰ ਹੁੰਦਾ ਉਹ ਨੀ ਪੂਰਾ ਕਰ ਸਕੇ, ਜੇ ਤੁਸੀਂ ਨਹੀਂ ਕਰ ਸਕੇ ਤੁਸੀਂ ਉਹ ਲਿਆਓ ਨਾ। ਮਤਲਬ ਮੋਦੀ ਜੀ ਕਹਿੰਦੇ ਆ ਕਿ ਜੈਮ ਜੀ ਨੂੰ ਕਹਿੰਦੇ ਆ ਵੀ ਤੁਸੀਂ ਜਿਹੜੇ ਨਾ ਇਹ ਕਹਿੰਦਾ ਫਿਰਦੇ ਆ ਛਾਤਰਾਂ ਦੀ ਗੂੰਜ ਵਾਲੇ ਜੋ ਵੀ ਹੈਗੇ, ਝੂਠ ਦੀ ਗੂੰਜ ਨਾ ਸੁਣੋ, ਸੱਚ ਦੇ ਪੱਛੇ ਚੱਲੋ, ਵੀ ਤੁਸੀਂ ਸੱਚ ਦਾ ਹੁੰਗਾਰਾ ਦੇਣ ਲੱਗ ਪਏ ਹੋ, ਵਧੀਆ ਗੱਲ, ਸੱਚ ਵੀ ਬੋਲੋ ਨਾ ਵੀ ਯਾਰ ਅਸੀਂ ਵੀ ਸਾਡੇ ਵੀ ਨੁਕਸਾਨ ਹੋ ਰਿਹਾ, ਸਾਨੂੰ ਪੂਰਾ ਸੁਧਾਰਨਾ ਚਾਹੀਦਾ। ਇੱਕ ਚੰਗੇ ਅਟਲ ਬਿਹਾਰੀ ਵਾਜਪੇਈ ਕਿਹਾ ਕਰਦਾ ਸੀ ਏਦਾਂ, ਅਟਲ ਬਿਹਾਰੀ ਵਾਜਪੇਈ ਬਹੁਤ ਵਧੀਆ ਤਰੀਕੇ ਨਾਲ ਬੋਲਿਆ ਕਰਦੇ ਸੀ, ਵੈਸੇ ਤਾਂ ਉਹ ਵੀ RSS ਦੇ ਆਪਣਾ ਪ੍ਰੋਡਕਟ ਸੀਗੇ, ਪਰ ਉਹਨਾਂ ਨੇ ਫਿਰ ਵੀ ਨਾ ਇੱਕ ਇਨਸਾਨੀਅਤ ਨਾਲ ਗੱਲ ਕਰਿਆ ਕਰਦੇ ਸੀਗੇ। ਤੇ ਉਹ ਜੇ ਕਹਿਣਾ ਪੁੱਛਣਾ ਕਿ ਜੀ ਆਪਣਾ ਤੁਸੀਂ ਕੀ ਕਹੋਗੇ ਵਾਜਪੇਈ ਸਾਹਿਬ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਕੀਤਾ ਭਾਰਤ ਵਿਚ, ਵਾਜਪੇਈ ਸਾਹਿਬ ਕਹਿੰਦੇ ਸੀ ਬਹੁਤ ਕੰਮ ਕੀਤਾ ਜੀ, ਜੇ ਅਸੀਂ ਪਿਛਲੀਆਂ ਸਰਕਾਰਾਂ ਦੇ ਕੰਮ ਨੂੰ ਨਜ਼ਰ ਅੰਦਾਜ਼ ਕਰ ਦਾਂਗੇ ਤੁਸੀਂ ਅਸੀਂ ਅੰਨੇ ਹੋਵਾਂਗੇ, ਫਿਰ ਦੇਖ ਨਹੀਂ ਸਕਾਂਗੇ।
19: ਬਿਲਕੁਲ ਸੱਚਾਈ,
21: ਇੱਕ ਵਾਰ ਤਾਂ ਉਹਨਾਂ ਨੇ ਪੂਰਾ ਸੰਸਦ ਵਿਚ ਬੋਲਿਆ ਸੀਗਾ ਬਤੌਰ ਪ੍ਰਧਾਨ ਮੰਤਰੀ, ਕਹਿੰਦੇ ਪਿਛਲਾ ਤਾਂ ਅਸੀਂ ਪਿਛਲੇ ਲੋਕਾਂ ਦੇ ਕੰਮ, ਪਿਛਲੇ ਪ੍ਰਧਾਨ ਮੰਤਰੀਆਂ ਦੇ ਕੰਮ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ, ਪਰ ਜਿਹੜੇ ਅੱਜ ਵਾਲੇ ਸਾਡੇ ਬੱਬਰ ਸ਼ੇਰ ਨੇ ਉਹ ਆਖੀ ਜਾਂਦੇ ਪਿੱਛੇ ਕਿਤੇ ਕੱਖ ਨੀ, ਆਜ਼ਾਦ ਦੇਸ਼ ਆਜ਼ਾਦ ਹੀ 2014 ਤੋਂ ਬਾਅਦ ਹੋਇਆ ਕੋਈ ਆਖੀ ਜਾਂਦੇ।
19: ਅੱਗੇ 9058131320 ਵਾਜਪੇਈ ਸਾਹਿਬ ਭਾਵੇਂ ਕਿ ਤੁਸੀਂ ਜਨ ਸਿੰਘ ਜਾਂ RSS ਦਾ ਕਿਹਾ ਭਾਰਤੀ ਜਨਤਾ ਪਾਰਟੀ, ਪਰ ਉਨ੍ਹਾਂ ਦੀ ਸ਼ਖਸੀਅਤ ਅੱਜ ਕੱਲ ਦੇ ਨੇਤਾਵਾਂ ਨਾਲੋਂ ਟੋਟਲੀ ਡਿਫਰੈਂਟ ਸੀ, ਡਿਫਰੈਂਟ ਕਾਇੰਡ ਪਰਸਨ ਸਨ, ਕਿਉਂਕਿ ਉਹ ਲੇਖਕ ਸਨ, ਉਹ ਗੀਤ ਲਿਖਦੇ ਸੀ, ਗਜ਼ਲਾਂ ਲਿਖਦੇ ਸੀ, ਕਵੀ ਸਨ, ਤੇ ਮਤਲਬ ਜਿਹੜੇ ਇਹ ਲੋਕ ਹੁੰਦੇ ਨੇ ਕੋਮਲ ਦਿਲ ਹੁੰਦੇ ਨੇ, ਕੱਠੜ ਦਿਲ ਨਹੀਂ ਹੁੰਦੇ, ਤੇ ਪਰ ਉਨ੍ਹਾਂ ਨੇ ਜੋ ਕੁਝ ਕਿਹਾ ਨਾ ਔਨ ਰੈਕਰਡ ਜੋ ਕੁਝ ਹੈ ਉਹ ਇੱਕ ਇਤਿਹਾਸ ਹੈ, ਇਹ ਭਾਵੇਂ ਜੋ ਮਰਜ਼ੀ ਕਹੀ ਜਾਣ, ਜੋ ਮਰਜ਼ੀ ਉਨ੍ਹਾਂ ਦੀਆਂ ਗੱਲਾਂ ਨੂੰ ਕੱਟੀ ਜਾਣ, ਬਟ ਇਸ ਰੈਕਰਡ ਦੇ ਉੱਤੇ ਹੈ ਵਾਜਪੇਈ ਸਾਹਿਬ ਦੀ ਜਿਹੜੀ ਵੀ ਹਿਸਟਰੀ, ਜੋ ਕੁਝ ਬੋਲ ਕੇ ਗਏ ਨੇ, ਜੋ ਕੁਝ ਲਿਖ ਕੇ ਗਏ ਨੇ, ਹੈ ਨੀ, ਉਹਨਾਂ ਨੂੰ ਜਦੋਂ ਤੁਸੀਂ ਕੋਡ ਕਰ ਰਹੇ ਹੋ ਤੇ ਆਪਾਂ ਕਈ ਵਾਰੀ ਕੋਡ ਕੀਤਾ, ਕਈ ਵਾਰੀ ਆਪਾਂ ਉਨ੍ਹਾਂ ਦੀਆਂ ਗੱਲਾਂ ਨੂੰ ਜਿਹੜਾ ਹੈ ਸੁਣਿਆ ਵੀ ਹੈ ਤੇ ਵਿਚਾਰਿਆ ਵੀ ਹੈ ਤੇ ਬੋਲਿਆ ਵੀ ਹੈ ਤੇ ਦੱਸਿਆ ਵੀ ਹੈ, ਤੇ ਉਹ ਜੋ ਕਹਿ ਕੇ ਗਏ ਨੇ ਉਹ ਇੱਕ ਹਿਸਟਰੀ ਕਾਇਮ ਕਰਕੇ ਗਏ ਨੇ। ਖੈਰ ਐਨੀਵੇ 9058131320 ਯੂਪੀ ਦੇ ਵਿਚ ਜੋਗੀ ਸਾਹਿਬ ਨੇ ਬਲਡੋਜ਼ਰ ਚਲਾਇਆ ਤੇ ਜੇ ਆਂਗਣਵਾੜੀ ਦੇ ਵਿਚ ਪਹਿਲਾਂ ਸ਼ਰਾਬ ਮਾਫੀ ਚਲਾਉਂਦਾ ਸੀ ਤੇ ਫਿਰ ਤੁਹਾਡਾ ਬਲਡੋਜ਼ਰ ਇਧਰ ਕਿਉਂ ਨੀ ਚੱਲਿਆ ਬਈ? ਹਾਂਜੀ ਬਲਡੋਜ਼ਰ ਬਸ ਹਰੇ ਰੰਗ ਤੇ ਚੱਲਦਾ। 9058
21: ਜਿਹੜੀਆਂ ਆਂਗਣਵਾੜੀ ਦੀਆਂ ਵਿਚ ਕੰਮ ਕਰਨ ਵਾਲੇ ਸੀ ਕਹਿੰਦੇ ਉਹ ਤਾਂ ਉਹਨਾਂ ਦੇ ਏਜੰਟਾਂ ਦਾ ਕੰਮ ਕਰਦੇ ਸੀ ਸ਼ਰਾਬ ਮਾਫੀਆ ਦਾ, ਇਹ ਵੀ ਗੱਲ ਆਖੀ
19: ਤੁਸੀਂ 10 ਸਾਲ ਤੋਂ ਕੀ ਕੀਤਾ ਉੱਥੇ? 9058131320 ਹਾਂਜੀ
22: ਜੀ ਅਗੇ ਜੀ ਨਿਤਿਨ ਨਵੀਨ ਨੇ ਮੋਦੀ ਦੀ ਤਾਰੀਫ ਕੀਤੀ, ਕਿਹਾ ਕਿ 25 ਕਰੋੜ ਲੋਕ ਗਰੀਬੀ ਵਿਚ ਬਾਹਰ ਆ ਚੁੱਕੇ ਨੇ, ਕੀ ਕਹਿਣਾ ਚਾਹੋਗੇ?
21: ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਮੋਦੀ ਜੀ ਦੇ 25 ਸਾਲਾਂ ਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਸਫ਼ਰ ਤੈਅ ਕਰਨ ਤੋਂ ਤੇ ਕੱਲ ਨਿਤਿਨ ਨਵੀਨ ਨੇ ਪ੍ਰੈਸ ਕਾਨਫਰੰਸ ਕੀਤੀ ਆ। ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮੋਦੀ ਜੀ ਨੇ ਬਹੁਤ ਵੱਡਾ ਕੰਮ ਕੀਤਾ ਭਾਰਤ ਨੂੰ ਉੱਤੇ ਚੁੱਕਣ ਲਈ, 25 ਕਰੋੜ ਲੋਕਾਂ ਨੂੰ ਗਰੀਬੀ ਚੋਂ ਬਾਹਰ ਕੱਢ ਦਿੱਤਾ ਤੇ ਮੋਦੀ ਜੀ ਨੇ ਜਿਹੜਾ ਹੈਗਾ ਉਹ ਭਾਰਤ ਨੂੰ ਨਵੇਂ ਰਸਤੇ ਤੋਰਿਆ, ਵਿਦੇਸ਼ਾਂ ਦੇ ਵਿਚ ਭਾਰਤ ਦੀ ਹੁਣ ਚਰਚਾ ਹੋ ਰਹੀ ਆ ਤੇ ਅਸੀਂ ਬਹੁਤ ਵੱਡੀ ਆਰਥਿਕਤਾ ਵੱਲ ਵੱਧ ਰਹੇ ਹਾਂ, GDP ਸਾਡੀ ਵੱਧ ਰਹੀ ਆ ਤੇ ਸਾਡਾ ਜਿਹੜਾ ਦੇਸ਼ ਹੈਗਾ ਉਹ ਤਰੱਕੀ ਵਾਲੇ ਪਾਸੇ ਹੈਗਾ ਤੇ ਆਉਣ ਵਾਲੇ ਸਮੇਂ ਵਿਚ ਹੋਰ ਤਰੱਕੀਆਂ ਹੋਣਗੀਆਂ। ਨਿਤਿਨ ਨਵੀਨ ਨੇ ਇਹ ਜਿਹੜਾ ਮੋਦੀ ਜੀ ਦੀ ਤਾਰੀਫ ਕੀਤੀ ਆ, ਖੈਰ ਸਾਡੇ ਭਾਰਤੀ ਪ੍ਰਧਾਨ ਮੰਤਰੀ ਆ, ਅਸੀਂ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਤਾਂ ਤਾਰੀਫ ਕਰਦੇ ਹੀ ਆ ਨਾ, ਅਸੀਂ ਤਾਂ ਉਹਦੇ ਮੋਦੀ ਦੇ ਤਾਰੀਫ ਆਲੋਚਕ ਹੋ ਸਕਦੇ ਆ ਜਦੋਂ ਬੋਲਦੇ ਆ ਤੇ ਮੋਦੀ ਜੀ ਦੀ ਨਿਤਿਨ ਨਵੀਨ ਵੱਲੋਂ ਤਾਰੀਫ ਕਰਨੀ ਬਣਦੀ ਵੀ ਆ ਕਿਉਂਕਿ ਨਿਤਿਨ ਨਵੀਨ ਉਹਨਾਂ ਵੱਲੋਂ ਬਣਾਇਆ ਗਿਆ ਪ੍ਰਧਾਨ ਆ। ਹੁਣ ਜੇਕਰ ਮੋਦੀ ਜੀ ਦੀ ਤਾਰੀਫ ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨ ਕਰ ਸਕਦੇ ਆ ਨਿਤਿਨ ਨਵੀਨ ਤਾਂ ਉਹਦਾ ਆਪਣਾ ਬੰਦਾ ਹੈਗਾ ਨਾ ਜੀ, ਆਪਣਾ ਉਹਦਾ ਖੁੱਲਾ ਹੈਗਾ, ਉਹ ਤਾਂ ਕਰ ਹੀ ਸਕਦਾ ਨਾ ਜੀ।
19: ਨਿਤਿਨ ਨਵੀਨ ਨੇ ਨਿਤਿਨ ਨਵੀਨ ਨੇ ਤੇ ਇਹ ਵੀ ਬਿਆਨ ਦਿੱਤਾ ਕਿ 25 ਸਾਲ ਦਾ ਜਿਹੜਾ ਰਾਜ ਕਾਲ ਆ ਜਿਹੜਾ ਉਹਨਾਂ ਦਾ, ਉਹਦੇ ਤੇ ਦੀਵੇ ਬਾਲ ਕੇ ਜਿਹੜਾ ਹੈ ਜੀ ਜਸ਼ਨ ਮਨਾਏ ਜਾਣਗੇ, ਹਨਾ
21: ਜਸ਼ਨ ਮਨਾਏ ਜਾਣਗੇ। ਪੰਜਾਬ ਬਾਰੇ ਵੀ ਕਿਹਾ ਵੀ ਪੰਜਾਬ ਚ ਇਕੱਲੇ ਚੋਣ ਲੜਾਂਗੇ ਅਸੀਂ, ਨਸ਼ਿਆਂ ਦੇ ਉੱਪਰ ਚੋਣ ਲੜਾਂਗੇ ਅਸੀਂ, ਤੇ ਪੰਜਾਬ ਦੇ ਬਾਰੇ ਬੋਲਿਆ ਉਹ ਤੇ। ਪਰ ਮੇਰੇ ਖਿਆਲ ਚ ਉਹ ਨਾ ਉਹ ਜਿਹੜੇ ਅੰਕੜੇ ਹੈਗੇ ਨੇ ਨਾ ਜੀ, ਜੋ ਆਰਥਿਕ ਤੌਰ ਤੇ ਅੰਕੜੇ ਜਿਹੜੇ ਆਰਥਿਕ ਮਾਹਰ ਹੈਗੇ ਆ ਉਹ ਭੁੱਲ ਜਾਂਦੇ ਆ ਕਿ ਉਹ ਜੀ ਡੀ ਪੀ ਕਿੱਥੇ ਆ, ਕਿਹਨਾਂ ਲੋਕਾਂ ਦੀ ਜੀ ਡੀ ਪੀ ਵਧੀ ਆ ਤੇ ਵਿਕਾਸ ਕਿਹਨਾਂ ਲੋਕਾਂ ਦਾ ਹੋ ਰਿਹਾ। ਮੇਰੇ ਤਾਂ ਲੰਮੀ ਬਣ ਜਾਣੇ ਖ਼ਬਰ ਜੇ ਆਪਾਂ ਉਹਨਾਂ ਅੰਕੜਿਆਂ ਵਾਲੇ ਪਾਸੇ ਤੁਰ ਪਈਏ ਤੇ। ਪਰ ਹਾਲਾਤ ਇਹ ਨੇ ਕਿ ਇਹ ਜਿਹੜੀਆਂ ਗੱਲਾਂ ਨੇ ਨਾ ਕਰ ਰਹੇ ਨੇ ਜੋ ਬੀਜੇਪੀ ਵਾਲੇ ਅੱਜ, ਤੇ ਇਹਨਾਂ ਨੂੰ ਤੁਸੀਂ ਏਦਾਂ ਨੀ ਮਤਲਬ ਸੀਰੀਅਸ ਨੀ ਲੈਣਾ ਚਾਹੀਦਾ। ਠੀਕ ਆ, ਵਧੀਆ ਇੱਕ ਦੂਜੇ ਤਾਰੀਫ ਕਰਦੇ ਆ, ਠੀਕ ਆ। ਵੈਸੇ ਮਿਸ਼ਨ ਪੰਜਾਬ ਦੇ ਵਿੱਚ ਪੰਜਾਬ ਤੇ ਮਿਸ਼ਨ ਪੰਜਾਬ ਤੇ ਕਬਜ਼ਾ ਕਰਨ ਦੀ ਭਾਜਪਾ ਨੇ ਹੁਣ ਪੂਰੀ ਤਿਆਰੀ ਕਰ ਲਈ ਹੈ ਚਾਵਲਾ ਸਾਹਿਬ। ਮਿਸ਼ਨ ਪੰਜਾਬ ਤੇ ਕਬਜ਼ਾ 13 ਦਿਨਾਂ ਦਾ ਨਸ਼ਾ ਮੁਕਤ ਯਾਤਰਾ ਸ਼ੁਰੂ ਕਰਨ ਜਾ ਰਹੇ ਨੇ। ਪਠਾਨਕੋਟ ਤੋਂ 18 ਸਤੰਬਰ ਤੋਂ ਚੱਲਣੀ ਆ ਤੇ ਰੱਥ ਚੱਲਣਗੇ ਉੱਥੇ 30 ਸਤੰਬਰ ਤੱਕ ਚੱਲਣਗੇ। ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਸ ਰੱਥ ਯਾਤਰਾ ਦੇ ਵਿੱਚ 30 ਸਤੰਬਰ ਤੱਕ ਆਪਣਾ ਮੌਜੂਦ ਰਹਿਣਗੇ, ਸ਼ਾਮਲ ਰਹਿਣਗੇ ਕਈ ਥਾਵਾਂ ਦੇ ਉੱਪਰ। ਤੇ ਇਹ ਉਹਨਾਂ ਨੇ ਪੰਜਾਬ ਮਿਸ਼ਨ ਹੈ ਪੰਜਾਬ ਤੇ ਕਬਜ਼ਾ
19: ਜੀ। ਅੱਗੇ 9058131320 ਅਸੀਂ ਤਹਿ ਦਿਲ ਤੋਂ ਧੰਨਵਾਦੀ ਆ ਤਮਾਮ ਸਾਡੇ ਸਰੋਤਿਆਂ ਦਰਸ਼ਕਾਂ ਦਾ ਜੋ ਸਾਨੂੰ ਇਸ ਵਕਤ ਵੱਖ ਵੱਖ ਦੇਸ਼ਾਂ ਦੇ ਵਿਚ ਸੁਣ ਰਹੇ ਨੇ, ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਆਈ ਪੀ ਟੀ ਵੀ ਬਾਕਸ ਰਾਹੀਂ ਦੇਖ ਰਹੇ ਹੋ, ਟੈਲੀਫੋਨ ਦੇ ਰਾਹੀਂ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਰੇਡੀਓ ਪ੍ਰੋਗਰਾਮਾਂ ਦੇ ਵਿਚ ਸਾਨੂੰ ਤੁਸੀਂ ਸਾਊਂਡ ਦੀਆਂ ਜਿਹੜੀਆਂ ਨੇ ਖਾਮੀਆਂ ਵੀ ਦੱਸ ਰਹੇ ਹੋ, ਨਾਲ ਦੀ ਨਾਲ ਉਸਦਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਮੱਸਿਆਵਾਂ ਨੂੰ ਹੱਲ ਕਰ ਲਿਆ ਜਾਵੇ ਜਲਦੀ ਤੋਂ ਜਲਦੀ। ਚਲਦਿਆਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ ਸਾਬਕਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬੇਅਦਬੀਆਂ ਦੇ ਝੂਠੇ ਦੋਸ਼ ਲਗਾ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ। ਇਹ ਜਨਾਬ ਫੇਰ ਫਸਦੇ ਨਜ਼ਰ ਆ ਰਹੇ ਮੈਨੂੰ ਹੁਣ।
21: ਉਹ ਕਹਿੰਦੇ ਹੁਣ ਤੱਕ ਨਾ ਜੀ ਪੰਜਾਬ ਦੇ ਵਿਚ 650 ਬੇਅਦਬੀਆਂ ਹੋਈਆਂ ਨੇ, ਕਹਿੰਦੇ 650। ਇੱਕ ਬੇਅਦਬੀ ਕਹਿੰਦਾ ਕੀਤੀ ਸੀਗੀ ਉੱਥੇ ਹਮਲੇਰ ਕੋਟਲੇ ਦੇ ਵਿਚ ਉਹਦੀ ਕਰਾਨ ਦੀ, ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਆਗੂ ਨੇ ਕੀਤੀ ਸੀਗੀ, ਉਹ ਕੇਸ ਵੀ ਚੱਲਿਆ। ਤੇ ਹੁਣ ਕਹਿੰਦੇ ਐਸਾ ਸਾਨੂੰ ਤਾਂ ਬਦਨਾਮ ਕੀਤਾ ਗਿਆ, ਅਸੀਂ ਬੇਅਦਬੀਆਂ ਕਰਨ ਵਾਲੇ ਅਸੀਂ ਕਰ ਸਕਦੇ ਹਾਂ ਕਹਿੰਦੇ ਬੇਅਦਬੀਆਂ ਜੀ ਸਾਡੇ ਉੱਤੇ ਇੱਡੀ ਵੱਡੀਆਂ ਇਹ ਬੇਅਦਬੀ ਦੇ ਬਦਨਾਮੀ ਦੀਆਂ ਤਲਵਾਰਾਂ ਚਲਾਈਆਂ ਗਈਆਂ, ਅਸੀਂ ਤਾਂ ਹੁਣ ਤੱਕ ਭੁਗਤ ਰਹੇ ਹਾਂ। ਤੇ ਉਹ ਨੀ ਪਤਾ ਉਹਨਾਂ ਨੂੰ ਸੁਖਬੀਰ ਬਾਦਲ ਨੂੰ ਕਿ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਾਰੇ ਗਏ ਸੀਗੇ, ਪੋਸਟਰ ਲਾਏ ਗਏ ਸੀਗੇ ਤੇ ਲੋਕਾਂ ਨੇ ਵਿਰੋਧ ਤਾਂ ਕੀਤੀ ਸੀ, ਤੁਸੀਂ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ, 2 ਸਿੰਘ ਸ਼ਹੀਦ ਹੋ ਗਏ ਸੀਗੇ, ਪੁਲਿਸ ਅਣਪਛਾਤੀ ਪੁਲਿਸ ਤੇ ਤੁਸੀਂ ਕੇਸ ਦਰਜ ਕੀਤਾ ਸੀਗਾ ਸੁਖਬੀਰ ਜੀ, ਤੁਸੀਂ ਅਣਪਛਾਤੀ ਪੁਲਿਸ ਬਣਾਈ ਸੀਗੀ, ਤੁਸੀਂ ਗੋਲੀਆਂ ਟੈਂਪ।
2: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
21: ਦਿੱਤੀ ਤੇ ਮਾਫ਼ੀ ਨੂੰ ਜਸਟੀਫਾਈ ਕਰਨ ਵਾਸਤੇ ਤੁਸੀਂ 90-92 ਲੱਖ ਰੁਪਏ ਦੇ ਇਸ਼ਤਿਹਾਰ ਦੇ ਦਿੱਤੇ, ਤੇ ਤੁਸੀਂ ਜਹੇਦਾਰਾਂ ਨੂੰ ਬੁਲਾ ਕੇ ਆਪਣੇ ਕੋਲੇ ਮਾਫ਼ੀਆਂ ਕਰਾਈਆਂ ਉਹ ਫਿਲਮਾਂ ਚਲਾਉਣ ਵਾਸਤੇ, ਈਵਨ ਕਿ ਤੁਸੀਂ ਜਿਹੜੇ ਉਹਦੇ ਪੋਸਟਰ ਲੱਗੇ ਹੋਏ ਸੀਗੇ ਸਰਸੇ ਵਾਲੇ ਦੇ ਉੱਥੇ ਫਿਲਮਾਂ ਦੇ, ਤੁਸੀਂ ਉਹ ਪੋਸਟਰਾਂ ਤੇ ਤੁਹਾਡੀ ਪੁਲਿਸ ਦੇ ਪਹਿਰੇ ਲਾ ਤੇ ਸੀਗੇ, ਤੁਸੀਂ ਪਹਿਰੇ ਲਾ ਤੇ ਸੀ ਪੋਸਟਰਾਂ ਦੇ ਉੱਪਰ ਵੀ ਕਿ ਪੋਸਟਰ ਨਾ ਕੋਈ ਪਾੜ ਦੇਵੇ, ਤੁਹਾਡੀ ਪੁਲਿਸ ਦੋ ਬੰਦੇ ਪੋਸਟਰ ਤੇ ਮਤਲਬ ਕਿ 5-7 ਪੋਸਟਰਾਂ ਦੇ 2 ਪੁਲਿਸ ਵਾਲੇ ਪਹਿਰਾ ਦਿੰਦੇ ਸੀਗੇ, ਤੁਸੀਂ ਪੰਜਾਬ ਉਹਨਾਂ ਪਹਿਰਾ ਦੇਣ ਵਾਲਿਆਂ ਦੇ ਬਣਾ ਦਿੱਤਾ ਸੀਗਾ, ਤੁਸੀਂ ਕਹਿੰਦੇ ਅਸੀਂ ਬੇਅਦਬੀਆਂ ਨਹੀਂ ਕਰਾਈਆਂ ਹੈਗੀਆਂ। ਚਾਵਲਾ ਸਾਹਿਬ ਤਾਂ ਆਇਆ ਨਾ ਵੀ ਉਹ ਕਹਿੰਦੇ ਵੀ ਮੈਂ ਚੋਰੀ ਨਹੀਂ ਕੀਤੀ, ਮੇਰਾ ਨਾਂ ਲੱਗਦਾ, ਉਹ ਕਹਿੰਦਾ ਤੂੰ ਕੀਤੀਆਂ ਸੀ ਤਾਂ ਲੱਗਦਾ।
19: ਬਹੁਤ ਬਹੁਤ ਸ਼ੁਕਰੀਆ ਕੀਤਾ ਸਾਹਿਬ, ਕੁਛ ਸਵਾਲ ਰਹਿ ਗਏ ਨੇ, ਕੱਲ ਦੇ ਪ੍ਰੋਗਰਾਮ ਸਾਂਝੇ ਕਰਾਂਗੇ। ਥੈਂਕ ਯੂ ਜੀ।
21: ਬਿਲਕੁਲ ਚਾਵਲਾ ਸਾਹਿਬ, ਵੈਸੇ ਇੱਕ ਮੈਂ ਗੱਲ ਕਹਿਣਾ ਚਾਹੁੰਦਾ, ਮੇਰੀ ਕੱਲ ਵੀ ਮਨ ਸੀ ਗੱਲ ਇਹ
19: ਜੀ,
21: ਉਹ ਇਹ ਆ ਕਿ ਆਪਣਾ ਨਵਾਂ ਜਿਹੜਾ ਸਿਸਟਮ ਚੱਲਿਆ ਕੈਨੇਡਾ ਦੇ ਵਿੱਚ CJMR 1320
19: ਜੀ,
21: ਤੇ ਲੋਕਾਂ ਵੱਲੋਂ ਬਹੁਤ ਵਧੀਆ ਫੀਡਬੈਕ ਆ ਰਹੀ ਆ, ਤੇ ਜਿਹੜੇ ਸਾਡੇ ਦਰਸ਼ਕ ਸਾਡੇ ਸਰੋਤੇ ਹੈਗੇ ਆ ਬਹੁਤ ਵਧੀਆ ਪਿਆਰ ਮੁਹੱਬਤ ਕਰ ਰਹੇ ਆ, ਤੇ ਉਹਨਾਂ ਦਾ ਖੈਰ ਆਪਾਂ ਸਾਰੀ ਟੀਮ ਧੰਨਵਾਦ ਹੀ ਕਰਦੀ ਆ ਉਹਨਾਂ ਦਾ, ਤੇ ਧੰਨਵਾਦ ਹੀ ਕਰਦੇ ਰਹਾਂਗੇ। ਇੱਕ ਨਾਲ ਆਪਣਾ ਸੈਗਮੈਂਟ ਚਲਾਉਣ ਲੱਗੇ ਹੋਏ ਆ ਯੂਟਿਊਬ, ਯੂਟਿਊਬ ਜਾਂ ਫੇਸਬੁੱਕ ਤੇ ਚੱਲਦਾ ਆਪਣਾ ਪ੍ਰੋਗਰਾਮ, ਤੇ ਮੇਰੀ ਇਹ ਦਿਲੋਂ ਇੱਕ ਦਿਨ ਮੇਰੀ ਕਈ ਦਿਨਾਂ ਤੋਂ ਚੱਲ ਰਹੀ ਸੀ ਗੱਲ ਵੀ ਚਾਵਲਾ ਸਾਹਿਬ ਨਾਲ ਔਨ ਏਅਰ ਗੱਲ ਕੀਤੀ ਜਾਵੇ, ਤੇ ਉਹ ਇਹ ਹੈਗਾ ਕਿ ਸਾਡੇ ਨਾ ਦਰਸ਼ਕ ਦੇਖਦੇ ਆ ਸਾਡੇ ਯੂਟਿਊਬ ਦੇ ਦਰਸ਼ਕ ਦੇਖਦੇ ਆ, ਦੇਖ ਕੇ ਨਾ ਜੀ ਉਹਨੂੰ ਫਿਰ ਮਜ਼ਾ ਲੈਂਦੇ ਆ, ਆਨੰਦ ਲੈਂਦੇ ਆ ਉਹ ਆਪਣੇ ਪ੍ਰੋਗਰਾਮ ਦਾ, ਪ੍ਰੋਗਰਾਮ ਆਪਣੇ ਪ੍ਰੋਗਰਾਮ ਦੀਆਂ ਬੰਦਗੀਆਂ ਬਹੁਤ ਨੇ, ਆਪਣੇ ਪ੍ਰੋਗਰਾਮ ਦੇ ਵਿਚ ਹਰ ਤਰ੍ਹਾਂ ਦੀ ਬੰਦਗੀ ਚੱਲਦੀ ਆ, ਇਹਦੇ ਵਿਚ ਖ਼ਬਰਾਂ ਵੀ ਚੱਲਦੀਆਂ ਨੇ, ਇਹਦੇ ਵਿਚ ਵਾਰਤਕ ਵੀ ਚੱਲਦੀ ਆ, ਇਹਦੇ ਵਿਚ ਆਰਟੀਕਲ ਵੀ ਚੱਲਦੇ ਨੇ, ਇਹਦੇ ਵਿਚ ਗੀਤ ਸੰਗੀਤ ਵੀ ਚੱਲਦਾ, ਇਹਦੇ ਵਿਚ ਖ਼ਬਰਾਂ ਦੇ ਬੁਲੇਟਿਨ ਨੇ, ਇਹਦੇ ਵਿਚ ਤਿੰਨ ਚਾਰ ਪੱਤਰਕਾਰ ਨੇ ਜਿਹੜੇ ਕਿ ਬਹੁਤ ਵਧੀਆ ਕੰਮ ਕਰਦੇ ਆ ਵੱਖੋ ਵੱਖਰੇ ਤਰੀਕੇ ਨਾਲ, ਉਹ ਯੂਟਿਊਬ ਤੇ ਚੱਲਦੇ, ਉਹ ਕੀ ਕਰਦੇ ਆ ਆਪਣੇ ਦਰਸ਼ਕ ਵਿਚਾਰੇ, ਤੇ ਵਿਚਾਰੇ ਸ਼ਬਦ ਮੈਂ ਗਲਤ ਵਾਪਸ ਲੈਣਾ, ਉਹ ਦੇਖਦੇ ਆ ਤੇ ਦੇਖ ਕੇ ਉਹਨੂੰ ਫਿਰ ਸਵਾਦ ਜਾ ਲੈ ਕੇ ਫਿਰ ਅੱਗੇ ਕਰ ਦਿੰਦੇ ਆ। ਏਦਾਂ ਨਾ ਕਰਿਆ ਕਰੋ, ਇੱਕ ਮੁਹਿੰਮ ਚਲਾਈ ਜਾਵੇ, ਇੱਕ ਮੁਹਿੰਮ ਚਲਾਈ ਜਾਵੇ ਆਪਣੀ,
19: ਉੱਥੇ ਉੱਥੇ ਕਮਜ਼ੋਰੀ ਹੈ ਸਾਡੇ, ਆਈ ਡੋਨਟ ਨੋ, ਸਾਡੇ ਸਾਡੇ ਸਾਡੇ ਦਰਸ਼ਕਾਂ ਸਰੋਤਿਆਂ ਦੇ ਵਿੱਚ।
21: ਚਾਵਲਾ ਸਾਹਿਬ ਨੇ ਇੱਕ ਮੁਹਿੰਮ, ਮੈਂ ਚਾਹੁੰਦਾ ਵੀ ਇੱਕ ਮੁਹਿੰਮ ਚਲਾਈ ਜਾਵੇ, ਵੀ ਤੁਸੀਂ ਇੱਕ ਅਸੀਂ ਤੋਂ ਕੀ ਮੰਗਦੇ ਆ, ਦੇਖੋ ਅਸੀਂ, ਮੈਂ ਪਟਿਆਲੇ ਤੋਂ ਬੈਠਾ, ਮੈਨੂੰ ਪੇ ਕਰ ਰਹੇ ਨੇ ਚਾਵਲਾ ਸਾਹਿਬ, ਮਿੰਟੂ ਗੁਰੂਸਰੀ ਨੂੰ ਪੇ ਕਰ ਰਹੇ ਨੇ, ਪੱਟੀ ਸਾਹਿਬ ਨੂੰ ਪੇ ਕਰ ਰਹੇ ਨੇ ਚਾਵਲਾ ਸਾਹਿਬ, ਚਾਵਲਾ ਸਾਹਿਬ ਇਹ ਨੈਟਵਰਕ ਦਾ ਪੇ ਕਰ ਰਹੇ ਨੇ, ਵੀ ਇੰਨਾ ਕੁਛ ਤੁਹਾਡੇ ਉੱਤੇ ਖਰਚਾ ਕਰ ਰਹੇ ਆ, ਤੁਹਾਨੂੰ ਇਹ ਸੁਣਾਉਣ ਵਾਸਤੇ ਖਰਚਾ ਕਰ ਰਿਹਾ ਚਾਵਲਾ ਸਾਹਿਬ, ਤੇ ਕਿਉਂ ਨੀ ਤੁਸੀਂ ਇੱਕ, ਸਾਡੀ ਇੱਕ ਮੰਗ ਇਹ ਹੈ ਕਿ ਉਹਨੂੰ